ਤੁਸੀਂ ਸੁਣਿਓ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਅੱਜ ਦਿਨ ਵੀਰਵਾਰ ਸ਼ੱਕ ਸੰਤ 1948 ਦੇ ਹੜ੍ਹ ਮਹੀਨੇ ਦੀ 24 ਤਰੀਕ ਅਤੇ ਈਸਵੀ ਸੰਨ 2026 ਦੇ ਜੁਲਾਈ ਮਹੀਨੇ ਦੀ 16 ਤਰੀਕ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ ਅਤੇ ਅੱਜ ਦੀ ਸਭਾ ਤਹਿਤ ਤਮਾਮ ਸਰੋਤਿਆਂ ਦਾ ਸਵਾਗਤ ਹੈ। ਸਟੂਡੀਓ ਘੜੀ 'ਤੇ ਸਮਾਂ ਹੋ ਰਿਹਾ 5:58 ਤੇ 41 ਸੈਕਿੰਡ ਦਾ।

ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 6:05 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 9 ਵਜੇ ਪ੍ਰੋਗਰਾਮ ਚਿੱਤਰਲੋਕ ਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਤੁਸੀਂ ਸੁਣੋਗੇ। ਸਵੇਰੇ 10 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਗੀਤ ਪਿਟਾਰਾ, ਤੇ ਅੱਜ ਦਾ ਇਹ ਪ੍ਰੋਗਰਾਮ ਹੋਵੇਗਾ ਸਦਾਬਹਾਰ ਹਿੰਦੀ ਗੀਤਾਂ ਤੇ ਆਧਾਰਿਤ। ਦੁਪਹਿਰ 11 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 ਤੋਂ ਰਿਲੇਅ ਕਰਾਂਗੇ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰਣ, ਜਿਸ ਤਹਿਤ ਪ੍ਰੋਗਰਾਮ ਰਹੇਗਾ ਬਾਲੀਵੁੱਡ ਚੇਲਸ। ਦੁਪਹਿਰ 12 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਦੁਪਹਿਰ 12:10 ਤੇ ਸਮਾਂ ਰਹੇਗਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। ਪ੍ਰੋਗਰਾਮ ਦੇ ਤਹਿਤ ਪ੍ਰਸਾਰਿਤ ਕਰਾਂਗੇ ਪੰਜਾਬੀ ਬੀਟ ਮਿਊਜ਼ਿਕ, ਤੇ ਦੁਪਹਿਰ ਦੀ ਸਭਾ ਦੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਦੀਪਾ ਛਾਬੜਾ। ਦੁਪਹਿਰ 12:30 ਦਾ ਸਮਾਂ ਹੋਵੇਗਾ ਪ੍ਰੋਗਰਾਮ ਘਰ ਪਰਿਵਾਰ ਦਾ। ਅੱਜ ਇਸ ਪ੍ਰੋਗਰਾਮ ਦੇ ਤਹਿਤ ਹੋਵੇਗਾ ਸਿਲਸਿਲਾ ਰੱਬ ਨੇ ਬਣਾਈਆਂ ਜੋੜੀਆਂ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ। ਦੁਪਹਿਰ 1:10 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਦੁਪਹਿਰ 1:15 ਤੇ ਸਮਾਂ ਰਹੇਗਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਪ੍ਰੋਗਰਾਮ ਰਹੇਗਾ ਲਾਈਵ ਫੋਨ ਇਨ, ਤੇ ਪ੍ਰੋਗਰਾਮ ਦੇ ਤਹਿਤ ਪ੍ਰਸਾਰਿਤ ਕਰਾਂਗੇ ਹਿੰਦੀ ਫਿਲਮ ਮਿਊਜ਼ਿਕ। ਦੁਪਹਿਰ 2:00 ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਤੇ ਦੁਪਹਿਰ 2:30 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸੁਰੀਲੀ ਦੁਪਹਿਰ। ਪ੍ਰੋਗਰਾਮ ਹੋਵੇਗਾ ਸਰੋਤਿਆਂ ਦੁਆਰਾ ਭੇਜੇ ਹੋਏ ਖਤਾਂ ਤੇ ਵਟਸਐਪ ਮੈਸੇਜਸ ਤੇ ਆਧਾਰਿਤ, ਤੇ ਪ੍ਰੋਗਰਾਮ ਦੇ ਤਹਿਤ ਪ੍ਰਸਾਰਿਤ ਕਰਾਂਗੇ ਪੰਜਾਬੀ ਗੀਤ। ਦੁਪਹਿਰ 3:00 ਤੋਂ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 3:00 ਪ੍ਰੋਗਰਾਮ ਸਖੀ ਸਹੇਲੀ ਤੇ 4:00 ਪ੍ਰੋਗਰਾਮ ਰਹੇਗਾ ਹੈਲੋ ਫਰਮਾਇਸ਼।

ਸ਼ਾਮ 5 ਵਜੇ ਹੋਵੇਗਾ ਪ੍ਰੋਗਰਾਮ ਕਿਸਾਨ ਵਾਣੀ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਗੁਰਦੀਪ ਕੌਰ। ਅੱਜ ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਸੁਣੋਗੇ ਸਫਲ ਕਿਸਾਨ ਨਾਲ ਮੁਲਾਕਾਤ, ਤੇ ਮੁਲਾਕਾਤੀ ਹੋਣਗੇ ਕੁਲਵਿੰਦਰ ਚਾਨੀ। ਸ਼ਾਮ 5:30 ਵਜੇ ਦਾ ਸਮਾਂ ਹੋਵੇਗਾ ਪ੍ਰੋਗਰਾਮ ਗੱਲਾਂ ਚੋਂ ਗੱਲ ਦਾ। ਅੱਜ ਇਸ ਵਿਸ਼ੇ ਦੇ ਤਹਿਤ ਪ੍ਰੋਗਰਾਮ ਦੇ ਤਹਿਤ ਸਿਲਸਿਲਾ ਰਹੇਗਾ ਹੈਲੋ ਡਾਕਟਰ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਖੁਸ਼ਪ੍ਰੀਤ ਸ਼ੇਰਗਿੱਲ। ਸ਼ਾਮ 6:20 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, ਤੇ ਸ਼ਾਮ 6:30 ਦਾ ਸਮਾਂ ਰਹੇਗਾ ਪ੍ਰੋਗਰਾਮ ਯੁਵਾਣੀ ਦਾ। ਅੱਜ ਇਸ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਨੂਰਦੀਪ ਕੌਰ। ਰਾਤ 7 ਹੋਵੇਗਾ ਪ੍ਰੋਗਰਾਮ ਸ਼ਾਮ ਸੁਹਾਨੀ, ਜੋ ਕਿ ਜਾਰੀ ਰਹੇਗਾ ਰਾਤ ਦੇ 8 ਤੱਕ, ਤੇ ਪ੍ਰੋਗਰਾਮ ਦੇ ਦਰਮਿਆਨ 7:30 ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਰਾਤ 8 ਤੁਸੀਂ ਸੁਣੋਗੇ ਇੱਕ ਸਪੋਂਸਰਡ ਪ੍ਰੋਗਰਾਮ ਉਮੰਗ। ਇਸ ਪ੍ਰੋਗਰਾਮ ਦੇ ਸਪੋਂਸਰਡ ਹੋਣਗੇ NCERT, ਤੇ ਅੱਜ ਤੁਸੀਂ ਇਸ ਪ੍ਰੋਗਰਾਮ ਦਾ ਐਪੀਸੋਡ ਨੰਬਰ 1329 ਸੁਣ ਸਕੋਗੇ, ਤੇ ਰਾਤ 8:30 ਦਾ ਸਮਾਂ ਹੋਵੇਗਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਦਾ। ਅੱਜ ਦਾ ਇਹ ਪ੍ਰੋਗਰਾਮ ਹੋਵੇਗਾ ਸਰੋਤਿਆਂ ਦੁਆਰਾ ਭੇਜੇ ਹੋਏ ਖਾਤਾ ਤੇ ਵਟਸਐਪ ਮੈਸੇਜਸ ਤੇ ਆਧਾਰਿਤ, ਤੇ ਪ੍ਰੋਗਰਾਮ ਦੇ ਤਹਿਤ ਪ੍ਰਸਾਰਿਤ ਕਰਾਂਗੇ ਪੰਜਾਬੀ ਗੀਤ। ਰਾਤ 8:45 ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। ਰਾਤ 9 ਹੋਵੇਗਾ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, ਰਿਲੇਅ ਕਰਾਂਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਤੇ ਰਾਤ 9:15 ਤੋਂ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜੋ ਕਿ ਜਾਰੀ ਰਹਿਣਗੇ ਰਾਤ ਦੇ 11 ਤੱਕ, ਤੇ ਰਾਤ ਦੇ 11 ਹੋਵੇਗੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ। ਇਹ ਸੀ ਜਾਣਕਾਰੀ ਸਾਡੀ ਅੱਜ ਦੀ ਸਭਾ ਦੇ ਤਹਿਤ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ, FM ਬੈਂਡ 101.1 ਮੈਗਾਹਰਟਸ ਤੇ। ਸਮਾਂ ਹੈ 6:15 ਤੇ 30 ਸਕਿੰਟ ਦਾ, ਤੇ ਆਓ ਸਰਵਨ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ।

0: ਆਕਾਸ਼ਵਾਣੀ ਐਫਐਮ ਬਠਿੰਡਾ 101.1 ਮੈਗਾਹਰਟਜ਼ ਤੇ ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ।
1: ਆਓ ਹੁਣ ਸਰਵਣ ਕਰਦੇ ਹਾਂ ਅਗਲੀ ਭਗਤੀ ਰਚਨਾ ਹਰੀ ਓਮ ਸ਼ਰਨ ਪਾਸੋਂ ਗਾਇਨ ਕੀਤੀ ਹੋਈ।

FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਮਾਂ ਹੋ ਰਿਹਾ 7 ਵਜੇ ਦਾ ਅਤੇ ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸੱਜਰੀ ਸਵੇਰ ਦਾ।

ਤੇ ਦੋਸਤੋ, ਇਸ ਖੂਬਸੂਰਤ ਸੋਚ ਦੇ ਨਾਲ ਇੱਕ ਖੂਬਸੂਰਤ ਗੀਤ ਵੀ ਹੋ ਜਾਏ। ਸੋ ਸੁਣੋ ਇੱਕ ਪਿਆਰਾ ਜਿਹਾ ਗੀਤ।

0: प्रोग्राम दे निर्माता ते निर्देशक बलजीत शर्मा सो सुनना ना भूलना। मिति 16 जुलाई दिन वीरवार दोपहर 12:30 बजे सिलसिला रब ने बनाया जोड़िया।
1: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ, ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 MHz।
2: ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ ਤੇ, ਸਮਾਂ ਹੋ ਰਿਹਾ ਜੀ 7:04 ਦਾ। ਤੇ ਹੁਣ ਗੱਲ ਕਰਦੇ ਆਂ ਇਤਿਹਾਸ ਦੇ ਵਿੱਚ 16 ਜੁਲਾਈ ਨੂੰ ਵਾਪਰੀਆਂ ਕੁਝ ਖਾਸ ਘਟਨਾਵਾਂ ਬਾਰੇ। ਦੋਸਤੋ, 16 ਜੁਲਾਈ 1969, ਇਸ ਦਿਨ ਨਾਸਾ ਨੇ ਆਪਣਾ ਉਹ ਮਿਸ਼ਨ ਲਾਂਚ ਕਰਿਆ ਜਿਸ ਤਹਿਤ ਮਨੁੱਖ ਨੇ ਚੰਦ ਉੱਪਰ ਆਪਣਾ ਪਹਿਲਾ ਕਦਮ ਰੱਖਿਆ ਸੀ। ਜੀ ਹਾਂ, ਅੱਜ ਹੀ ਦੇ ਦਿਨ ਨਾਸਾ ਨੇ ਆਪਣਾ ਸਭ ਤੋਂ ਅਹਿਮ ਮਿਸ਼ਨ ਅਪੋਲੋ 11 ਲਾਂਚ ਕਰਿਆ, ਜਿਸ ਤਹਿਤ ਨੀਲ ਆਰਮਸਟਰੋਂਗ, ਬਜ਼ ਅਲਡ੍ਰਿਨ ਅਤੇ ਮਾਈਕਲ ਕੋਲਿਨਸ ਚੰਦ ਦੀ ਤਰਫ ਰਵਾਨਾ ਹੋਏ।

ਸਰੋਤੋ ਇੱਕ ਹੋਰ ਇਤਿਹਾਸਿਕ ਘਟਨਾ। ਅੱਜ ਦੇ ਦਿਨ ਦੁਨੀਆ ਦਾ ਪਹਿਲਾ ਪਰਮਾਣੂ ਪ੍ਰੀਖਣ ਹੋਇਆ। ਅਮਰੀਕਾ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਨਿਊ ਮੈਕਸੀਕੋ ਦੇ ਮਾਰੂਥਲ ਵਿੱਚ ਦੁਨੀਆ ਦਾ ਪਹਿਲਾ ਪਰਮਾਣੂ ਪ੍ਰੀਖਣ ਕੀਤਾ ਸੀ ਜੀ। ਅਤੇ ਸਰੋਤਿਓ, ਅੱਜ ਇੱਕ ਹੋਰ ਖਾਸ ਦਿਨ ਹੈ। ਅੱਜ ਆਰਟੀਫਿਸ਼ਲ ਇੰਟੈਲੀਜੈਂਸ ਡੇ ਹੈ ਜੀ। ਮਾਫ ਕਰਨਾ, ਆਰਟੀਫਿਸ਼ਲ ਇੰਟੈਲੀਜੈਂਸ ਐਪਰੀਸ਼ੀਏਸ਼ਨ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ।
1: ਬਦਲੋ ਬਦਲੋ ਆਦਤ ਬਦਲੋ।
2: ਮਸ਼ੀਨ ਵਿੱਚ ਕੱਪੜੇ ਪਾਉਣ ਤੋਂ ਪਹਿਲਾਂ ਚੈੱਕ ਨਹੀਂ ਕੀਤਾ ਸੀ ਕੀ?
1: ਬਦਲੋ ਬਦਲੋ ਆਦਤ ਬਦਲੋ। ਹੁਣ ਨੇੜੇ ਦੇ ਬੈਂਕ ਜਾ ਕੇ ਫਟੇ ਪੁਰਾਣੇ ਨੋਟ ਬਦਲੋ। ਜੇ ਬੈਂਕ ਮਨਾ ਕਰੇ ਤਾਂ RBI ਦੇ ਓਮਬਡਸਮੈਨ ਨੂੰ ਸ਼ਿਕਾਇਤ ਕਰੋ। RBI ਕਹਿੰਦਾ ਹੈ ਜਾਣਕਾਰ ਬਣੋ ਸਚੇਤ ਰਹੋ।
3: ਪੰਜਾਬ ਦੇ ਅਮਰ ਲੋਕ ਕਿੱਸਿਆਂ ਦੀ ਮਹਿਕ ਨਾਲ ਸਜੀ ਇੱਕ ਯਾਦਗਾਰ ਸ਼ਾਮ ਜੀ ਸਰੋਤਿਓ, ਬਲਜੀਤ ਸ਼ਰਮਾ ਜੀ ਪ੍ਰੋਗਰਾਮ ਪਿੰਡਾਂ ਵਾਲੇ ਦੇ ਤਹਿਤ ਲੈ ਕੇ ਆ ਰਹੇ ਨੇ ਦੌਲਤ ਰਾਮ ਜੀ ਦੀ ਅਮਰ ਰਚਨਾ ਕਿੱਸਾ ਰੂਪ ਬਸੰਤ ਭਾਗ ਦੂਜਾ। ਮਿਤੀ 17 ਜੁਲਾਈ, ਦਿਨ ਸ਼ੁੱਕਰਵਾਰ, ਸ਼ਾਮ 5 ਵਜੇ।

ਜੀ, ਤੇ ਅਗਲੀ ਸੁਰਖੀ ਹੈ ਜੀ ਪੰਜਾਬੀ ਟ੍ਰਿਬਿਊਨ ਦੇ ਸਫ਼ੇ ਤੋਂ ਸੁਰਖੀ, ਖੇਡ ਸੰਸਾਰ ਨਾਲ ਜੁੜੀ ਹੋਈ। ਫੀਫਾ ਵਰਲਡ ਕੱਪ 2026 ਜੋ ਕਿ ਚੱਲ ਰਿਹਾ ਹੈ, ਉਸ ਦੇ ਤਹਿਤ ਸਪੇਨ ਨੇ ਫਰਾਂਸ ਨੂੰ ਹਰਾ ਕੇ ਫਾਈਨਲ ਦੇ ਵਿੱਚ ਆਪਣੀ ਥਾਂ ਬਣਾਈ। ਤੇ ਇਸੇ ਹੀ ਸਫ਼ੇ ਸੁਰਖੀ ਨਾਲ ਜੁੜੀ ਸੁਰਖੀ, ਐਮਬਾਪੇ ਗੋਲਡਨ ਬੂਟ ਦੀ ਦੌੜ ਦੇ ਵਿੱਚ ਸ਼ਾਮਿਲ।

0: ਗੱਡੀ ਦੇ ਵਿੱਚ। ਮੈਂ ਕਹਿੰਨੀ ਆ ਪੁੱਛ ਨਾ ਜਿਹੜੀ ਉਹਨੇ ਮੱਛੀ ਮੋਟਰ ਚਲਾ ਕੇ ਵੱਡੀ ਪਾਈਪ ਲਾ ਕੇ ਨਾਲੇ ਗੱਡੀ ਧੋਤੀ ਨਾਲੇ ਗਲੀ ਦੀਆਂ ਨਾਲੀਆਂ ਧੋਤੀਆਂ ਨਾਲੇ ਗਲੀ ਧੋਤੀ ਹੋਰ ਤਾਂ ਹੋਰ ਆਂਢੀਆਂ ਗਵਾਂਢੀਆਂ ਦੇ ਦਰਵਾਜ਼ੇ ਤੱਕ ਧੋਤੇ ਉਹਨੇ।
1: ਓ ਮਾਈ ਗੋਡ, ਕਿੰਨਾ ਚੰਗਾ ਮੇਰੇ ਚੀਚੂ ਕੱਲਾ ਆਪਦਾ ਨਹੀਂ ਸੋਚਦਾ ਜੇ ਕੋਈ ਸਭ ਦਾ ਸੋਚਦੇ।
0: ਹਾਂ ਬਸ ਇਹ ਨਹੀਂ ਸੋਚਦਾ ਕਿ ਇਹ ਪਾਣੀ ਜਿਸ ਦਿਨ ਖਤਮ ਹੋ ਗਿਆ ਨਾ ਅਸੀਂ ਕਿੰਨੇ ਔਖੇ ਹੋ ਜਾਵਾਂਗੇ।
1: ਓ ਪਾਣੀ ਕਿੱਥੇ ਖਤਮ ਹੋਣ ਵਾਲਾ ਬਾਬੇ, ਸੇ ਜਿੰਨਾ ਮਰਜ਼ੀ ਭਰਿਓ ਪਾਣੀ ਤਾਂ ਖਤਮ ਨਹੀਂ ਹੋਣ ਵਾਲਾ, ਐਵੇਂ ਨਾ ਡਰਾਇਆ ਕਰੋ। ਤੇ ਦੇਖ ਲੋ ਆ ਦੋ ਦਿਨ ਮੀਂਹ ਪੈ ਗਿਆ ਤਾਂ ਦੇਖੋ ਪਾਣੀ ਪਾਣੀ ਹੋ ਜਾਂਦਾ, ਲੋਕੀ ਪਰੇਸ਼ਾਨ ਹੋ ਜਾਂਦੇ ਪਾਣੀ ਤੋਂ।
0: ਡੋਲੀ ਜੇ ਮੀਂਹ ਪੈਣ ਤੇ ਹੜ ਆ ਜਾਂਦੇ ਨੇ ਜਾਂ ਫਿਰ ਪਾਣੀ ਸ਼ਹਿਰ ਦੇ ਵਿੱਚ ਭਰ ਜਾਂਦਾ, ਇੱਕ ਕੰਮ ਕਰ ਲਿਆ ਕਰ, ਡਰਮ ਭਰ ਕੇ ਤੇ ਰੱਖ ਲਿਆ ਕਰ, ਉਹ ਵਰਤਿਆ ਕਰਨਾ।
1: ਲੈ ਕੀ ਹੈ ਬਬਲੂ, ਇਸ ਕੀ ਜੀ ਗੱਲਾਂ ਕਰੀ ਜਾਂਦੇ ਹੋ, ਸਿਆਣੇ ਬਹਿਣੇ ਹੋ ਕੇ ਉਹ ਗੰਦਾ ਪਾਣੀ ਭਰ ਕੇ ਮੈਂ ਉਹਦਾ ਕੀ ਕਰੂੰਗੀ, ਸਿਰ ਚ ਮਾਰੂੰਗੀ, ਉਹ ਗੰਦਾ ਪਾਣੀ ਥੋੜੀ ਵਰਤਦੇ ਹੁੰਦੇ ਆ।
0: ਫੇਰ ਆਹੀ ਤਾਂ ਗੱਲ ਸਮਝਾ ਰਹੀ ਆ, ਕੁਦਰਤੀ ਸੋਮੇ ਜਿਹੜਾ ਪਾਣੀ ਸਾਫ ਹੈ ਚੰਗਾ ਏ ਪੀਣ ਵਾਲਾ ਏ ਓਹਨੂੰ ਸੰਭਾਲ ਲੋ ਤਾਂ ਕਿ ਆਪਣੇ ਆਉਣ ਵਾਲੇ ਬੱਚੇ ਕਿਤੇ ਇਹ ਨਾ ਕਹਿਣ ਕਿ ਸਾਡੇ ਪੂਰਵਜ ਸਾਡੇ ਦਾਦੇ ਦਾਦੀਆਂ ਏਡੇ ਕਮਲੇ ਸੀ ਕਿ ਇੰਨਾ ਪਾਣੀ ਉਹਨਾਂ ਨੇ ਵੇਸਟ ਕੀਤਾ, ਇੰਨਾ ਪਾਣੀ ਉਹਨਾਂ ਨੇ ਵੇਸਟ ਕੀਤਾ ਕਿ ਸਾਡੇ ਜੋਗਾ ਛੱਡਿਆ ਹੀ ਨਹੀਂ, ਹੁਣ ਤਾਂ ਸਾਡੇ ਜੋਗਾ ਪਾਣੀ ਬੋਤਲਾਂ 'ਚ ਰਹਿ ਗਿਆ।
1: ਕੀ ਗੱਲਾਂ ਕਰਦੇ ਪਏ ਹੋ ਬਬਲੀ ਸਿਸ, ਆ ਤੁਹਾਨੂੰ ਪਤਾ ਪਹਿਲਾਂ ਡਾਇਨਾਸੌਰ ਹੁੰਦੇ ਸੀ?
0: ਹਾਂ ਮੈਨੂੰ ਪਤਾ ਡਾਇਨਾਸੌਰ ਹੁੰਦੇ ਸੀ, ਖਤਮ ਹੋ ਗਏ ਨੇ।
1: ਬਿਲਕੁਲ ਖਤਮ ਹੋ ਗਏ ਨਾ, ਇੱਕ ਵੀ ਦਿਖਦਾ ਨਾ। ਤੇ ਅਸੀਂ ਕੋਈ ਆਪਦੇ ਪੂਰਵਜਾਂ ਨੂੰ ਕਿਹਾ ਕਿ ਡਾਇਨਾਸੌਰ ਤੁਸੀਂ ਸਾਰੇ ਖਤਮ ਕਰਤੇ, ਸਾਡੇ ਜੋਗੇ ਛੱਡੇ ਨਹੀਂ।
0: ਕਰ ਲੋ ਘਿਓ ਨੂੰ ਭਾਂਡਾ ਨਾ, ਡਾਇਨਾਸੌਰ ਦਾ ਮੁਕਾਬਲਾ ਤੂੰ ਪਾਣੀ ਨਾਲ ਕਿਵੇਂ ਕਰ ਸਕਦੀ ਹੈ? ਪਾਣੀ ਜ਼ਿੰਦਗੀ ਦਿੰਦਾ ਜ਼ਿੰਦਗੀ, ਮੇਰੀ ਗੱਲ ਸੁਣ ਡੋਲੀ, ਇਹ ਜਿਹੜੇ ਕੁਦਰਤੀ ਸੋਮੇ ਨੇ ਨਾ, ਜਿਹੜੇ ਚਾਹੇ ਪਾਣੀ ਹੋਵੇ, ਸ਼ੁੱਧ ਹਵਾ ਹੋਵੇ, ਰੁੱਖ ਯਾਨੀ ਕਿ ਜਿਹੜੇ ਆਕਸੀਜਨ ਦਿੰਦੇ ਹੋਣ, ਇਹਨਾਂ ਨੂੰ ਸੰਭਾਲ ਕੇ ਰੱਖੋ, ਇਹੀ ਇੱਕ ਚੰਗੀ ਸਿਹਤ ਦੇਣ ਵਾਲੇ ਨੇ। ਇਹ ਨਾ ਹੋਵੇ ਜਿਸ ਤਰ੍ਹਾਂ ਆਪਾਂ ਬੇਸਾਬੇ ਰੁੱਖ ਕੱਟੀ ਜਾਂਦੇ ਹਾਂ, ਫਿਰ ਕਹਿੰਦੇ ਹਾਂ ਮੀਂਹ ਨਹੀਂ ਪੈਂਦਾ, ਤੇ ਰੁੱਖ ਕੱਟਣ ਨਾਲ ਆਕਸੀਜਨ ਦੀ ਕਮੀ ਹੁੰਦੀ ਹੈ, ਤੇ ਆਉਣ ਵਾਲੇ ਸਮੇਂ 'ਚ ਕੋਈ ਇਹੋ ਜਿਹਾ ਦੂਰ ਨਹੀਂ ਸਮਾਂ ਜਦੋਂ ਹਰ ਕੋਈ ਆਕਸੀਜਨ ਦਾ ਸਿਲੰਡਰ ਆਪਣੀ ਪਿੱਠ ਤੇ ਰੱਖ ਕੇ ਤੇ ਨਾਲ ਆਕਸੀਜਨ ਮੂੰਹ ਨੂੰ ਲਾ ਕੇ ਫਿਰੂਗਾ, ਜਦੋਂ ਆਕਸੀਜਨ ਚੰਗੀ ਮਿਲੀ ਨਾ ਸ਼ਹਿਰ 'ਚ।
1: ਅੱਛਾ ਐਡਾ ਵੀ ਹੋਊਗਾ?
0: ਬਿਲਕੁਲ ਹੋਏਗਾ, ਕਿਉਂਕਿ ਤੂੰ ਹੁਣ ਹੀ ਦੇਖ ਲੈ, ਪਹਿਲਾਂ ਕਦੇ ਕਿਸੇ ਜੰਮਦੇ ਬੱਚੇ ਨੂੰ ਇੰਨੀ ਪ੍ਰੋਬਲਮ ਨਹੀਂ ਸੀ ਹੁੰਦੀ ਜਿੰਨੀ ਹੁਣ ਧੂਏ ਨਾਲ ਜਾਂ ਫਿਰ ਹਵਾ ਨਾਲ ਹੋਣ ਲੱਗ ਪੈਂਦੀ ਹੈ। ਆ ਮਿੰਟ 'ਚ ਬੱਚਾ ਬਾਹਰ ਜਾਂਦਾ ਨਹੀਂ, ਛਿੱਕਾਂ ਮਾਰਨੀਆਂ ਸ਼ੁਰੂ ਕਰ ਦਿੰਦਾ, ਫਿਰ ਡਾਕਟਰ ਕਹਿ ਦਿੰਦਾ ਜੀ ਇਹਨੂੰ ਡਸਟ ਐਲਰਜੀ ਹੈ, ਜਾਂ ਫਿਰ ਪਹਿਲਾਂ ਇੰਨੇ ਬੱਚੇ ਅਸਥਮਾ ਦੇ ਪੀੜਿਤ ਹੁੰਦੇ ਸੀ। ਆ ਸਾਰੇ ਸਾਡੇ ਹੀ ਕੀਤੇ ਕਾਰਨਾਮੇ ਨੇ, ਨਾ ਹੀ ਚੰਗੀ ਹਵਾ ਦੇ ਰਹੇ ਹਾਂ ਬੱਚਿਆਂ ਨੂੰ, ਨਾ ਚੰਗਾ ਵਾਤਾਵਰਨ, ਹੁਣ ਤਾਂ ਜੰਮਦੇ ਬੱਚੇ ਨੂੰ ਸਾਹ ਦੀਆਂ ਪ੍ਰੋਬਲਮਸ ਹੋ ਰਹੀਆਂ ਨੇ। ਉਸੇ ਤਰ੍ਹਾਂ ਪਾਣੀ ਕਿੰਨਾ ਵੇਸਟ ਕਰ ਰਹੇ ਹਾਂ, ਮੈਂ ਤੈਨੂੰ ਕਈ ਵਾਰੀ ਦੇਖਿਆ ਸਬਜ਼ੀ ਧੋਣ ਲੱਗਦੀ ਹੈ ਤਾਂ ਕਮਲਿਆਂ ਵਾਂਗ ਸਬਜ਼ੀ ਧੋਈ ਜਾਂਦੀ ਹੈ, ਜਿਵੇਂ ਨਾ ਸਾਰਾ ਤੂੰ ਨਹਾ ਹੀ ਸਬਜ਼ੀ ਨੂੰ ਤੂੰ ਅੱਜ ਹੀ ਦੇਣਾ।
1: ਬਣਾਉਣ 'ਚ ਪਹਿਲਾਂ ਧੋਣੀ ਪੈਂਦੀ ਹੈ ਫਿਰ ਹੀ ਸਹੀ ਬਣੂਗੀ, ਜੇ ਐਵੇਂ ਬਣਾ ਦਿੱਤਾ ਮੇਰੇ ਦੇ ਘਰ ਦੇ ਤਾਂ ਮੈਨੂੰ ਲੜਨਗੇ ਵੀ ਤੂੰ ਆ ਕੀ ਬਣਾਇਆ।
0: ਡੋਲੀ ਸਬਜ਼ੀ ਧੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਸਬਜ਼ੀਆਂ ਦੇ ਉੱਤੇ ਕਈ ਤਰ੍ਹਾਂ ਦਾ ਸਪਰੇਅ ਕੀਤਾ ਹੁੰਦਾ ਹੈ, ਨਾਲੇ ਧੂਲ ਮਿੱਟੀ ਲੱਗੀ ਹੁੰਦੀ ਹੈ। ਸਬਜ਼ੀਆਂ ਨੂੰ ਧੋਵੋ ਪਰ ਇਸ ਤਰ੍ਹਾਂ ਨਹੀਂ ਕਿ ਕਮਲਿਆਂ ਵਾਂਗ ਤੂੰ ਤਾਂ ਰਸੋਈ ਦਾ ਸਿੰਕ ਭਰ ਲੈਂਦੀ ਹੈ ਪਾਣੀ ਦਾ, ਫਿਰ ਜਿਉਂ ਸਬਜ਼ੀਆਂ ਨੂੰ ਡੋਬੇ ਲਵਾ ਲਵਾ ਕੇ ਮੈਨੂੰ ਤਾਂ ਇਹ ਡਰ ਲੱਗਦਾ ਹੁੰਦਾ ਕਿ ਹੁਣ ਡੁੱਬੀ ਸਬਜ਼ੀ ਹੁਣ ਡੁੱਬੀ, ਹਾਏ ਹਾਏ ਵਿਚਾਰੀਆਂ ਸਬਜ਼ੀਆਂ ਵੀ ਕੀ ਕਹਿੰਦੀਆਂ ਹੋਣਗੀਆਂ, ਚੰਗਾ ਹੋਇਆ ਅਸੀਂ ਸਵਿਮਿੰਗ ਸਿੱਖ ਲਈ, ਨਹੀਂ ਤਾਂ ਅੱਜ ਇਹਨੇ ਸਾਨੂੰ ਡੋਬ ਡੋਬ ਕੇ ਮਾਰ ਹੀ ਦੇਣਾ ਸੀ।
1: ਇਹ ਤਾਂ ਚੰਗੀ ਗੱਲ ਹੈ ਨਾ ਬਬਲੀ ਸਿਸ, ਮੈਂ ਉਹਨਾਂ ਨੂੰ ਸਵਿਮਿੰਗ ਸਿਖਾ ਰਹੀ ਹਾਂ। ਤੇ ਦੇਖੋ ਆਲੂ ਦੇਖੋ ਨਿਕੰਮੇ ਜੇ, ਕੱਲ ਮੈਂ ਪਾਇਆ ਸੀ ਪਾਣੀ 'ਚ ਸਾਰੇ ਡੁੱਬ ਗਏ, ਉਹਨਾਂ ਨੂੰ ਸਵਿਮਿੰਗ ਆਈ ਨਹੀਂ ਸੀਗੀ ਇਸ ਕਰਕੇ ਡੁੱਬ ਗਏ ਉਹ।
0: ਆਣੀ ਵੀ ਨਹੀਂ, ਇਸ ਤਰ੍ਹਾਂ ਕਰ ਤੂੰ ਪਹਿਲਾਂ ਆਲੂਆਂ ਨੂੰ ਸਵਿਮਿੰਗ ਸਿਖਾ ਦੇ, ਫਿਰ ਕੱਦੂਆਂ ਨੂੰ ਸਿਖਾ ਦੇ, ਫਿਰ ਤੂੰ ਰਹਿੰਦੀ ਖੁੰਦੀ ਕਸਰ ਪੇਠੇ ਤੇ ਪੂਰੀ ਕਰੀ, ਜਿਸ ਦਿਨ ਉਹਨਾਂ ਨੂੰ ਸਵਿਮਿੰਗ ਆ ਗਈ ਮੈਂ ਕਹਿੰਦੀ ਆ ਕੁੜੀਏ ਤੂੰ ਕਾਮਯਾਬ ਹੈ ਕਾਮਯਾਬ।
1: ਗੱਲ ਕੀ ਕਰਦੇ ਪਏ ਹੋ, ਇਹ ਤਾਂ ਮੇਰੀ ਚੁਟਕੀਆਂ ਦਾ ਕੰਮ ਹੈ।
0: ਅੱਛਾ ਉਹ ਕਿਵੇਂ?
1: ਬਬਲੀ ਸੇਸ ਜੀ

0: ਤੈਨੂੰ ਪਾਣੀ ਚ ਨਾ ਤੈਰਨਾ ਆਇਆ ਤੇ ਤਰਾ ਤਾਂ ਮੈਂ ਉਹਨੂੰ ਫੇਰ ਵੀ ਦੇਣਾ
1: ਹੈ। ਉਹ ਕਿਵੇਂ?
0: ਮੈਂ ਆਲੂ ਕੱਟਨੇ ਆ, ਫਿਰ ਮੈਂ ਬੇਸਨ ਚ ਘੋਲ ਕੇ ਜਦੋਂ ਮੈਂ ਗਰਮ ਗਰਮ ਤੇਲ ਚ ਪਾ ਕੇ ਪਕੌੜੇ ਤਲਨੇ ਆ ਤੇ ਫਿਰ ਉਹ ਸਵੀਮਿੰਗ ਕਰਦੇ ਕਰਦੇ ਉੱਪਰ ਨੀ ਆ ਜਾਣਗੇ।
2: ਕਰ ਲੋ ਕਿ ਉਹਨੂੰ ਭਾਂਡਾ ਨੀ। ਡੋਲੀ ਤੇਰਾ ਦਿਮਾਗ ਖਰਾਬ ਹੋਇਆ ਪਿਆ, ਹੋਰ ਕੁਝ ਨੀ।
0: ਤੁਸੀਂ ਗੱਲ ਕਰਦੇ ਹੋ ਦਿਮਾਗ ਖਰਾਬ ਦੀ। ਓਹੋ ਬਬਲੀ ਸੀਸ, ਦਿਮਾਗ ਖਰਾਬ ਨਾ ਹੋਵੇ ਤਾਂ ਹੋਰ ਕੀ ਹੋਵੇ। ਅੱਧਾ ਦਿਮਾਗ ਤਾਂ ਬਚਪਨ ਚ ਮੇਰੇ ਸਕੂਲ ਵਾਲੇ ਖਾ ਗਏ, ਉਸ ਤੋਂ ਬਾਕੀ ਰਹਿੰਦਾ ਦਿਮਾਗ ਮੇਰੇ ਸਹੁਰੇ ਵਾਲਿਆਂ ਨੇ, ਮੇਰੀ ਹਬੀ ਨੇ ਖਾ ਲਿਆ। ਬਾਕੀ ਰਹਿੰਦਾ ਓਵਰ ਥਿੰਕਿੰਗ ਕਰ ਕਰਕੇ ਉਹ ਵੀ ਖਤਮ ਹੋ ਗਿਆ ਮੇਰਾ। ਤੇ ਬਬਲੀ ਸੀਸ, ਆ 180 GB ਦਾ ਮੇਰਾ ਦਿਮਾਗ, ਇੰਨੀਆਂ ਸਾਰੀਆਂ ਟੈਨਸ਼ਨਾਂ, ਇੰਨੇ ਸਾਰੇ ਮੈਂ ਕਿਵੇਂ ਭਰ ਲਵਾਂ।
2: ਹਾਏ ਵੇ ਮੇਰੇ ਰੱਬਾ, ਕਰ ਲੋ ਕਿ ਉਹਨੂੰ ਭਾਂਡਾ। ਮੈਂ ਕਹਿੰਦੀ ਸੀ ਕਿ ਮੈਂ ਹਰ ਕਿਸੇ ਨੂੰ ਕੁਝ ਨਾ ਕੁਝ ਸਿਖਾ ਸਕਦੀ ਹਾਂ, ਪਰ ਮੈਨੂੰ ਤਾਂ ਲੱਗਦਾ ਦੁਨੀਆਂ ਨੂੰ ਤਾਂ ਸਿਖਾਉਣਾ ਦੂਰ ਦੀ ਗੱਲ ਆ। ਆ ਮੇਰੀ ਸੱਜੀ ਸਹੇਲੀ ਤੇ ਮੇਰੀ ਖੱਬੀ ਸਹੇਲੀ, ਇੱਕ ਬੀਬੋ ਤੇ ਇੱਕ ਆ ਡੋਲੀ, ਜੇ ਮੈਂ ਇਹਨਾਂ ਦੋਨਾਂ ਨੂੰ ਨਾ ਕੁਝ ਸਿਖਾ ਸਕੀ ਤੇ ਬਾਕੀਆਂ ਨੂੰ ਕੀ ਸਿਖਾ ਲੂੰਗੀ। ਵੱਡਾ ਕੋਨਫੀਡੈਂਸ ਸੀ ਮੇਰੇ ਚ, ਮੈਂ ਸਾਰੀ ਦੁਨੀਆਂ ਨੂੰ ਸਿਖਾ ਸਕਦੀ ਹਾਂ। ਮੈਨੂੰ ਤਾਂ ਇੱਥੇ ਹੀ ਫੇਲ ਹੋਈ ਲੱਗਦੀ ਹਾਂ ਮੈਂ ਤਾਂ ਇਹਨਾਂ ਨਾਲ ਰਹਿ ਰਹਿ ਕੇ। ਮੈਨੂੰ ਲੱਗਦਾ ਜਿਹੜਾ ਮੇਰਾ ਵੀ ਦਿਮਾਗ ਹੈਗਾ, ਆ ਜਿਹੜਾ 180 GB ਦਾ ਇਹਦਾ ਹੈ ਤੇ 360 ਦਾ ਮੇਰਾ ਹੋਣਾ, ਮੈਨੂੰ ਲੱਗਦਾ ਇਹ ਵੀ ਇੱਥੇ ਹੀ ਖਰਾਬ ਹੀ ਹੋਣਾ।
0: ਨਹੀਂ
2: ਨਹੀਂ ਕੁਛ ਨੀ ਕੁਛ, ਤੂੰ ਮੇਰੀ ਗੱਲ ਸੁਣ, ਤੂੰ ਡਾਕਟਰ ਦੇ ਜਾ ਕੇ ਆਈ ਹੈ?
0: ਹਾਂ ਮੈਂ ਕੱਲ ਜਾ ਕੇ ਆਈ ਹਾਂ, ਤੁਹਾਨੂੰ ਇਹ ਤੇ ਦੱਸਣਾ ਚਾਹ ਰਹੀ ਸੀ, ਤੁਸੀਂ ਤਾਂ ਹੋਰ ਹੀ ਗੱਲਾਂ ਲੈ ਕੇ ਬੈਠ ਗਏ।
2: ਅੱਛਾ ਮੈਨੂੰ ਦੱਸੀ ਕੀ ਕਿਹਾ ਡਾਕਟਰ ਨੇ?
0: ਡਾਕਟਰ ਕਹਿੰਦਾ ਮੇਰੇ ਗੁਰਦੇ ਚ ਪੱਥਰੀ ਹੈ।
2: ਹੈ ਨਾ, ਗੁਰਦੇ ਚ ਪੱਥਰੀ ਕਿਵੇਂ ਹੋ ਗਈ?
0: ਆ ਗੱਲ ਸੁਣੋ, ਹਫਤਾ ਪਹਿਲਾਂ ਮੈਂ ਹਬੀ ਨੂੰ ਕਿਹਾ, ਮੈਂ ਕਿਹਾ ਮੈਨੂੰ ਸੋਨੇ ਦਾ ਸੈੱਟ ਲੈ ਦੋ, ਤੇ ਮੇਰੇ ਹਬੀ ਕਹਿੰਦੇ ਨਹੀਂ ਲੈ ਕੇ ਦੇਣਾ, ਤੇ ਮੈਂ ਤਾਂ ਫਿਰ ਆਪਦੇ ਦਿਲ ਤੇ ਪੱਥਰ ਰੱਖ ਲਿਆ। ਉਹ ਪੱਥਰ ਖਿਸਕ ਖਿਸਕੇ ਖਿਸਕ ਖਿਸਕੇ ਮੇਰੇ ਗੁਰਦਿਆਂ ਚ ਚਲਾ ਗਿਆ, ਤੇ ਫਿਰ ਟੈਸਟਾਂ ਦੇ ਵਿੱਚ ਪੱਥਰੀ ਚ ਆਉਣੀ ਸੀ ਬਬਲੀ ਸੇਸ।
2: ਹਾਏ ਵੇ ਮੇਰਿਆ ਰੱਬਾ, ਕਰ ਲੋ ਘਿਓ ਨੂੰ ਭਾਂਡਾ ਨਾ। ਵੈਸੇ ਇੱਕ ਗੱਲ ਦੱਸਾਂ ਡੋਲੀ, ਮੈਨੂੰ ਸਮਝ ਨੀ ਆਉਂਦੀ, ਪਤਾ ਨੀ ਲੋਕੀ ਕਿਵੇਂ ਕਹਿੰਦੇ ਆ ਕਿ ਅਸੀਂ ਮਾੜੇ ਬੰਦੇ ਦੀ ਅੱਖ ਪਛਾਣ ਜਾਂਦੇ ਆ, ਜਾਂ ਕਹਿੰਦੇ ਆ 10 ਕੋਹ ਤੋਂ ਬੰਦਾ ਅਸੀਂ ਪਛਾਣ ਲੈਂਦੇ ਆ। ਜਦੋਂ ਤੱਕ ਬੰਦਾ ਮੇਰੇ ਨਾਲ ਮਾੜੀ ਨਾ ਕਰੇ ਉਦੋਂ ਤੱਕ ਬੰਦੇ ਦੀ ਮੈਨੂੰ ਪਛਾਣ ਹੀ ਨੀ ਆਉਂਦੀ। ਤੇ ਹੁਣ ਮੈਨੂੰ ਪਛਾਣ ਤੇਰੀ ਆਣੀ ਸ਼ੁਰੂ ਹੋ ਗਈ ਹੌਲੀ ਹੌਲੀ ਹੌਲੀ ਹੌਲੀ। ਕਿ ਡੋਲੀ, ਤੇਰਾ ਤਾਂ ਅੱਧਾ ਦਿਮਾਗ ਖਰਾਬ ਹੈ ਤੇ ਪੂਰਾ ਤੂੰ ਮੇਰਾ ਕਰੇਂਗੀ।
0: ਓਹ ਬੱਬਲੀ ਸੀਸ, ਇੰਨੀ ਗਰਮੀ ਉੱਤੇ ਤੁਸੀਂ ਇੰਨਾ ਗੁੱਸਾ ਕਰੀ ਜਾਂਦੇ ਹੋ, ਐਵੇਂ BP ਹਾਈ ਹੋ ਜੂਗਾ, ਇੰਨਾ ਗੁੱਸਾ ਨੀ ਕਰਨਾ ਤੁਸੀਂ। ਮੈਨੂੰ ਇਹ ਗੱਲ ਦੱਸੋ, ਜਿਗਰੀ ਯਾਰ ਕੌਣ ਹੁੰਦਾ?
2: ਜਿਹੜੇ ਯਾਰ ਯਾਨੀ ਕਿ ਦੋਸਤ ਤੁਹਾਡੇ ਜਿਗਰ ਦਾ ਫਲੂਦਾ ਬਣਾ ਦੇਣ, ਯਾਨੀ ਕਿ ਟੋਟੇ ਟੋਟੇ ਕਰ ਦੇਣ, ਜਾਂ ਜਿਹੜੇ ਤੇਰੇ ਵਰਗੇ ਜਿਗਰ ਦੇ ਨਾਲ ਨਾਲ ਦਿਮਾਗ ਦਾ ਵੀ ਦਹੀਂ ਕਰ ਦੇਣ, ਉਹਨੂੰ ਕਹਿੰਦੇ ਜਿਗਰੀ ਯਾਰ।
0: ਕੀ ਕਿਹਾ ਤੁਸੀਂ ਬਬਲੀ ਸੀਸ?
2: ਓਫੋ, ਚੁੱਪ ਰਹਿਣਾ ਏ ਚੁੱਪ ਰਹਿਣਾ। ਤੈਨੂੰ ਇੱਕ ਹੋਰ ਗੱਲ ਦੱਸਦੀ ਆ।
0: ਹਾਂ ਹਾਂ ਦੱਸੋ ਦੱਸੋ, ਮੈਨੂੰ ਦੱਸੋ ਮੈਨੂੰ ਦੱਸੋ।
2: ਹਾਂ ਮੈਨੂੰ ਵੀ ਦੱਸੋ ਮੈਨੂੰ ਵੀ ਦੱਸੋ, ਹੁਣ ਆਈ ਨਾ ਗੱਲ। ਮੇਰੀ ਗੱਲ ਸੁਣ, ਕੱਲ ਬੀਬੋ ਡਾਕਟਰ ਦੇ ਗਈ ਸੀਗੀ।
0: ਅੱਛਾ ਕਿਵੇਂ, ਠੀਕ ਰਹੇਗੀ ਬੀਬੋ ਸੀਸ?
2: ਬਿਲਕੁਲ, ਕਹਿੰਦੀ ਨਾ ਡਾਕਟਰ ਸਾਹਿਬ ਮੇਰੇ ਨਾ ਦੰਦ ਚ ਦਰਦ ਹੋਈ ਜਾਂਦਾ ਤੇ ਮੇਰੇ ਦੰਦ ਦਾ ਇਲਾਜ ਕਰ ਦੋ। ਤੇ ਡਾਕਟਰ ਅੱਗੋ ਕਹਿੰਦਾ, ਜੀ ਬੀਬਾ ਜੀ ਤੁਹਾਡਾ ਤਾਂ ਦੰਦ ਖਰਾਬ ਹੋਇਆ ਪਿਆ, ਕੱਢਣਾ ਪਊਗਾ, 2000 ਰੁਪਇਆ ਲੱਗੇਗਾ। ਕਹਿੰਦੀ ਡਾਕਟਰ ਸਾਹਿਬ 2000, ਇਹ ਤਾਂ ਬਹੁਤ ਜ਼ਿਆਦਾ ਹੈ।
0: ਤੇ ਫਿਰ 2000 ਦਿੱਤੇ ਬੀਬੋ ਸੀਸ ਨੇ?
2: ਅੱਗੋ ਗੱਲ ਸੁਣ ਲੈ, ਕਹਿੰਦੀ ਡਾਕਟਰ ਸਾਹਿਬ ਪੈਸੇ ਬਹੁਤ ਜ਼ਿਆਦਾ ਹੈ। ਤੇ ਡਾਕਟਰ ਕਹਿੰਦਾ, ਕੋਈ ਗੱਲ ਨੀ ਜੀ, ਮੇਰੇ ਕੋਲ ਇਸ ਦਾ ਸੋਲੂਸ਼ਨ ਹੈਗਾ, ਇੱਕ ਕੰਮ ਕਰੋ, ਆਲੋ ਹਥੌੜੀ ਤੇ ਨਾਲੇ ਸਾਰੇ ਹਥਿਆਰ, ਤੁਸੀਂ ਦੰਦ ਆਪੇ ਕੱਢ ਲੋ, ਮੈਂ ਕੋਈ ਪੈਸਾ ਨੀ ਲੈਂਦਾ।
0: ਅੱਛਾ ਫਿਰ ਉਹਨਾਂ ਨੇ ਥੋੜੀ ਮਾਰ ਕੇ ਦੰਦ ਤੋੜੇ ਬੀਬੋ ਸੀਸ ਨੇ?
2: ਨਹੀਂ, ਕਹਿੰਦੀ ਡਾਕਟਰ ਸਾਹਿਬ ਜੇ ਮੈਂ ਥੋੜੀ ਮਾਰ ਕੇ ਦੰਦ ਕੱਢਿਆ ਤੇ ਮੇਰੇ ਤਾਂ ਭਾਈ ਪੇਨ ਹੋਏਗੀ। ਤੇ ਡਾਕਟਰ ਕਹਿੰਦਾ, ਜੀ ਇਸ ਦਾ ਇਲਾਜ ਵੀ ਹੈਗਾ, ਆਲੋ ਇੰਜੈਕਸ਼ਨ ਐਨੇਸਥੀਸੀਆ ਦਾ, ਦੰਦ ਨੂੰ ਤੁਸੀਂ ਸੁੰਨ ਕਰ ਲੋ।
0: ਅੱਛਾ ਫਿਰ ਬੀਬੋ ਸੀਸ ਨੇ ਆਪਦਾ ਦੰਦ ਆਪੇ ਸੁੰਨ ਕੀਤਾ?
2: ਨੀ ਭੈਣੇ, ਕਿੱਥੇ ਲੱਗਦਾ ਇੰਜੈਕਸ਼ਨ ਆਪਣੇ ਆਪ ਦੰਦਾਂ ਚ। ਉਹ ਕਹਿੰਦੀ, ਡਾਕਟਰ ਸਾਹਿਬ ਮੈਨੂੰ ਤਾਂ ਆਪਣੇ ਦੰਦ ਚ ਇੰਜੈਕਸ਼ਨ ਲਾਣਾ ਹੀ ਨਹੀਂ ਆਂਦਾ, ਮੈਂ ਕਿਹੜਾ ਇਹਦੀ ਕੋਈ ਪੜ੍ਹਾਈ ਪੜ੍ਹੀ ਹੋਈ ਹੈ। ਡਾਕਟਰ ਕਹਿੰਦਾ, ਬੀਬਾ ਜੀ ਫਿਕਰ ਨਾ ਕਰੋ, ਇਸ ਦਾ ਵੀ ਇਲਾਜ ਹੈਗਾ। ਉਹਨੇ 3-4 ਮੋਟੀਆਂ ਮੋਟੀਆਂ ਕਿਤਾਬਾਂ ਕੱਢੀਆਂ, ਮੇਜ਼ ਤੇ ਰੱਖਤੀਆਂ। ਕਹਿੰਦਾ, ਮੈਡਮ ਪਹਿਲਾਂ ਇਹਨਾਂ ਨੂੰ ਪੜ੍ਹ ਲੋ, ਸਿੱਖ ਲੋ ਤੇ ਫਿਰ ਤੁਸੀਂ ਟੀਕਾ ਲਾ ਕੇ ਦੰਦ ਕੱਢ ਲਿਆ ਜੇ। ਕਹਿੰਦੀ, ਡਾਕਟਰ ਸਾਹਿਬ ਜੇ ਮੈਂ ਪੜ੍ਹਨ ਵਾਲੀ ਹੁੰਦੀ ਤੇ ਮੈਂ 5ਵੀਂ ਕਿਉਂ ਕਰਦੀ, ਫਿਰ ਘੱਟ ਤੋਂ ਘੱਟ 10 ਜਮਾਤਾਂ ਤਾਂ ਪੜ੍ਹ ਲੈਂਦੀ। ਇੰਨੀਆਂ ਕਿਤਾਬਾਂ ਤੁਸੀਂ ਮੇਰੇ ਅੱਗੇ ਰੱਖਤੀਆਂ, ਇਹਨੂੰ ਪੜ੍ਹਦੇ ਪੜ੍ਹਦੇ ਤਾਂ ਮੈਨੂੰ 5-6 ਸਾਲ ਉਂਝ

0: ਲੱਗ ਜਾਣੇ ਆ। ਤੇ ਡਾਕਟਰ ਕਹਿੰਦਾ, ਮੈਡਮ ਜੀ ਮੈਂ ਵੀ 5-6 ਸਾਲ ਲਾ ਕੇ ਹੀ ਆ ਸਿੱਖਿਆ ਲਿੱਤੀ ਹੈ, ਤਾਂ ਹੀ ਤਾਂ 2000 ਰੁਪਈਆ ਲੈ ਰਿਹਾ।
1: ਅੱਛਾ, ਇੰਨੀ ਗੱਲ ਕਹੀ ਡਾਕਟਰ ਸਾਹਿਬ ਨੇ, ਤਾਂ ਫਿਰ ਬੀਬੋਸਿਸ ਨੇ ਕੀ ਕਿਹਾ?
0: ਬੀਬੋਸਿਸ ਕਹਿੰਦੀ, ਡਾਕਟਰ ਸਾਹਿਬ ਇਸ ਤਰ੍ਹਾਂ ਕਰੋ, ਆਲੋ ਫੀਸ ਤੇ ਮੇਰਾ ਦੰਦ ਤੁਸੀਂ ਆਪੇ ਹੀ ਕੱਢ ਦਿਓ।
1: ਚਲੋ ਛੱਡੋ ਬਾਕੀ ਸਾਰੀਆਂ ਗੱਲਾਂ ਬੱਬਲੀ ਸਿਸ, ਤੁਸੀਂ ਕੀ ਬੀਬੋ ਦੀ ਗੱਲਾਂ ਲੈ ਕੇ ਬੈਠ ਗਏ? ਬਾਕੀ ਗੱਲ ਇਹ ਹੈ, ਬੀਬੋ ਸਿਸ ਦੀ ਕੀ ਗੱਲ ਕਰਦੇ ਪਏ ਹੋ? ਇਹ ਤਾਂ ਸਾਰਾ ਦਿਨ ਭਾਜੀ ਨੂੰ ਨਿੰਦਦੀ ਰਹਿੰਦੀ ਆ, ਇਹ ਨਿਕੰਮਾ, ਇਹ ਕੰਮ ਨੀ ਕਰਦਾ, ਇਹਨੂੰ ਬੋਲਣ ਦਾ ਚੱਜ ਨੀ। ਮੇਰੇ ਵੱਲ ਦੇਖ ਲੋ, ਮੇਰਾ ਘਰ ਵਾਲਾ ਲੱਖ ਨਿਕੰਮਾ, ਚਾਹੇ ਕੋਈ ਕੰਮ ਨੀ ਕਰਦਾ, ਚੁਗਲਖੋਰ ਹੈ, ਮਾਂ ਕੋਲ ਬੈਠਾ ਸਾਰਾ ਦਿਨ ਚੁਗਲੀਆਂ ਕਰੀ ਜਾਂਦਾ, ਮਜਾਲ ਹੈ। ਮੈਂ ਆਪਦੇ ਹਬੀ ਦੀ ਕਿਸੇ ਅੱਗੇ ਬੁਰਾਈ ਕੀਤੀ ਹੋਵੇ?
0: ਨਾ ਨਾ ਨਾ ਨਾ, ਤੂੰ ਬੁਰਾਈ ਹੋ ਹੀ ਨੀ ਸਕਦਾ ਡੋਲੀ, ਤੂੰ ਤਾਂ ਬੁਰਾਈ ਕਰ ਹੀ ਨੀ ਸਕਦੀ। ਆ ਹੁਣ ਤੱਕ ਜਿਹੜਾ ਜੋ ਤੂੰ ਬੋਲੀ ਹੈ ਇਹ ਤਾਂ ਤਾਰੀਫਾਂ ਹੈ, ਐਵੇਂ ਲੋਕੀ ਇਹਨੂੰ ਬੁਰਾਈ ਕਹਿੰਦੇ, ਬਿਲਕੁਲ ਨੀ।
1: ਹਨਾ ਹਨਾ, ਬਿਲਕੁਲ ਸਹੀ ਹੈ ਨਾ। ਇੰਨੇ ਸਾਲ ਹੋ ਗਏ, ਨਿੰਦਣਾ ਤਾਂ ਦੂਰ ਦੀ ਗੱਲ ਹੈ, ਮੈਂ ਤਾਂ ਅੱਗੋਂ ਕਦੇ ਪਲਟ ਕੇ ਜਵਾਬ ਵੀ ਨੀ ਦਿੱਤਾ।
0: ਹਾਂ, ਜਦੋਂ ਅੱਗੋਂ ਹੱਥ ਹੀ ਚੱਕ ਲੈਣਾ ਤੇ ਪਲਟ ਕੇ ਜਵਾਬ ਦੇਣ ਦੀ ਗੱਲ ਹੀ ਖਤਮ ਹੋ ਜਾਂਦੀ ਹੈ।
1: ਕੀ ਕਹਿ ਰਹੇ ਤੁਸੀਂ ਬੱਬੀ ਸਿਸ?
0: ਕੁਛ ਨੀ ਕੁਛ ਨੀ ਕੁਛ ਨੀ, ਬਸ ਕੁਛ ਨੀ ਬਸ, ਮੇਰੀ ਗੱਲ ਸੁਣ, ਘਰ ਵਾਲਿਆਂ ਦੀ ਤਾਰੀਫ ਕਰੀ ਦੀ ਹੁੰਦੀ ਹੈ।
1: ਓਹੋ ਬੱਬੀ ਸਿਸ, ਤੁਸੀਂ ਕਈ ਗੱਲਾਂ ਕਰੀ ਜਾਂਦੇ ਹੋ। ਦੇਖੋ ਮੈਂ ਆਪਦੇ ਹੱਬ ਦੀ ਤਾਰੀਫ ਕਰਦੀ ਹਾਂ, ਬਹੁਤ ਤਾਰੀਫ ਕਰਦੀ ਹਾਂ। ਮੈਂ ਕਿਹਾ ਉਹਨਾਂ ਨੂੰ, ਹੱਬ ਜੀ ਅੱਜ ਮੇਰੇ ਦਿਲ ਖੜਦਾ, ਮੈਂ ਤੁਹਾਡੀ ਤਾਰੀਫ ਕਰਾਂ। ਅੱਗੋਂ ਮੇਰੇ ਹੱਬੀ ਪਤਾ ਕੀ ਕਹਿੰਦੇ? ਕਹਿੰਦੇ, ਹਾਂ ਹਾਂ ਡੋਲੀ ਕਰ ਤਾਰੀਫ, ਕਿਉਂ ਨੀ ਕਰਦੀ ਪਈ, ਜਲਦੀ ਕਰ ਮੇਰੀ ਤਾਰੀਫ।
0: ਤੇ ਫੇਰ ਤਾਰੀਫ ਚ ਤੂੰ ਕਸੀਦੇ ਕਿਹੜੇ ਪੜ੍ਹੇ?
1: ਮੈਂ ਕਿਹਾ, ਹੱਬ ਜੀ ਤੁਸੀਂ ਕਿੰਨੇ ਸਮਝਦਾਰ ਹੋ।
0: ਅੱਛਾ, ਹੋਰ?
1: ਤੁਸੀਂ ਤਾਂ ਇੰਨੇ ਸਿਆਣੇ ਹੋ, ਇੰਨੇ ਸਿਆਣੇ, ਨੇੜੇ ਤੇੜੇ ਤੁਹਾਡੇ ਵਰਗਾ ਕੋਈ ਹੋਰ ਦੂਜਾ ਪੀਸ ਹੀ ਹੈ ਨੀ।
0: ਅੱਛਾ ਜੀ, ਫੇਰ ਭਾਜੀ ਨੇ ਕੀ ਕਿਹਾ?
1: ਕਹਿੰਦੇ, ਹੋਰ ਕਰ ਤਾਰੀਫ, ਹੋਰ ਕਰ ਤਾਰੀਫ, ਤਾਂ ਖੁਸ਼ ਹੋ ਗਏ। ਮੈਂ ਕਿਹਾ, ਨਹੀਂ ਹੱਬ ਜੀ ਮੈਂ ਹੋਰ ਤਾਰੀਫ ਨੀ ਕਰਨੀ, ਫੇਰ ਤਾਂ ਤੁਹਾਨੂੰ ਪੱਕਾ ਸ਼ੱਕ ਹੋ ਜਾਣਾ ਕਿ ਮੈਂ ਝੂਠ ਬੋਲਦੀ ਪਈ ਆ।
0: ਸ਼ਾਬਾਸ਼, ਕਰ ਲੋ ਘਿਓ ਨੂੰ ਭਾਂਡਾ।

0: ਇਹ ਤਾਂ ਉਹੀ ਗੱਲ ਹੋ ਗਈ ਕਿ ਜਿਸ ਤਰ੍ਹਾਂ ਪਿਛਲੀ ਗਲੀ ਵਾਲਿਆਂ ਦੀ ਨੂੰਹ ਮੈਨੂੰ ਕਹਿੰਦੀ, ਵਿਆਹ ਤੋਂ ਪਹਿਲਾਂ ਜਦੋਂ ਸਾਡਾ ਪਿਆਰ ਸੀ ਤੇ ਇਹ ਬੋਲਦੇ ਸੀ ਤੇ ਮੈਂ ਸੁਣਦੀ ਸੀ, ਜਦੋਂ ਸਾਡੀ ਹੋ ਗਈ ਮੰਗਣੀ ਫਿਰ ਮੈਂ ਬੋਲਣਾ ਸ਼ੁਰੂ ਕਰਤਾ, ਇਹਨਾਂ ਨੇ ਸੁਣਨਾ ਸ਼ੁਰੂ ਕਰਤਾ, ਫਿਰ ਕਹਿੰਦੀ ਜੀ ਸਾਡਾ ਵਿਆਹ ਹੋ ਗਿਆ, ਫਿਰ ਅਸੀਂ ਦੋਨਾਂ ਨੇ ਬੋਲਣਾ ਸ਼ੁਰੂ ਕਰਤਾ ਤੇ ਗਲੀ ਵਾਲਿਆਂ ਨੇ ਸੁਣਨਾ ਸ਼ੁਰੂ ਕਰਤਾ।
1: ਚਲੋ ਛੱਡੋ ਉਹੀ ਗੱਲ, ਸਾਰਿਆਂ ਦੇ ਘਰ ਦੀਆਂ ਹੀ ਗੱਲਾਂ। ਆ ਮੇਰੇ ਸਹੁਰੇ ਪਰਿਵਾਰ ਦੇਖ ਲਓ, ਮੇਰੀ ਸੱਸ ਮਾਂ ਨੂੰ ਦੇਖ ਲਓ, ਸਾਰਾ ਦਿਨ ਮੈਨੂੰ ਚਾਨੇ ਮੈਨੇ ਦਿੰਦੇ ਰਹਿੰਦੇ ਆ, ਕਹਿੰਦੇ ਤੈਨੂੰ ਕੁਝ ਨਹੀਂ ਆਉਂਦਾ, ਤੇਰੀ ਮੰਮੀ ਨੇ ਆ ਨਹੀਂ ਸਿਖਾਇਆ, ਤੈਨੂੰ ਉਹ ਨਹੀਂ ਸਿਖਾਇਆ, ਸਾਰਾ ਦਿਨ ਚਾਨੇ ਮਾਨੇ ਮਾਰਦੇ ਰਹਿੰਦੇ ਮੈਨੂੰ।
0: ਨਾ ਗੱਲ ਸੁਣ, ਜੇ ਇੰਨੀ ਪਰੇਸ਼ਾਨ ਹੈ ਤੇ ਘਰ ਵਾਲੇ ਨਾਲ ਗੱਲ ਤਾਂ ਕਰ, ਆਪਣੇ ਦਿਲ ਦੀ
1: ਹਬੀ ਨਾਲ ਗੱਲ ਕਰਾਂ ਮੈਂ।
0: ਹਾਂ,
1: ਓ ਮਾਈ ਗੋਡ, ਇਹ ਕੀ ਕਹਿ ਰਹੇ ਹੋ ਤੁਸੀਂ ਬਾਬੀ ਸਿਸ, ਮਲੇਰੀਆ ਦੀ ਗੱਲ ਕਰਾਂ, ਉਹ ਵੀ ਮੱਛਰ ਨਾਲ?
0: ਤੇ ਮੇਰੀ ਗੱਲ ਸੁਣ ਲਾ, ਕੱਲ ਨਾ ਤੇਰੇ ਘਰ ਵਾਲਾ ਯਾਨੀ ਕਿ ਭਾਜੀ ਇਹਨਾਂ ਨੂੰ ਮਿਲੇ ਸੀ ਗਲੀ ਚ, ਤੇ ਇਹਨਾਂ ਨੇ ਹਾਲ ਚਾਲ ਪੁੱਛਿਆ, ਅੱਗੋ ਲੱਗ ਪਏ ਭਾਜੀ ਗੱਲਾਂ ਕਰਨ, ਕਹਿੰਦੇ ਕੱਲ ਡੋਲੀ ਮੈਨੂੰ ਕਹਿੰਦੀ ਜੀ ਤੁਸੀਂ ਕਿੰਨੇ ਚੰਗੇ ਕਰਮ ਕੀਤੇ ਹੈ ਜਿਹੜਾ ਤੁਹਾਨੂੰ ਮੈਂ ਮਿਲੀ।
1: ਅੱਛਾ, ਇੰਨੀ ਤਾਰੀਫ ਕਰਦੇ ਸੀ ਮੇਰੇ ਹਬੀ? ਓਹੋ,
0: ਅੱਛਾ ਪੂਰੀ ਗੱਲ ਤਾਂ ਸੁਣ। ਅੱਗੋ ਕਹਿੰਦੇ ਜੀ ਮੈਂ ਬਿਲਕੁਲ ਚੰਗੇ ਕਰਮ ਕੀਤੇ, ਮੈਂ ਇੱਕ ਜਗ੍ਹਾ ਤੇ ਜਾ ਕੇ 2 ਰੁਪਏ ਮੱਥਾ ਟੇਕਿਆ ਤੇ ਮੈਂ ਕਿਹਾ ਰੱਬਾ ਮੈਨੂੰ ਚੰਗੀ ਵੋਟੀ ਦੇਈ ਤੇ ਮੈਨੂੰ ਡੋਲੀ ਮਿਲ ਗਈ।
1: ਓ ਮਾਈ ਗੋਡ, ਸੱਚੀ?
0: ਬਿਲਕੁਲ ਮੁੱਚੀ। ਅੱਗੋ ਮੇਰੇ ਘਰ ਵਾਲਾ ਕਿਹੜਾ ਘੱਟ ਸੀ, ਮੇਰੇ ਘਰ ਵਾਲਾ ਕਹਿੰਦਾ ਕਿ ਫੇਰ ਤੂੰ ਖੁਸ਼ ਹੈ। ਅੱਗੋ ਭਾਜੀ ਕਹਿੰਦੇ ਮੈਂ ਰੱਬ ਕੋਲੋਂ ਪੁੱਛਿਆ, ਰੱਬਾ ਵੇ ਰੱਬਾ ਆ ਕੀ ਕੀਤਾ? ਅੱਗੋ ਰੱਬ ਨੇ ਜਵਾਬ ਦਿੱਤਾ, 2 ਰੁਪਏ ਚੜਾਏ ਸੀ ਤਾਂ ਇਹੋ ਜਿਹੀ ਮੁਰਾਦ ਹੀ ਮਿਲਣੀ ਸੀ।
1: ਅੱਛਾ ਇਹ ਗੱਲ ਹੈ, ਕੱਲ ਮੇਰੇ ਹਬੀ ਉੱਪਰ ਮੂੰਹ ਕਰਕੇ ਹੱਥ ਕਰਕੇ ਰੱਬ ਨੂੰ ਫਰਿਆਦ ਕਰੀ ਜਾਣ ਕਿ ਰੱਬਾ ਮੇਰੀ ਘਰ ਵਾਲੀ ਵਰਗੀ ਸਭ ਨੂੰ ਘਰ ਵਾਲੀ ਦੇਣਾ, ਮੈਂ ਤਾਂ ਖੁਸ਼ ਹੋ ਗਈ। ਮੈਂ ਕਿਹਾ ਦੇਖੋ ਮੇਰੇ ਹਬੀ ਕਿੰਨੇ ਖੁਸ਼ ਹੈ ਮੇਰੇ।

0: ਚਲੋ ਛੱਡੋ ਸਾਰੀਆਂ ਗੱਲਾਂ, ਮੈਨੂੰ ਇੱਕ ਗੱਲ ਦੱਸੋ, ਆ ਜੇ ਕੋਈ ਕਿਸੇ ਦੇ ਕੰਨ ਭਰੇ ਤਾਂ ਫਿਰ ਕੀ ਕਰਨਾ ਚਾਹੀਦਾ?
1: ਜੇ ਕੋਈ ਕਿਸੇ ਦੇ ਕੰਨ ਭਰੇ ਤੇ ਉਹਨੂੰ ਕੀਪ ਦੇ ਦੇਣੀ ਚਾਹੀਦੀ ਹੈ।
0: ਹੈ ਕੀ?
1: ਹਾਂ, ਉਹਨੂੰ ਕੋ ਕੀਪ ਨਾਲ ਕੰਨ ਭਰ, ਯਾਨੀ ਕਿ ਬਾਹਰ ਡੁੱਲਣੀ ਨਹੀਂ ਚਾਹੀਦੀ ਗੱਲ, ਐਵੇਂ ਕਿਤੇ ਬਾਹਰ ਡੁੱਲ ਗਈ ਤੇ ਖਲਾਰਾ ਪੈ ਜੂ ਖਲਾਰਾ।
0: ਤੇ ਬਬਲੀ ਸਿਸ, ਜੇ ਕੋਈ ਤੁਹਾਨੂੰ ਅੱਖਾਂ ਦਿਖਾਵੇ ਫੇਰ ਕੀ ਕਰਨਾ ਚਾਹੀਦਾ?
1: ਫੇਰ ਉਹਨੂੰ ਫੜ ਕੇ ਅੱਖਾਂ ਦੇ ਡਾਕਟਰ ਕੋਲ ਲੈ ਜਾਓ, ਕਹੋ ਇਹਨੂੰ ਅੱਖਾਂ ਵਿਖਾ, ਮੈਂ ਅੱਖਾਂ ਦੀ ਡਾਕਟਰ ਨਹੀਂ ਆ।
0: ਤੇ ਬਾਬੀ ਸਿਸ, ਜੇ ਤੁਹਾਡੇ ਮਗਰ ਕੋਈ ਹੱਸ ਰੋ ਕੇ ਪੈ ਜੇ ਫਿਰ ਕੀ ਕਰਨਾ ਚਾਹੀਦਾ?
1: ਫਿਰ ਮੂੰਹ ਧੋ ਕੇ ਉਹਦੇ ਪਿੱਛੇ ਪੈ ਜਾਓ, ਆਪਣੇ ਆਪ ਹੀ ਭੱਜ ਜੂਗਾ।
0: ਤੇ ਜੇ ਕੋਈ ਸਾਨੂੰ ਅੰਗੂਠਾ ਦਿਖਾਵੇ ਫਿਰ ਕੀ ਕਰਨਾ ਚਾਹੀਦਾ?
1: ਉਸ ਦੇ ਅੰਗੂਠੇ ਤੇ ਨੀਲੀ ਸ਼ਾਹੀ ਲਾ, ਉਸ ਦੀ ਜ਼ਮੀਨ ਜਾਇਦਾਦ ਆਪਣੇ ਨਾਂ ਤੇ ਕਰਾ ਲਓ।
0: ਤੇ ਜੇ ਕੋਈ ਮਗਰਮੱਛ ਦੇ ਹੰਝੂ ਕੱਢੇ ਫਿਰ ਕੀ ਕਰਨਾ ਚਾਹੀਦਾ?
1: ਫਿਰ ਜਲਦੀ ਨਾਲ ਜੰਗਲਾਤ ਦੇ ਆਫਿਸਰ ਨੂੰ, ਯਾਨੀ ਕਿ ਫੋਰੈਸਟ ਆਫਿਸਰ ਨੂੰ ਫੋਨ ਕਰੋ ਤੇ ਚਕਾ ਦੋ, ਕਹੋ ਜੀ ਆ ਜੰਗਲੀ ਜਾਨਵਰ ਪਤਾ ਨਹੀਂ ਇੱਧਰ ਕਿੱਧਰ ਫਿਰੀ ਜਾਂਦਾ, ਆ ਲੈ ਜਾਓ ਮਗਰਮੱਛ ਨੂੰ ਆਪਣੇ ਕੋਲ। ਸਭ ਦੀ ਮਦਦ ਕਰੋ ਡੋਲੀ, ਸਭ ਦੀ ਮਦਦ ਕਰੋ, ਇਸੇ ਤਰ੍ਹਾਂ ਤਾਂ ਹੀ ਲੋਕੀ ਆਪਾਂ ਨੂੰ ਚੰਗਾ ਸਮਝਣਗੇ ਜੇ ਆਪਾਂ ਸਾਰਿਆਂ ਦੀ ਮਦਦ ਕਰਾਂਗੇ।
0: ਅੱਛਾ, ਫੇਰ ਚੰਗਾ ਕਹਿਣਗੇ?
1: ਨਹੀਂ ਨਹੀਂ, ਚੰਗਾ ਤਾਂ ਤੁਹਾਨੂੰ ਦੁਨੀਆਂ ਨੇ ਕਦੇ ਕਹਿਣਾ ਹੀ ਨਹੀਂ, ਮੈਂ ਤਾਂ ਤੈਨੂੰ 36 ਵਾਰੀ ਕਿਹਾ, ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਦੁਨੀਆਂ 'ਚ ਜੀਦੇ ਰਹਿਣਾ, ਸਾਹ ਲੈਣਾ, ਤੇ ਫਿਰ ਇਹ ਉਮੀਦ ਛੱਡ ਦੋ ਕਿ ਦੁਨੀਆਂ ਤੁਹਾਨੂੰ ਚੰਗਾ ਕਵੇ, ਚੰਗਾ ਤੁਹਾਨੂੰ ਉਦੋਂ ਹੀ ਕਹੂਗੀ ਜਦੋਂ ਤੁਸੀਂ ਐ, ਉਸ ਤੋਂ ਬਾਅਦ ਕਹਿੰਦੇ ਹੁੰਦੇ ਆ ਨੀ ਉਹ ਤਾਂ ਬਾਹਲੀ ਚੰਗੀ ਸੀ, ਨੀ ਉਹ ਤਾਂ ਬਾਹਲੀ ਸਮਝਦਾਰ ਸੀ। ਹੁਣ ਤੂੰ ਸੋਚ ਲੈ ਕਿ ਦੁਨੀਆ ਤੈਨੂੰ ਚੰਗਾ ਕਵੇ ਕਿ ਮਾੜਾ ਕਵੇ।
0: ਓਹ ਨਹੀਂ ਨਹੀਂ, ਮੈਂ ਤਾਂ ਬੁਰੀ ਚੰਗੀ ਆ।
1: ਹਾਂ, ਤੇ ਜੇ ਬਾਲਾ ਤੂੰ ਸੋਚਣਾ ਹੈ ਕਿ ਤੈਨੂੰ ਕੋਈ ਦੁਨੀਆ ਚੰਗੀ ਕਵੇ, ਇੱਕ ਕੰਮ ਕਰੀ, ਆਪਣਾ ਨਾਮ ਚੰਗੀ ਰੱਖ ਲੈ, ਤੇ ਤੈਨੂੰ ਕਿਆ ਕਹਿਣਗੇ? ਨੀ ਗੱਲ ਸੁਣ ਚੰਗੀ ਏ, ਫੇਰ ਦੇਖੀ ਤੂੰ ਵੀ ਖੁਸ਼ ਤੇ ਦੁਨੀਆ ਵੀ ਖੁਸ਼।

0: ਚੱਲ ਡੋਲੀ, ਮੈਂ ਜਾਣੀ ਆ, ਤੈਨੂੰ ਰੋਕਣ ਆਈ ਸੀ, ਇੱਥੇ ਹੀ ਖੜੇ ਕਰਤਾ, ਉਧਰੋਂ ਮੈਂ ਸਬਜ਼ੀ ਨੂੰ ਲੇਟ ਹੋ ਗਈ।
1: ਠੀਕ ਹੈ ਬਬਲੀ ਸਿਸ, ਅੱਜ ਦਾ ਲੈਕਚਰ ਖਤਮ ਹੋ ਗਿਆ, ਜਾਓ ਜਾਓ ਤੁਸੀਂ ਵੀ ਘਰੇ ਜਾਓ, ਭਾਜੀ ਉਡੀਕ ਰਹੇ ਹੋਣੇ ਤੁਹਾਨੂੰ।
0: ਹਾਂ ਹਾਂ, ਮੇਰਾ ਤਾਂ ਹੁਣ ਭਾਸ਼ਣ ਹੀ ਸੁਣਦਾ ਤੈਨੂੰ। ਹਾਂ, ਜਿਹੜੀ ਗੱਲ ਕੋਈ ਚੰਗੀ ਹੋਈ ਉਹ ਲੈਕਚਰ ਹੋ ਗਿਆ, ਜਿਹੜੀ ਗੱਲ ਚੁਗਲੀਆਂ ਹੋਈਆਂ ਉਹ ਤਾਂ ਤੇਰੀ ਰੂਹ ਦੀ ਖੁਰਾਕ ਹੈ ਨਾ, ਫਿਰ ਤੈਨੂੰ ਐਨਰਜੀ ਆਉਂਦੀ ਹੈ ਇਹੋ ਜਿਹੀਆਂ ਗੱਲਾਂ ਤੋਂ।
1: ਨਹੀਂ ਨਹੀਂ ਨਹੀਂ ਬਬਲੀ ਸਿਸ, ਤੁਸੀਂ ਜਾਓਗੇ ਤੇ ਮੈਂ ਬੂਟਿਆਂ ਨੂੰ ਹਾਲੇ ਪਾਣੀ ਦੇਣਾ, ਦੇਖੋ ਵਿਚਾਰੇ ਮੁਰਝਾਏ ਪਏ ਆ, ਇਹਨਾਂ 'ਚ ਪਾਣੀ ਪਾਊਂਗੀ ਮੈਂ।
0: ਇਹਨਾਂ ਨੂੰ ਜੇ ਪਾਣੀ ਪਾਉਣਾ ਨਾ ਤੇ ਕਿਰਪਾ ਕਰਕੇ ਕੋਲ ਖੜੀ ਹੋ ਕੇ ਪਾਈਪ ਲਗਾ ਕੇ ਓਨਾ ਕੁ ਪਾਣੀ ਦੇਈ ਜਿੰਨਾ ਕੁ ਪਾਣੀ ਉਹਨਾਂ ਨੂੰ ਚਾਹੀਦਾ, ਐਵੇਂ ਪੌਦੇ ਵੀ ਪਾਣੀ 'ਚ ਨਾ ਡੋਬਦੀ, ਤੇ ਨਾਲੇ ਮੇਰੀ ਗੱਲ ਸੁਣ, ਆਹ ਵਿਚਾਰੇ ਪੌਦੇ ਲੁੜਕੇ ਪਏ ਤੇਰੇ ਉਂਝੀ ਪਾਣੀ ਨਾਲ, ਇੰਨਾ ਪਾਣੀ ਦਿੱਤਾ ਪਿਆ ਜੜ੍ਹਾਂ ਤੱਕ ਗਿੱਲੀਆਂ ਹੋਈਆਂ ਪਈਆਂ, ਕਮ ਸੇ ਕਮ ਉਤਲੀ ਮਿੱਟੀ ਸੁੱਕ ਤਾਂ ਲੈਣ ਦੇ, ਫੇਰ ਪਾਣੀ ਦੇ ਦੀ ਇਹਨਾਂ ਨੂੰ। ਕਿਆਰੀਆਂ ਦੇ ਵਿੱਚ ਪਾਈਪ ਚਲਾ ਕੇ ਆਪ ਮੈਡਮ ਜੀ ਜਾ ਬੈਠਦੇ ਨੇ ਸੋਫੇ ਤੇ ਖੋਲ ਲੈਂਦੇ ਨੇ ਫੋਨ ਤੇ ਅੰਗੂਠੇ ਨਾਲ ਰੀਲ ਉੱਪਰ ਰੀਲ ਉੱਪਰ ਰੀਲ ਉੱਪਰ। ਨੀ ਗੱਲ ਸੁਣ, ਆ ਜਿਹੜੀ ਪਾਈਪ ਲਾ ਕੇ ਛੱਡਤੀ ਆ, ਇਹਨੂੰ ਵੀ ਕਿਸੇ ਨੇ ਬੰਦ ਕਰਨਾ ਹੁੰਦਾ ਹੈ।
1: ਊਂ ਤੇ ਤੁਸੀਂ ਪਾਣੀ ਪਾਣੀ ਖੜਦੇ ਪਏ ਹੋ, ਇਹਨਾਂ ਸਮਝਾਈ ਜਾਂਦੇ ਹੋ, ਆ ਜਿਹੜਾ ਫਿਲਟਰ ਚ ਪਾਣੀ ਨਿਕਲੀ ਜਾਂਦਾ ਸਾਰਾ ਦਿਨ ਡੁੱਲਦਾ, ਉਹ ਨੀ ਪਾਣੀ ਵੇਸਟ ਹੁੰਦਾ?
0: ਬਿਲਕੁਲ ਹੁੰਦਾ, ਮੈਂ ਤਾਂ ਖੁਦ ਕਹਿੰਨੀ ਆ, ਜਿੰਨਾ ਪਾਣੀ ਆਪਣਾ ਫਿਲਟਰ ਵਿੱਚੋਂ ਨਿਕਲ ਕੇ ਵੇਸਟ ਹੁੰਦਾ ਉਸ ਤੋਂ ਜ਼ਿਆਦਾ ਤਾਂ ਕਿਤੇ ਹੋਰ ਹੁੰਦਾ ਹੀ ਨਹੀਂ। ਤੇ ਇਸ ਫਿਲਟਰ ਵਾਲੀ ਪਾਈਪ ਦੇ ਥੱਲੇ, ਹੋਰ ਤਾਂ ਹੋਰ ਏਸੀ ਵਾਲੀ ਪਾਈਪ ਦੇ ਥੱਲੇ ਬਾਲਟੀਆਂ ਲਗਾਓ ਤੇ ਉਹ ਵਾਲਾ ਪਾਣੀ ਤੁਸੀਂ ਚਾਹੇ ਤਾਂ ਪੌਦਿਆਂ ਨੂੰ ਦਿਓ ਤੇ ਜਾਂ ਫਿਰ ਆਪਣਾ ਕੋਈ ਉਸ ਪਾਣੀ ਨਾਲ ਪੋਚੇ ਲਗਾ ਲੋ। ਇਹ ਤਾਂ ਜਰੂਰੀ ਨੀ ਕਿ ਉਹ ਪਾਣੀ ਤਾਂ ਵਗੀ ਜਾਵੇ, ਹੋਰ ਪਾਣੀ ਕੱਢਿਆ ਜਗ੍ਹਾ ਤੋਲੀਆਂ, ਹੋਰ ਪਾਣੀ ਕੱਢਿਆ ਗੱਡੀਆਂ ਤੋਲੀਆਂ। ਮੈਂ ਕਹਿੰਨੀ ਆ ਉਂਝ ਸਾਨੂੰ ਸਫਾਈ ਵੀ ਚਾਹੀਦੀ ਹੈ ਤੇ ਪਾਣੀ ਵੀ ਵੇਸਟ ਕਰਨਾ ਨੀ। ਭੈਣੇ ਦੋਨੋਂ ਕੰਮ ਜਰੂਰੀ ਹੈ, ਪਰ ਇਹਨਾਂ ਦੋਨਾਂ ਚ ਬੈਲੈਂਸ ਹੋਣਾ ਚਾਹੀਦਾ, ਬੈਲੈਂਸ।
1: ਠੀਕ ਹੈ ਬਬਲੀ ਸਿਸ, ਮੈਂ ਧਿਆਨ ਰੱਖੂਗੀ ਜਿਹੜੀ ਤੁਸੀਂ ਗੱਲਾਂ ਕਹੀਆਂ, ਸਾਰੀਆਂ ਗੱਲਾਂ ਸਹੀ ਹੈ ਬਬਲੀ ਸਿਸ ਤੁਹਾਡੀਆਂ, ਪਰ ਮੇਰੇ ਘਰ ਵਾਲੇ ਦੀ ਗੱਲ ਵੀ ਸੁਣ ਲੋ।
0: ਹਾਂ ਹੱਬੀ ਦੀ, ਰਹਿ ਨਾ ਜਾਵੇ ਕੋਈ ਗੱਲ, ਛੱਡਣੀ ਨੀ ਕੋਈ ਗੱਲ, ਸੁਣਾ ਦੇ ਅੱਜ ਤੂੰ ਸਾਰੀਆਂ।
1: ਹਾਂ, ਕੱਲ ਮੈਂ ਤਿਆਰ ਹੋ ਕੇ ਆਪਣੀ ਹੱਬੀ ਜੀ ਕੋਲ ਬੈਠ ਗਈ, ਮੈਂ ਕਿਹਾ ਹੱਬੀ ਜੀ ਦੱਸੋ ਕਿ ਮੈਂ ਕਿੱਦਾਂ ਦੀ ਲੱਗਦੀ ਆ।
0: ਫੇਰ ਭਾਜੀ ਨੇ ਕੀ ਗਾਣਾ ਸੁਣਾਇਆ?
1: ਲੈ ਗਾਣੇ ਦੀ ਗੱਲ ਸੁਣ ਲੋ ਤੁਸੀਂ। ਮੈਂ ਕਿਹਾ ਹੱਬੀ ਜੀ ਮੈਂ ਕਿਹੋ ਜਿਹੀ ਲੱਗਦੀ ਆ, ਤੇ ਮੇਰੀ ਹੱਬੀ ਕਹਿੰਦੇ ਓਹੋ ਜੀ ਜਿਹੜੀ 10 ਸਾਲ ਪਹਿਲਾਂ ਲੱਗਦੀ ਸੀ।
0: ਵਾਹ, ਗਾਣੇ ਤੋਂ ਵੀ ਵੱਧ ਤਾਰੀਫ ਹੋ ਗਈ, ਫੇਰ ਤਾਂ ਤੂੰ ਖੁਸ਼ ਹੋ ਗਈ ਹੋਏਗੀ।
1: ਪਹਿਲੇ ਪੂਰੀ ਗੱਲ ਤਾਂ ਸੁਣ ਲਿਆ ਕਰੋ, ਤੁਸੀਂ ਤਾਂ ਤਾਰੀਫ ਹੀ ਕਰਨ ਲੱਗ ਜਾਂਦੇ ਹੋ ਆਪਣੀ ਭਰਾ ਜੀਆਂ।
0: ਓਫੋ, ਭਾਜੀ ਨੇ ਕੁਛ ਚੰਗਾ ਹੀ ਕਿਹਾ ਤਾਂ ਹੀ ਤਾਂ ਤਾਰੀਫ

0: ਦੇਖਦੀ ਹੈ।
1: ਪੂਰੀ ਗੱਲ ਸੁਣੋ, ਮੈਨੂੰ ਕਹਿੰਦੇ ਤੂੰ ਓਹੋ ਜਿਹੀ ਲੱਗਦੀ ਹੈ ਜਿਹੜੀ 10 ਸਾਲ ਪਹਿਲਾਂ ਲੱਗਦੀ ਸੀ। ਵਿਆਹ ਤੋਂ ਪਹਿਲਾਂ ਵੀ ਤੂੰ 40 ਦੀ ਲੱਗਦੀ ਸੀ ਤੇ ਵਿਆਹ ਤੋਂ ਬਾਅਦ ਵੀ 40 ਸਾਲ ਦੀ ਲੱਗਦੀ ਹੈ।
2: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਜਰੀ ਸਵੇਰ ਤਹਿਤ ਸਿਲਸਿਲਾ ਸ਼ੁਰਲੀਆਂ। ਜਿਸ ਤਹਿਤ ਭਾਗ ਲੈਣ ਵਾਲੇ ਕਲਾਕਾਰ ਸਨ ਮਮਤਾ ਅਰੋੜਾ, ਜਿਨ੍ਹਾਂ ਨੇ ਬਬਲੀ ਦਾ ਕਿਰਦਾਰ ਨਿਭਾਇਆ, ਅਤੇ ਸੀਮਾ ਮਹਿਰਾ, ਜਿਨ੍ਹਾਂ ਨੇ ਡੌਲੀ ਦਾ ਕਿਰਦਾਰ ਨਿਭਾਇਆ।

ਪ੍ਰੋਗਰਾਮ ਦੇ ਤਹਿਤ ਤਕਨੀਕੀ ਸਹਿਯੋਗ ਰਿਹਾ ਸਮੂਹ ਤਕਨੀਕੀ ਟੀਮ ਦਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

ਕਿਤੇ ਲੋਕਾਂ ਨੂੰ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਇਹ ਮੰਨਿਆ ਜਾਂਦਾ ਹੈ ਕਿ ਵਿਸ਼ਾਲ ਰੱਥ ਯਾਤਰਾ ਮਹਾਪ੍ਰਭੂ ਸ੍ਰੀ ਜਗਨਨਾਥ ਚੱਕਰ ਰਾਜ ਸੁਦਰਸ਼ਨ ਤੇ ਵੱਡੇ ਭਰਾ ਬਲਭਦਰ ਤੇ ਭੈਣ ਸੁਭਦਰਾ ਨਾਲ ਸ਼ਰਧਾਲੂਆਂ ਨੂੰ ਮਿਲਣ ਲਈ ਬਾਹਰ ਆਉਂਦੇ ਨੇ। ਉਨ੍ਹਾਂ ਕਿਹਾ ਕਿ ਪਰਮਾਤਮਾ ਤੇ ਸ਼ਰਧਾਲੂਆਂ ਦਾ ਇਹ ਪਵਿੱਤਰ ਮਿਲਾਪ ਇੱਕ ਵਿਲੱਖਣ ਤੇ ਬੇਹੱਦ ਭਾਵੁਕ ਪਲ ਹੁੰਦਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਰੱਥ ਯਾਤਰਾ ਨੂੰ ਭਾਰਤ ਦੀ ਸਦੀਆਂ ਪੁਰਾਣੀ ਅਧਿਆਤਮਿਕ ਤੇ ਸਭਿਆਚਾਰਕ ਵਿਰਾਸਤ ਦਾ ਇੱਕ ਸ਼ਾਨਦਾਰ ਪ੍ਰਗਟਾਵਾ ਦੱਸਿਆ। ਉਨ੍ਹਾਂ ਕਿਹਾ ਕਿ ਰੱਥ ਯਾਤਰਾ ਨਾਲ ਜੁੜੀਆਂ ਰਵਾਇਤਾਂ ਨੇ ਭਾਰਤ ਤੇ ਦੁਨੀਆਂ ਨੂੰ ਪ੍ਰੇਰਿਤ ਕੀਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਵਿਸ਼ਵ ਪ੍ਰਸਿੱਧ ਰੱਥ ਯਾਤਰਾ ਇੱਕ ਅਟੁੱਟ ਵਿਸ਼ਵਾਸ ਤੇ ਸ਼ਰਧਾ ਦਾ ਪ੍ਰਤੀਕ ਹੈ। ਉਨ੍ਹਾਂ ਪਰਮਾਤਮਾ ਅੱਗੇ ਸਾਰਿਆਂ ਦੀ ਖੁਸ਼ਹਾਲੀ, ਸ਼ਾਂਤੀ ਤੇ ਭਲਾਈ ਦੀ ਕਾਮਨਾ ਕੀਤੀ। 80ਵੀਂ ਆਜ਼ਾਦੀ ਦਿਵਸ ਸਮਾਰੋਹ ਲਈ ਦਿੱਲੀ ਦਾ ਲਾਲ ਕਿਲ੍ਹਾ ਕੰਪਲੈਕਸ 15 ਅਗਸਤ ਤੱਕ ਲੋਕਾਂ ਲਈ ਬੰਦ ਰਹੇਗਾ। ਭਾਰਤੀ ਪੁਰਾਤੱਤ ਸਰਵੇਖਣ ਦੇ ਨਾਲ ਲਾਲ ਕਿਲ੍ਹਾ ਕੰਪਲੈਕਸ ਵਿਖੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਇਹ ਹੁਕਮ ਜਾਰੀ ਕੀਤਾ ਗਿਆ। ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਜਿਹੇ ਹੁਕਮ ਹਰ ਸਾਲ ਆਜ਼ਾਦੀ ਦਿਵਸ ਤੋਂ ਪਹਿਲਾਂ ਜਾਰੀ ਕੀਤੇ ਜਾਂਦੇ ਨੇ। ਭਾਰਤ ਅਤੇ ਇੰਗਲੈਂਡ ਦਰਮਿਆਨ 3-1 ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਕਾਰਡਿਫ ਦੇ ਸੋਫੀਆ ਗਾਰਡਨਸ ਵਿਖੇ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮੀ 5:30 ਵਜੇ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਭਾਰਤ ਨੇ ਬਰਮਿੰਘਮ 'ਚ ਖੇਡੇ ਗਏ ਪਹਿਲੇ ਇੱਕ ਰੋਜ਼ਾ ਮੈਚ ਵਿੱਚ ਮੇਜ਼ਬਾਨ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਲੜੀ ਦਾ ਤੀਜਾ ਮੈਚ ਐਤਵਾਰ ਨੂੰ ਲੰਡਨ ਦੇ ਲਾਰਡਸ ਵਿਖੇ ਖੇਡਿਆ ਜਾਵੇਗਾ। ਤੇ ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਕੇਂਦਰੀ ਮੰਤਰੀ ਮੰਡਲ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਲਈ 25,000 ਕਰੋੜ ਤੋਂ ਵੱਧ ਦੇ 2 ਐਲੀਵੇਟਡ ਸੜਕ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਦੌਰੇ ਤੇ ਹੋਣਗੇ। ਉਹ ਜਲੰਧਰ ਤੋਂ ਸੰਤ ਰਵਿਦਾਸ ਐਕਸਪ੍ਰੈਸ ਰੇਲ ਗੱਡੀ ਨੂੰ ਰਵਾਨਾ ਕਰਨ ਸਮੇਤ 5,470 ਕਰੋੜ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਰੇਲਵੇ ਮੰਤਰਾਲੇ ਨੇ ਟਿਕਟ ਬੁਕਿੰਗ ਵਿੱਚ ਆਸਾਨੀ ਲਈ IRCTC ਦੀ ਨਵੀਂ ਵੈਬਸਾਈਟ ਜਾਰੀ ਕੀਤੀ। ਭਾਰਤ ਅਤੇ ਬੈਲਜੀਅਮ ਵਪਾਰ ਤੇ ਨਿਵੇਸ਼ ਸਮੇਤ ਖੇਤਰੀ ਤੇ ਆਲਮੀ ਮੁੱਦਿਆਂ 'ਚ ਸਹਿਯੋਗ ਨੂੰ ਵਧਾਉਣ ਲਈ ਸਹਿਮਤ ਹੋਏ ਤੇ ਭਾਰਤ ਤੇ ਇੰਗਲੈਂਡ ਦਰਮਿਆਨ 3-1 ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਸ਼ਾਮੀ 5:30 ਵਜੇ ਕਾਰਡਿਫ 'ਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਹੈ ਜੀ 8:40:09। ਸਮਾਂ ਹੋਇਆ ਹੈ ਜੀ ਪ੍ਰੋਗਰਾਮ ਮਹਿਕ ਪੰਜਾਬ ਦੀ। ਅੱਜ ਦਾ ਇਹ ਪ੍ਰੋਗਰਾਮ ਸੂਫੀਆਣਾ ਸੰਗੀਤ ਤੇ ਆਧਾਰਿਤ ਰਹੇਗਾ। ਪ੍ਰੋਗਰਾਮ ਮਹਿਕ ਪੰਜਾਬ ਦੀ ਲੈ ਕੇ ਹਾਜ਼ਰ ਹਾਂ ਮੈਂ ਅਮਨਦੀਪ ਕੌਰ। ਸੁਣਦਿਆਂ ਪ੍ਰੋਗਰਾਮ ਦਾ ਪਹਿਲਾ ਸੂਫੀ ਗੀਤ ਬਡਾਲੀ ਬੰਦੂ ਦੀ ਆਵਾਜ਼ 'ਚ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਨਿਊਜ਼ ਔਨ AIR ਐਪ ਤੇ। ਹੁਣੇ ਤੁਸੀਂ ਸੁਣ ਰਹੇ ਸੀ ਬਡਾਲੀ ਬੰਦੂ ਦੀ ਆਵਾਜ਼ ਵਿੱਚ ਸੂਫੀ ਗੀਤ। ਆਓ ਸੁਣਦੇ ਹਾਂ ਸ਼ਰਾਫਤ ਅਲੀ ਖਾਨ ਦੀ ਆਵਾਜ਼ ਵਿੱਚ ਇਹ ਸੂਫੀ ਗੀਤ।

ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋਇਆ ਹੈ ਜੀ 8:54 ਤੇ 49 ਸੈਕਿੰਡ। ਪ੍ਰੋਗਰਾਮ ਦਾ ਆਖਰੀ ਸੂਫੀ ਗੀਤ ਸੁਣਦਿਆਂ ਹੰਸ ਰਾਜ ਹੰਸ ਦੀ ਆਵਾਜ਼ ਵਿੱਚ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ। ਸਮਾਂ ਹੋਇਆ ਹੈ ਜੀ 8:59 ਅਤੇ 12 ਸੈਕਿੰਡ। ਠੀਕ 9 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 9 ਵਜੇ ਹੋਵੇਗਾ ਪ੍ਰੋਗਰਾਮ ਚਿੱਤਰਲੋਕ, 9:30 ਵਜੇ ਆਜ ਕੇ ਫਨਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ ਠੀਕ 10:35 ਅਤੇ ਹੁਣ ਸਮਾਂ ਹੋ ਰਿਹਾ ਹੈ ਜੀ ਪ੍ਰੋਗਰਾਮ ਗੀਤ ਪਿਟਾਰਾ ਦਾ।

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ।
1: ਜੀ ਸਰੋਤਿਓ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ, ਅਤੇ ਸਮਾਂ ਹੋ ਰਿਹਾ ਹੈ ਜੀ 10:21 ਦਾ। ਅਤੇ ਅਗਲਾ ਗੀਤ ਦੇਖਦੇ ਹਾਂ ਜੀ ਕਿਹੜਾ ਹੈਗਾ। ਅਗਲਾ ਗੀਤ ਹੈ ਜੀ ਸਾਧਨਾ ਸਰਗਮ ਅਤੇ ਉਦਿਤ ਨਾਰਾਇਣ ਦੀਆਂ ਆਵਾਜ਼ਾਂ ਦੇ ਵਿੱਚ। ਅਤੇ ਹੁਣੀ ਜਿਹੜਾ ਤੁਸੀਂ ਗਾਣਾ ਸੁਣ ਕੇ ਹਟੇ ਹੋ ਉਹ ਸੀ ਪਿਆਸਾ ਫਿਲਮ ਦੇ ਵਿੱਚੋਂ ਗੀਤ, ਅਤੇ ਜਿਸ ਨੂੰ ਗਾਇਆ ਸੀ ਮੁਹੰਮਦ ਰਫੀ ਹੋਰਾਂ ਨੇ, ਅਤੇ ਲਿਖਿਆ ਸੀ ਸ਼ਾਹਿਰ ਨੇ ਔਰ ਸੰਗੀਤ ਦਿੱਤਾ ਸੀ ਆਰ ਡੀ ਬਰਮਨ ਨੇ। ਅਤੇ ਹੁਣ ਸੁਣਦੇ ਹਾਂ ਸਾਧਨਾ ਸਰਗਮ ਅਤੇ ਉਦਿਤ ਨਾਰਾਇਣ ਦੀਆਂ ਆਵਾਜ਼ਾਂ ਵਿੱਚ ਫਿਲਮ ਅਨਾੜੀ ਵਿੱਚੋਂ ਇਹ ਗੀਤ।

ਪੰਜਾਬ ਦੇ ਅਮਰ ਲੋਕ ਕਿੱਸਿਆਂ ਦੀ ਮਹਿਕ ਨਾਲ ਸਜੀ ਇੱਕ ਯਾਦਗਾਰ ਸ਼ਾਮ ਜੀ ਸਰੋਤਿਓ ਬਲਜੀਤ ਸ਼ਰਮਾ ਜੀ ਪ੍ਰੋਗਰਾਮ ਪਿੰਡਾਂ ਵਾਲੇ ਦੇ ਤਹਿਤ ਲੈ ਕੇ ਆ ਰਹੇ ਨੇ ਦੌਲਤ ਰਾਮ ਜੀ ਦੀ ਅਮਰ ਰਚਨਾ ਕਿੱਸਾ ਰੂਪ ਬਸੰਤ ਭਾਗ ਦੂਜਾ ਮਿਤੀ 17 ਜੁਲਾਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ

ਜੀ ਸਰੋਤਿਓ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ, ਅਤੇ ਹੁਣੇ ਤੁਸੀਂ ਸੁਣਿਆ ਜੀ ਗੀਤ ਲਤਾ ਮੰਗੇਸ਼ਕਰ ਅਤੇ ਸੁਰੇਸ਼ ਵਾੜੇਕਰ ਦੀਆਂ ਆਵਾਜ਼ਾਂ ਵਿੱਚ, ਫਿਲਮ ਹੀਨਾ ਵਿੱਚੋਂ। ਗੀਤਕਾਰ ਅਤੇ ਸੰਗੀਤਕਾਰ ਸਨ ਰਵਿੰਦਰ ਜੈਨ। ਅਤੇ ਹੁਣ ਸੁਣਦੇ ਹਾਂ ਜੀ ਅਗਲਾ ਗੀਤ, ਕਵਿਤਾ ਕ੍ਰਿਸ਼ਨ ਮੂਰਤੀ ਦੀ ਆਵਾਜ਼ ਵਿੱਚ।

0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਨ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਨਿਊਜ਼ ਔਨ AIR ਐਪ ਤੇ।
1: ਇੱਕ ਪ੍ਰਕਾਰ ਸੇ PM ਜੈ ਅਬ ਗਰੀਬੋ ਕੀ ਜੈ ਬਣ ਗਈ।

0: ਜਿਸ ਰੋਤੇ ਉਹ ਸੁਣ ਰਹੇ ਸੀ ਕੁਮਾਰ ਸਾਨੂੰ ਦੀ ਆਵਾਜ਼ ਵਿੱਚ ਗੀਤ, ਲਿਖਿਆ ਸੀ ਸਮੀਰ ਅਤੇ ਸੰਗੀਤ ਸੀ ਆਦੇਸ਼ ਸ੍ਰੀਵਾਸਤਵ ਦਾ।
1: ਇੱਕ ਪ੍ਰਕਾਰ ਸੇ ਪੀਐਮ ਜੈ ਅਬ ਗਰੀਬੋ ਕੀ ਜੈ ਬਣ ਗਈ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਮਾਂ ਹੋਇਆ ਹੈ ਜੀ 11:59 ਤੇ 12 ਸੈਕਿੰਡ। ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 ਤੇ ਰਿਲੇਅ ਕਰਾਂਗੇ ਪ੍ਰੋਗਰਾਮ ਬਾਲੀਵੁੱਡ ਟ੍ਰੇਲਸ ਆਕਾਸ਼ਵਾਣੀ FM ਰੇਨਬੋ ਦਿੱਲੀ ਤੋਂ, ਜੋ ਕਿ 12 ਵਜੇ ਤੱਕ ਜਾਰੀ ਰਹੇਗਾ।

ਸੀ ਆਕਾਸ਼ਵਾਣੀ ਐਫਐਮ ਰੇਨਬੋ ਦਿੱਲੀ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ 101.1 ਮੈਗਾਹਰਟਸ ਤੇ ਆਕਾਸ਼ਵਾਣੀ ਐਫਐਮ ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ 11:59 ਤੇ 43 ਸਕਿੰਟ ਦਾ ਹੋ ਰਿਹਾ। ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਤੇ ਸਮਾਂ 12:10 ਹੋ ਰਹੇ ਨੇ ਤੇ ਹੁਣ ਵੇਲਾ ਹੈ ਜੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ।

ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਲੈ ਕੇ ਹਾਜ਼ਰ ਹੈ ਜੀ ਦੀਪਾ ਛਾਬੜਾ ਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਆਫਟਰਨੂਨ। ਕਹਿੰਦੇ ਆ ਜੀ ਬੜੇ ਕੀਮਤੀ ਨੇ ਪਲ, ਫਿਕਰਾਂ ਵਿੱਚ ਰੋਲਣਾ, ਇਸ ਪੈਸੇ ਦਾ ਕੀ ਕਰਨਾ ਜੇ ਖੁਸ਼ੀਆਂ ਖੋਲਣਾ, ਤੇ ਖੁਸ਼ੀਆਂ ਤਾਂ ਸਾਡੇ ਕੋਲ ਹੈ। ਤੇ ਫਿਲਹਾਲ ਆਕਾਸ਼ਵਾਣੀ FM ਬਠਿੰਡਾ ਵੀ ਤੁਹਾਡੇ ਕੋਲ ਹੈ, ਜਿਹੜਾ ਤੁਹਾਡੇ ਲਈ ਇਹੋ ਜਿਹੇ ਗੀਤ ਲੈ ਕੇ ਆਇਆ ਜਿਸ ਨਾਲ ਤੁਸੀਂ ਨੱਚਣ ਟੱਪਣ ਲਈ ਤਿਆਰ ਹੋ ਜਾਓਗੇ। ਤੇ ਆਓ ਜੀ ਲੈਟਸ ਰੌਕ ਐਂਡ ਡਾਂਸ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਹਰਜੀਤ ਹਰਮਨ ਦੀ ਆਵਾਜ਼ ਵਾਲੇ ਇਸ ਖੂਬਸੂਰਤ ਜਿਹੇ ਗੀਤ ਦੇ ਨਾਲ।

0: ਉਹ ਸੇਠ ਜੀ, ਅੱਜ ਕੱਲ ਕੰਮ ਚਲਾਉਣੇ ਕਿਹੜਾ ਸੌਖੇ ਨੇ?
1: ਉਹ ਭਾਈ ਸਹੀ ਕਿਹਾ ਗਿਆਨ ਸਿਆ, ਅੱਜ ਕੱਲ ਦੇ ਦੌਰ ਚ ਬਿਜ਼ਨਸ ਕਰਨੇ ਕੋਈ ਖਾਲਾ ਜੀ ਦਾ ਬਾੜਾ ਨੀ ਹੈਗਾ। ਮਾਲ ਵੀ ਪਾ ਲਓ, ਨਵੀਆਂ ਸਕੀਮਾਂ ਵੀ ਲਿਆਓ, ਖੁੱਲੇ ਖੁੱਲੇ ਆਫਰ ਦਿਓ, ਗੱਫੇ ਵੰਡੋ, ਤੇ ਕੰਮ ਫੇਰ ਵੀ ਨੀ ਚੱਲਦਾ ਤੇ ਸਮਝ ਨੀ ਆਉਂਦੀ ਵੀ ਇਹ ਕੰਮ ਲੋਕਾਂ ਤੱਕ ਪਹੁੰਚਾਇਆ ਕਿਵੇਂ ਜਾਵੇ।
2: ਤੁਸੀਂ ਦੋਵੇਂ ਪਰੇਸ਼ਾਨ ਕਿਉਂ? ਆਕਾਸ਼ਵਾਣੀ FM ਬਠਿੰਡਾ ਹੈ ਨਾ ਸਾਰੇ ਮਸਲਿਆਂ ਦਾ ਹੱਲ।
0: ਨਾ ਕੰਮ ਚਲਾਉਣ ਲਈ ਤੇਰਾ ਆਕਾਸ਼ਵਾਣੀ FM ਬਠਿੰਡਾ ਕੀ ਮਦਦ ਕਰੇਗਾ?
2: ਲੈ ਕੱਲਾ ਬਠਿੰਡਾ ਹੀ ਨੀ, ਬਠਿੰਡਾ ਦੇ ਨੇੜੇ ਤੇੜੇ ਲਗਭਗ 70 ਕਿਲੋਮੀਟਰ ਦੇ ਦਾਇਰੇ ਵਿੱਚ ਜਾਵੇਗੀ ਤੁਹਾਡੀ ਆਵਾਜ਼। ਆਪਣਾ ਬਿਜ਼ਨਸ ਚਲਾਉਣਾ ਹੋਵੇ ਜਾਂ ਕੋਈ ਨਵੀਂ ਸਕੀਮ ਲੈ ਕੇ ਆਏ ਹੋਵੋ ਤਾਂ ਲੋਕਾਂ ਤੱਕ ਪਹੁੰਚਾਉਣ ਲਈ ਆਕਾਸ਼ਵਾਣੀ FM ਬਠਿੰਡਾ ਦਾ ਲਓ ਸਹਾਰਾ।
1: ਪਰ ਬੀਬਾ ਜੀ ਉਹ ਕਿਵੇਂ?
2: ਇਹ ਤਾਂ ਬਿਲਕੁਲ ਸੌਖਾ ਲਾਲਾ ਜੀ, 78-379-63-306 ਨੰਬਰ ਕਰੋ ਡਾਇਲ ਤੇ ਆਕਾਸ਼ਵਾਣੀ FM ਬਠਿੰਡਾ ਦੀ ਕਮਰਸ਼ੀਅਲ ਟੀਮ ਦੱਸੇਗੀ ਤੁਹਾਨੂੰ ਅਗਲਾ ਰਸਤਾ। ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ, 78-379-63-306। ਵਧੇਰੇ ਜਾਣਕਾਰੀ ਲਈ ਤੁਸੀਂ ਈਮੇਲ ਵੀ ਕਰ ਸਕਦੇ ਹੋ AIRFM.BTI@gmail.com।
3: ਪੰਜਾਬ ਦੇ ਅਮਰ ਲੋਕ ਕਿੱਸਿਆਂ ਦੀ ਮਹਿਕ ਨਾਲ ਸਜੀ ਇੱਕ ਯਾਦਗਾਰ ਸ਼ਾਮ ਜੀ। ਸਰੋਤਿਓ, ਬਲਜੀਤ ਸ਼ਰਮਾ ਜੀ ਪ੍ਰੋਗਰਾਮ ਪਿੰਡਾਂ ਵਾਲੇ ਦੇ ਤਹਿਤ ਲੈ ਕੇ ਆ ਰਹੇ ਨੇ ਦੌਲਤ ਰਾਮ ਜੀ ਦੀ ਅਮਰ ਰਚਨਾ ਕਿੱਸਾ ਰੂਪ ਬਸੰਤ ਭਾਗ ਦੂਜਾ। ਮਿਤੀ 17 ਜੁਲਾਈ, ਦਿਨ ਸ਼ੁੱਕਰਵਾਰ, ਸ਼ਾਮ 5 ਵਜੇ।

0: ਐਪ ਨਿਊਜ਼ ਔਨ AIR ਤੇ ਸਮਾਂ ਇਸ ਵੇਲੇ 12:30 ਦਾ ਤੇ ਹੁਣ ਵੇਲਾ ਹੈ ਭੈਣਾਂ ਦੇ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ।

0: ਹੋਰ ਭੈਣੋ ਕੰਮ ਕਾਰ ਮੁਕਾ ਲਿਆ ਤੁਸੀਂ? ਦੀਪਾ ਹਮੇਸ਼ਾ ਕਹਿੰਦੀ ਹੈ ਵੀ ਕੰਮ ਕਾਰ ਨਾ ਵੀ ਮੁਕਾਇਆ ਹੋਵੇ ਤਾਂ ਵੀ ਕੋਈ ਚੱਕਰ ਨਹੀਂ, ਕਿਉਂਕਿ ਕੰਮ ਕਾਰ ਕਰਦੇ ਕਰਦੇ ਵੀ ਤੁਸੀਂ ਸਾਡੇ ਯਾਨੀ ਕਿ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਕਹਿੰਦੇ ਚੱਲੀਆਂ ਆਦਤਾਂ ਵੀ ਮੋਹ ਲੈਂਦੀਆਂ ਨੇ, ਚੱਲੀਆਂ ਆਦਤਾਂ ਵੀ ਮੋਹ ਲੈਂਦੀਆਂ ਨੇ, ਹਰ ਵਾਰ ਸੂਰਤ ਜਾਂ ਪੈਸਾ ਵੇਖ ਕੇ ਮੁਹੱਬਤ ਨਹੀਂ ਹੁੰਦੀ। ਬਿਲਕੁਲ ਜੀ, ਮੁਹੱਬਤ ਕਰਨ ਵਾਸਤੇ ਸ਼ਕਲ ਸੂਰਤ ਅੱਛੀ ਹੋਣ ਦੇ ਨਾਲ ਨਾਲ ਤੁਹਾਡੀ ਸੀਰਤ ਵੀ ਅੱਛੀ ਹੋਣੀ ਚਾਹੀਦੀ ਹੈ। ਅਤੇ ਸ਼ਕਲ ਸੂਰਤ ਭਾਵੇਂ ਨਾ ਵੀ ਚੰਗੀ ਹੋਵੇ ਤਾਂ ਵੀ ਕਿਸੇ ਨਾਲ ਪਿਆਰ ਹੋ ਸਕਦਾ। ਉਹ ਕਦੋਂ ਹੁੰਦਾ? ਜੇ ਤੁਹਾਡਾ ਸੁਭਾਅ ਮਿੱਠਾ ਹੋਵੇ, ਤੁਹਾਡੀਆਂ ਗੱਲਾਂ ਮਨ ਮੋਹਣ ਵਾਲੀਆਂ ਹੋਣ ਤਾਂ ਫਿਰ ਪਿਆਰ ਹੋ ਹੀ ਜਾਂਦਾ ਹੈ। ਅਤੇ ਫਿਲਹਾਲ ਤੁਸੀਂ ਕਹੋਗੇ ਕਿ ਘਰ ਪਰਿਵਾਰ ਦੇ ਵਿੱਚ ਦੀਪਾ ਇਸ਼ਕ ਪਿਆਰ ਮੁਹੱਬਤ ਦੀਆਂ ਗੱਲਾਂ ਕਿਉਂ ਕਰ ਰਹੀ ਹੈ, ਪਤਾ ਕਿਉਂ ਕਰ ਰਹੀ ਹਾਂ? ਚਲੋ ਦੱਸਦੇ ਹਾਂ ਤੁਹਾਨੂੰ। ਗੈਸ ਗੁਸ ਲਾਇਆ ਤੁਸੀਂ? ਚਲੋ ਨਹੀਂ ਵੀ ਲਾਇਆ ਤਾਂ ਦੀਪਾ ਦੱਸ ਰਹੀ ਹੈ ਤੁਹਾਨੂੰ, ਕਿਉਂਕਿ ਅੱਜ ਯਾਨੀ ਕਿ ਵੀਰਵਾਰ ਨੂੰ ਸਾਡਾ ਘਰ ਪਰਿਵਾਰ ਦੇ ਵਿੱਚ ਸਿਲਸਿਲਾ ਹੁੰਦਾ। ਰੱਬ ਨੇ ਬਣਾਈਆਂ ਜੋੜੀਆਂ ਅਤੇ ਜੋੜੀਆਂ ਰੱਬ ਵੀ ਬਣਾਉਂਦਾ ਹੈ, ਅਤੇ ਅਸੀਂ ਆਪ ਵੀ ਇੱਕ ਦੂਜੇ ਦੇ ਨੇਚਰ ਨੂੰ, ਇੱਕ ਦੂਜੇ ਦੇ ਸੁਭਾਅ ਨੂੰ ਦੇਖ ਕੇ ਇੱਕ ਦੂਜੇ ਨੂੰ ਪਸੰਦ ਕਰਦੇ ਹਾਂ ਅਤੇ ਬਣ ਜਾਂਦੀ ਹੈ ਜੀ ਫਿਰ ਜੋੜੀ। ਅਤੇ ਫਿਲਹਾਲ ਅੱਜ ਘਰ ਪਰਿਵਾਰ ਦੇ ਵਿੱਚ ਇੱਕ ਜੋੜੀ ਤੁਹਾਡੀ ਨਜ਼ਰ ਕਰਾਂਗੇ, ਅਤੇ ਜੋੜੀ ਹੈ ਜੀ ਡਾਕਟਰ ਜਗਤਾਰ ਸਿੰਘ ਭੰਗੂ ਅਤੇ ਉਹਨਾਂ ਦੀ ਬੈਟਰ ਹਾਫ ਯਾਨੀ ਕਿ ਉਹਨਾਂ ਦੀ ਧਰਮ ਪਤਨੀ ਪਰਮਜੀਤ ਕੌਰ ਭੰਗੂ ਦੀ, ਅਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਮਮਤਾ ਅਰੋੜਾ। ਅਤੇ ਆਓ ਜੀ ਪ੍ਰੋਗਰਾਮ ਦਾ ਆਨੰਦ ਮਾਣਦੇ ਹਾਂ। ਪ੍ਰੋਗਰਾਮ ਹੈ ਜੀ ਰੱਬ ਨੇ ਬਣਾਈਆਂ ਜੋੜੀਆਂ।
1: ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਰੱਬ ਨੇ ਬਣਾਈਆਂ ਜੋੜੀਆਂ, ਮੈਂ ਤੁਹਾਡੀ ਰੇਡੀਓ ਦੋਸਤ ਮਮਤਾ ਅਰੋੜਾ, ਤੇ ਸਟੂਡੀਓ ਦੇ ਵਿੱਚ ਅੱਜ ਸਾਡੇ ਮਹਿਮਾਨ ਜੀ ਇੱਕ ਪਿਆਰੀ ਜਿਹੀ ਵਧੀਆ ਜਿਹੀ ਜੋੜੀ। ਜੇ ਦੇਖੀਏ ਤਾਂ ਇੱਕ ਲਿਟਰੇਰੀ ਪਰਸਨ, ਘਰ ਦੇ ਵਿੱਚ ਬਹੁਤ ਸੁਲਝੇ ਹੋਏ ਇਨਸਾਨ, ਤੇ ਜਿਹੜੇ ਉਹਨਾਂ ਦੇ ਬੈਟਰ ਹਾਫ ਸ਼੍ਰੀਮਤੀ ਜੀ ਬੜੇ ਹੀ ਸੁਲਝੇ ਹੋਏ ਸ਼ਾਂਤ ਸੁਭਾਅ ਦੇ, ਜਾਂ ਇੱਕ ਸਫਲ ਸਕੁਸ਼ਲ ਗ੍ਰਹਿਣੀ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਕਰਦੇ ਹਾਂ ਸਵਾਗਤ ਸਭ ਤੋਂ ਪਹਿਲਾਂ ਡਾਕਟਰ ਜਗਤਾਰ ਸਿੰਘ ਪੰਗੂ ਜੀ ਦਾ। ਪੰਗੂ ਸਰ ਬਹੁਤ ਬਹੁਤ ਸਵਾਗਤ।
2: ਸ਼ੁਕਰੀਆ ਜੀ ਮਮਤਾ ਜੀ, ਬਹੁਤ ਬਹੁਤ ਸ਼ੁਕਰੀਆ।
1: ਤੇ ਉਹਨਾਂ ਦੇ ਬੈਟਰ ਹਾਫ ਧਰਮ ਪਤਨੀ ਪਰਮਜੀਤ ਕੌਰ ਪੰਗੂ, ਤੇ ਮੈਂ ਕਰਾਂਗੀ ਜੀ ਉਹਨਾਂ ਦਾ ਵੀ ਸਵਾਗਤ। ਪਰਮਜੀਤ ਮੈਮ ਬਹੁਤ ਬਹੁਤ ਸਵਾਗਤ।
3: ਬਹੁਤ ਬਹੁਤ ਸ਼ੁਕਰੀਆ ਜੀ ਮਮਤਾ ਮੈਡਮ
1: ਜੀ। ਤੇ ਪੰਗੂ ਸਰ ਸ਼ੁਰੂਆਤ ਤੁਹਾਡੇ ਤੋਂ ਕਿ ਇੱਕ ਕੇਂਦਰੀ ਸਰਕਾਰ ਦੀ ਨੌਕਰੀ ਤੁਸੀਂ 32 ਸਾਲ ਲਗਭਗ ਕੀਤੀ, ਔਰ ਉਸ ਦੌਰਾਨ ਵੱਖ ਵੱਖ ਸ਼ਹਿਰਾਂ ਦੇ ਵਿੱਚ ਵੱਖ ਵੱਖ ਸਟੇਟ ਵਿੱਚ ਘੁੰਮਣ ਦਾ ਮੌਕਾ ਮਿਲਿਆ, ਜਿਸ ਦੇ ਵਿੱਚ ਬਠਿੰਡਾ, ਮੁੰਬਈ, ਚੰਡੀਗੜ੍ਹ। ਇਹ ਸਫ਼ਰ ਤੁਹਾਡਾ ਕਿਸ ਤਰ੍ਹਾਂ ਦਾ ਰਿਹਾ ਔਰ ਕੀ ਸਿੱਖਣ ਨੂੰ ਮਿਲਿਆ?
2: ਮਮਤਾ ਜੀ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਸੁਭਾਗਿਆਸ਼ਾਲੀ ਮੰਨਦਾ ਕਿ ਮੈਨੂੰ ਗੌਰਮੈਂਟ ਨੇ ਇਹਨਾਂ ਇਹਨਾਂ ਜਗ੍ਹਾ ਤੇ ਪੋਸਟਿੰਗ ਦਿੱਤੀ
1: ਜੀ।
2: ਬਠਿੰਡਾ ਤੋਂ ਬਾਅਦ ਇੱਕ ਛੋਟੇ ਜਿਹੇ ਸਿਟੀ ਤੋਂ ਬਾਅਦ ਬੰਬਈ ਜਾਣਾ, 10 ਸਾਲ ਰਹਿਣਾ, ਉੱਥੇ ਮੈਨੂੰ ਉਹ ਐਕਸਪੋਜ਼ਰ ਮਿਲਿਆ, ਉਹ ਇੱਕ ਖੁੱਲ੍ਹਾਪਣ ਉਡਾਰੀਆਂ ਮਾਰਨ ਦਾ ਮੌਕਾ ਮਿਲਿਆ, ਚਾਹੇ ਉਹ ਸਾਡਾ ਮਹਿਕਮੇ ਦੀ ਨੌਕਰੀ ਸੀ ਜਾਂ ਫਿਲਮ ਇੰਡਸਟਰੀ ਦੇ ਵਿੱਚ ਮੈਂ ਉੱਥੇ ਬੰਬੇ ਟੀਵੀ ਐਡ ਵਗੈਰਾ ਕਰਦਾ ਰਿਹਾ ਜਾਂ ਫਿਰ ਬਾਹਰ ਘੁੰਮਣ ਫਿਰਨ ਦਾ ਸ਼ੌਕ, ਤਾਂ ਉਹ ਚੀਜ਼ ਇੰਡੀਆ ਦੀ ਪੂਰੇ ਦੀ ਇੰਡਸਟਰੀ ਨੂੰ ਖੁੱਲ੍ਹ ਕੇ ਦੇਖਣਾ, ਤਾਂ ਉਹ ਮੈਨੂੰ ਐਕਸਪੀਰੀਅੰਸ ਬੰਬਈ ਚੋਂ ਹੀ ਪ੍ਰਾਪਤ ਹੋਇਆ।
1: ਕਿਆ ਬਾਤ ਹੈ ਜੀ, ਬਹੁਤ ਵਧੀਆ। ਪਰਮਜੀਤ ਮੈਮ ਜਦੋਂ ਸਿੰਘੇਵਾਲਾ ਤੋਂ ਮਾਇਕੇ ਤੁਹਾਡੇ ਔਰ ਤੁਸੀਂ ਮੱਲ ਵਾਲੇ ਵਿਆਹ ਕੇ ਗਏ, ਪਰ ਜਦੋਂ ਇੱਕ ਪਿੰਡ ਤੋਂ ਵਿਆਹ ਕੇ ਜਦੋਂ ਤੁਹਾਨੂੰ ਸਰ ਦੇ ਨਾਲ ਅਲੱਗ ਅਲੱਗ ਸਟੇਟ ਵਿੱਚ ਘੁੰਮਣ ਦਾ ਮੌਕਾ ਮਿਲਿਆ, ਬਠਿੰਡਾ, ਮੁੰਬਈ, ਚੰਡੀਗੜ੍ਹ, ਉਹ ਐਕਸਪੀਰੀਅੰਸ ਤੁਹਾਡਾ ਸਰ ਦੇ ਨਾਲ ਵੱਖ ਵੱਖ ਸ਼ਹਿਰਾਂ ਦੇ ਵਿੱਚ ਕਿਵੇਂ ਦਾ ਰਿਹਾ?

0: ਮੇਰਾ ਐਕਸਪੀਰੀਅੰਸ ਬਹੁਤ ਹੀ ਵਧੀਆ ਰਿਹਾ ਜੀ। ਵੈਸੇ ਤਾਂ ਮੈਂ ਸ਼ੁਰੂ ਤੋਂ ਹੀ ਜਿਵੇਂ 8th ਤੋਂ ਮੈਂ ਬਾਹਰ ਲੱਗ ਗਈ ਸੀਗੀ
1: ਜੀ,
0: ਬਾਹਰ ਬੋਰਡਿੰਗ ਦੇ ਵਿੱਚ ਹੀ ਰਹੇ ਹਾਂ, ਫਾਈਨਲ ਵੀ ਮੈਂ ਚੰਡੀਗੜ੍ਹ ਹੀ ਕੀਤੀ ਹੈ
1: ਜੀ।
0: ਪਰ ਇਹਨਾਂ ਦੇ ਨਾਲ ਜਾ ਕੇ ਤਾਂ ਫਿਰ ਉਹ ਹੋਰ ਗੱਲ ਬਣ ਜਾਂਦੀ ਹੈ ਨਾ
1: ਜੀ,
0: ਬਾਹਰ ਰਹਿਣਾ, ਬੰਬੇ ਰਹੇ, ਚੰਡੀਗੜ੍ਹ ਰਹੇ, ਬਠਿੰਡੇ ਵੀ ਰਹੇ, ਤਾਂ ਮੈਨੂੰ ਬਹੁਤ ਵਧੀਆ ਲੱਗਿਆ।
1: ਤੇ ਵੱਖ ਵੱਖ ਸ਼ਹਿਰਾਂ ਚ ਵੱਖ ਵੱਖ ਸਟੇਟ ਦੇ ਵਿੱਚ ਜਦੋਂ ਜਾਂਦੇ ਹਾਂ ਤੇ ਅਲੱਗ ਅਲੱਗ ਤਰ੍ਹਾਂ ਦਾ ਖਾਣਾ ਜਿਹੜਾ ਉਹ ਆਪਾਂ ਬਣਾਉਂਦੇ ਵੀ ਹਾਂ, ਟੇਸਟ ਵੀ ਕਰਦੇ ਹਾਂ, ਤੇ ਪਰ ਸਰ ਦਾ ਟੇਸਟ ਜਿਹੜਾ ਸੀਗਾ ਉਹ ਪੰਜਾਬ ਵਾਲਾ ਸੀ ਜਾਂ ਸਟੇਟ ਵਾਈਜ਼ ਬਦਲਦਾ ਰਿਹਾ?
0: ਨਹੀਂ, ਸਰ ਦਾ ਟੇਸਟ ਤਾਂ ਬਦਲ ਜਾਂਦਾ ਸਟੇਟ
1: ਵਾਈਜ਼ ਜੀ।
0: ਇਹ ਤਾਂ ਵਗੈਰਾ ਜਿਵੇਂ ਵੈਸੇ ਨੋਨ ਵੈਜ ਵਗੈਰਾ ਇਹ ਤਾਂ ਸਾਰਾ ਖਾ ਲੈਂਦੇ ਆ, ਪਰ ਮੇਰਾ ਟੇਸਟ ਛੇਤੀ ਛੇਤੀ ਨਹੀਂ ਬਣਦਾ ਗਾ
1: ਜੀ।
0: ਆਪਾਂ ਜਿਵੇਂ ਪੰਜਾਬ ਦੀਆਂ ਜਿਹੜੀਆਂ ਚੀਜ਼ਾਂ ਖਾਂਦੇ ਆ, ਮੈਂ ਉਹਨਾਂ ਵੱਲ ਹੀ ਜਾ ਰਿਹਾ ਤੇ ਇਹਨਾਂ ਨੂੰ ਤਾਂ ਹਰੇਕ ਹੀ ਸਵਾਦ ਲੱਗਦਾ
1: ਜੀ,
0: ਨੋਨ ਵੈਜ ਜ਼ਿਆਦਾ ਹੀ ਸਵਾਦ ਲੱਗਦਾ
1: ਜੀ। ਤੇ ਜਦੋਂ ਤੁਹਾਨੂੰ ਵੱਖ ਵੱਖ ਸਟੇਟਸ ਦੇ ਵਿੱਚ ਮੌਕਾ ਮਿਲਿਆ ਤੇ ਜਿਹੜਾ ਪੰਜਾਬ ਦਾ ਸਾਗ ਹੈ, ਮੱਕੀ ਦੀ ਰੋਟੀ ਆ, ਉਹ ਆਪਾਂ ਨਹੀਂ ਛੱਡਿਆ ਹੋਣਾ ਕਿਤੇ ਵੀ?
0: ਬਿਲਕੁਲ ਨਹੀਂ, ਉਹ ਇਹ ਵੀ ਨਹੀਂ ਛੱਡਦੇ ਗਏ ਵੈਸੇ। ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤਾਂ
1: ਜੀ
0: ਬਹੁਤ ਹੀ ਵਧੀਆ ਪੰਜਾਬ ਦਾ।
1: ਵਾਹ ਜੀ ਵਾਹ ਸਰ। ਇਹ 32 ਸਾਲ ਨੌਕਰੀ ਤੋਂ ਬਾਅਦ ਜਦੋਂ ਰਿਟਾਇਰਮੈਂਟ ਬੰਦਾ ਲੈਂਦਾ, ਉਦੋਂ ਸੋਚਦਾ ਕਿ ਇੰਨੇ ਸ਼ਹਿਰਾਂ ਚ ਰਹਿਣ ਦੇ ਬਾਵਜੂਦ ਵੀ ਤੁਸੀਂ ਮੁੜ ਆਪਣਾ ਘਰ ਜਿਹੜਾ ਬਠਿੰਡਾ ਨੂੰ ਹੀ ਰੱਖਿਆ, ਇਹ ਤੁਹਾਡਾ ਪੰਜਾਬ ਨਾਲ ਪਿਆਰ ਸੀ ਜਾਂ ਮਿੱਟੀ ਕਹਿ ਲੋ ਕਿ ਇੱਥੋਂ ਦੀ ਕਹਿੰਦੀ ਸੀ ਕਿ ਨਹੀਂ ਤੁਸੀਂ ਇੱਥੇ ਹੀ ਰਹਿਣਾ?
2: ਬਹੁਤ ਵਧੀਆ ਸਵਾਲ ਤੁਸੀਂ ਕੀਤਾ ਮਮਤਾ ਜੀ। ਐਕਚੁਅਲੀ ਕੀ ਹੁੰਦਾ ਕਿ ਅਸੀਂ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿੰਦੇ ਹਾਂ, ਤਾਂ ਮੈਂ ਬੰਬੇ ਵੀ ਜਿਸ ਤਰ੍ਹਾਂ ਰਿਹਾ, ਮੈਂ 3 ਸਾਲ ਬਿਲਕੁਲ ਇਕੱਲਾ ਵੀ ਰਿਹਾ, ਬਾਅਦ ਦੇ ਵਿੱਚ ਬੱਚੇ ਆ ਗਏ ਸੀ ਮੇਰੇ ਕੋਲ, ਪਰ ਪਿੰਡ ਜਾਂ ਬਠਿੰਡਾ ਮੇਰੇ ਦਿਮਾਗ ਚੋਂ ਕਦੀ ਵੀ ਨਿਕਲਿਆ ਨਹੀਂ ਹੈ
1: ਜੀ।
2: ਤਾਂ ਮੈਨੂੰ ਮੇਰੇ ਕੋਲ ਬੜੇ ਚਾਂਸ ਸੀ ਬੰਬੇ ਸੈਟਲ ਹੋਣ ਦੇ, ਉਸ ਤੋਂ ਬਾਅਦ ਚੰਡੀਗੜ੍ਹ ਸੈਟਲ ਹੋਣ ਦੇ, ਪਰ ਮੈਂ ਕਿਤੇ ਵੀ ਪ੍ਰੈਫਰ ਨਹੀਂ ਕੀਤਾ, ਮੈਂ ਹਮੇਸ਼ਾ ਬਠਿੰਡੇ ਨੂੰ ਹੀ ਪ੍ਰੈਫਰ ਕੀਤਾ, ਬਲਕਿ ਬਠਿੰਡੇ ਤੋਂ ਵੀ ਜ਼ਿਆਦਾ ਮੈਂ ਮੇਰੇ ਪਿੰਡ ਮਲਵਾਲਾ ਨੂੰ ਹੀ ਪ੍ਰੈਫਰ ਕਰਦਾ।
1: ਕੀ ਬਾਤ ਹੈ,
2: ਅੱਜ ਵੀ ਜਿੰਨੀਆਂ ਮੈਂ ਕਿਤਾਬਾਂ ਲਿਖੀਆਂ ਨੇ ਸਭ ਦੇ ਵਿੱਚ ਮਲਵਾਲਾ ਹੀ ਲਿਖਿਆ ਹੁੰਦਾ ਹੈ। ਮੇਰੀ ਹੁਣ ਫਿਲਮ ਰਿਲੀਜ਼ ਹੋ ਰਹੀ ਹੈ, ਉਹਦੇ ਵਿੱਚ ਵੀ ਮੇਰੇ ਫਾਦਰ ਮਦਰ ਤੋਂ ਸ਼ੁਰੂ ਹੋ ਕੇ ਮਲਵਾਲਾ ਹੀ ਲਿਖਿਆ ਹੋਇਆ।
1: ਵਾਹ ਜੀ ਵਾਹ, ਬਹੁਤ ਵਧੀਆ। ਪਰਮਜੀਤ ਮੈਮ, ਜਦੋਂ ਤੁਹਾਡੇ ਘਰ ਆਉਣ ਦਾ ਮੌਕਾ ਮਿਲਿਆ, ਮੈਂ ਇੱਕ ਚੀਜ਼ ਦੇਖੀ ਕਿ ਤੁਸੀਂ ਆਪਣੇ ਘਰ ਨੂੰ ਪੂਰੇ ਜਿਸ ਤਰ੍ਹਾਂ ਇੱਕ ਪੰਜਾਬੀ ਵਿਰਸੇ ਨਾਲ ਜੋੜ ਰੱਖਿਆ, ਚਰਖੇ ਵੀ ਸਜਾ ਰੱਖੇ ਨੇ, ਤੁਹਾਡੇ ਘਰ ਉਹ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਜਿਹੜੀਆਂ ਪੰਜਾਬੀ ਵਿਰਸੇ ਨਾਲ ਸੰਬੰਧਿਤ ਹੋਣ, ਤੁਹਾਡਾ ਸ਼ੌਂਕ ਹੈ ਜਾਂ ਤੁਸੀਂ ਪਿੰਡ ਨੂੰ ਅਜੇ ਵੀ ਦਿਲ ਚ ਜਿੰਦਾ ਰੱਖਦੇ ਹੋ ਜਾਂ ਫਿਰ ਸਰ ਦੇ ਕਹਿਣ ਤੇ ਤੁਸੀਂ ਕੁਛ ਕਰਦੇ ਹੋ?
0: ਵੇਖੋ, ਇਹ ਤਾਂ ਆਪਦਾ ਸ਼ੌਂਕ ਵੀ ਹੈਗਾ। ਵੈਸੇ ਅਸੀਂ ਜਿਵੇਂ ਪਿੰਡਾਂ ਨਾਲ ਜੁੜੇ ਹਾਂ
1: ਜੀ,
0: ਤਾਂ ਫਿਰ ਪਿੰਡਾਂ ਵਾਲਾ ਕਲਚਰ ਸਾਨੂੰ ਤਾਂ ਵਧੀਆ ਹੀ ਲੱਗਦਾ
1: ਜੀ।
0: ਬਾਕੀ ਜਿਵੇਂ ਪੁਰਾਣੀਆਂ ਚੀਜ਼ਾਂ ਹੁੰਦੀਆਂ ਹਨਾ ਸਾਡੇ, ਉਹ ਸੱਸ ਸਹੁਰੇ ਉਹਨਾਂ ਵੱਲੋਂ ਮਿਲੀਆਂ,
1: ਪਰਿਵਾਰ ਨੂੰ ਦੇਣੀ ਹੈ। ਪਰ ਤੁਹਾਡੇ ਦਿਮਾਗ ਦੇ ਵਿੱਚ ਇੱਕ ਇਹ ਸੀ ਕਿ ਮੈਂ ਰਿਟਾਇਰਮੈਂਟ ਚਾਹੇ ਲੈ ਲਈ ਹੈ ਪਰ ਮੈਂ ਅਜੇ ਕੰਮ ਕਰਨਾ ਸ਼ੁਰੂ ਕਰਨਾ, ਤੇ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਕੰਮ ਸ਼ੁਰੂ ਕੀਤਾ, ਇੱਕ ਕਿਤਾਬਾਂ ਲਿਖੀਆਂ, ਤੁਸੀਂ ਲਗਭਗ 25 ਕਿਤਾਬਾਂ ਲਿਖ ਚੁੱਕੇ ਹੋ ਜਿਸ ਦੇ ਵਿੱਚ 8 ਤੁਹਾਡੀਆਂ ਆਪਣੀਆਂ ਨੇ
2: ਜੀ,
1: ਤੇ ਉਹ ਤੁਹਾਡੇ ਸੋਚ ਦੇ ਵਿੱਚ ਸ਼ੁਰੂ ਤੋਂ ਸੀ ਜਾਂ ਇਹ ਸ਼ੌਂਕ ਰਿਟਾਇਰਮੈਂਟ ਤੋਂ ਬਾਅਦ ਆਇਆ?
2: ਇਹ ਸ਼ੌਂਕ ਪੜ੍ਹਨ ਦਾ ਤਾਂ ਸ਼ੁਰੂ ਤੋਂ ਸੀ। ਮੈਨੂੰ ਐਕਚੁਅਲੀ ਮੇਰੇ ਮਹਾਨ ਫਾਦਰ ਸਾਹਿਬ, ਉਹਨਾਂ ਨੇ ਮੈਂ ਜਦੋਂ 7th ਕਲਾਸ ਦੇ ਵਿੱਚ ਸੀ, ਉਹਨਾਂ ਨੇ ਮੈਨੂੰ ਇੱਕ ਬੁੱਕ ਗਿਫਟ ਕੀਤੀ, ਹੀਰ ਵਾਰਿਸ਼ਾ
1: ਜੀ।
2: ਔਰ ਉਹਨਾਂ ਨੇ ਉਸ ਟਾਈਮ ਕਿਹਾ, ਕਹਿੰਦੇ ਵੀ ਜ਼ਿੰਦਗੀ ਕੁਛ ਵੀ ਹੋ ਜਾਏ, ਕਿਤਾਬਾਂ, ਰਸਾਲੇ, ਮੈਗਜ਼ੀਨ ਪੜ੍ਹਨਾ ਨਹੀਂ ਛੱਡਣਾ ਕੋਈ ਸਮਾਂ। ਤਾਂ ਉੱਥੋਂ ਮੈਨੂੰ ਲਿਖਣ ਦਾ ਤਾਂ ਸ਼ੌਕ ਮਨ ਦੇ ਵਿੱਚ ਸੀਗਾ। ਨੰਬਰ 2 'ਤੇ ਐਕਚੁਅਲੀ ਕੀ ਹੋਇਆ ਕਿ ਜਦੋਂ ਮੈਂ MA ਕੀਤੀ ਮਹਿੰਦਰਾ ਕਾਲਜ ਪਟਿਆਲਾ ਤੋਂ, ਪੰਜਾਬੀ ਯੂਨੀਵਰਸਿਟੀ ਤੋਂ, ਤਾਂ ਮੈਂ ਦੇਖਦਾ ਸੀ ਕਿ ਪੰਜਾਬੀਆਂ ਨੇ ਅਸੀਂ ਇਤਿਹਾਸ ਸਿਰਜਿਆ ਬਹੁਤ ਸੋਹਣਾ, ਪਰ ਉਹ ਸਾਡਾ ਇਤਿਹਾਸ ਲਿਖਿਆ ਅੰਗਰੇਜ਼ਾਂ ਨੇ ਜਾਂ ਮੁਸਲਮਾਨਾਂ ਨੇ, ਉਹਦੇ ਵਿੱਚ ਬਹੁਤ ਗੜਬੜ ਸੀਗੀ ਇਤਿਹਾਸ ਦੇ ਵਿੱਚ। ਟੂ ਰੈਕਟੀਫਾਈਡ ਦੈਟ ਹਿਸਟਰੀ, ਤਾਂ ਮੇਰੇ ਮਨ 'ਚ ਆਇਆ ਕਿ ਹੁਣ ਰਿਟਾਇਰਮੈਂਟ ਹੋ ਗਈ ਹੈ ਤੇ ਫ੍ਰੀ ਵਿਹਲੇ ਘਰ ਬੈਠਣ ਦੀ ਬਜਾਏ ਕੁਛ ਲਿਖਿਆ ਜਾਵੇ। ਇਹ ਮੈਨੂੰ ਮੇਰਾ ਪ੍ਰੇਰਨਾ ਸਰੋਤ।
1: ਤੁਹਾਡੀਆਂ ਹੁਣ ਤੱਕ ਕਿਤਾਬਾਂ ਛਪ ਚੁੱਕੀਆਂ ਨੇ, ਮਹਾਰਾਣੀ ਜਿੰਦਾ, ਪੰਜਾਬ ਦਾ ਇਤਿਹਾਸ, ਜੱਟਾਂ ਦੇ ਗੋਤਾਂ ਦਾ ਇਤਿਹਾਸ, ਸਰਦਾਰਨੀ ਸਦਾ ਕੌਰ, ਜੱਸਾ ਸਿੰਘ ਆਲੂਵਾਲੀਆ, ਬਾਬਾ ਦੀਪ ਸਿੰਘ ਸ਼ਹੀਦ, ਸਿੱਖ ਰਾਜ ਦਾ ਪਤਨ, ਇਹ ਸਾਰੀਆਂ ਜਿਹੜੀਆਂ ਕਿਤਾਬਾਂ ਨੇ ਇਹ ਸਾਨੂੰ ਦਰਸਾਉਂਦੀਆਂ ਨੇ ਪੰਜਾਬੀ ਵਿਰਸੇ ਨੂੰ, ਪੰਜਾਬੀ ਇਤਿਹਾਸ ਨੂੰ। ਇਸ ਦੇ ਵਿੱਚ ਉਹੀ ਬੰਦਾ ਲਿਖ ਸਕਦਾ ਜਿਸ ਨੂੰ ਇਤਿਹਾਸ ਪੜ੍ਹਨ ਦਾ ਬਹੁਤ ਸ਼ੌਂਕ ਹੋਵੇ ਜਾਂ ਇੱਕ ਜਨੂੰਨ ਹੋਵੇ, ਤਾਂ ਉਸ ਦੇ ਲਈ ਤੁਹਾਨੂੰ ਬਹੁਤ ਸਾਰੀਆਂ ਕਿਤਾਬਾਂ ਪੜ੍ਹਨੀਆਂ ਵੀ ਪਈਆਂ ਹੋਣਗੀਆਂ
2: ਜੀ। ਮਮਤਾ ਜੀ, ਕਿਤਾਬਾਂ ਬਹੁਤ ਪੜ੍ਹਨੀਆਂ ਪਈਆਂ, MA ਹਿਸਟਰੀ ਕਰਨ ਕਰਕੇ ਇੱਕ ਤਾਂ ਬੇਸਿਕ ਨੌਲੇਜ ਆਲਰੇਡੀ ਸੀਗੀ
1: ਜੀ,
2: ਬਾਕੀ ਤੁਸੀਂ ਮੇਰੇ ਘਰ ਵੀ ਮੇਰੀ ਨਿੱਜੀ ਲਾਇਬ੍ਰੇਰੀ ਦੇ ਵਿੱਚ ਤਕਰੀਬਨ 3,000+ ਕਿਤਾਬਾਂ ਨੇ, ਜਿਹਦੇ ਵਿੱਚੋਂ ਮੈਕਸੀਮਮ ਕਿਤਾਬਾਂ ਇਤਿਹਾਸ ਦੀਆਂ ਨੇ। ਇਸ ਕਰਕੇ ਮੈਨੂੰ ਉਹਨਾਂ ਕਿਤਾਬਾਂ ਤੋਂ ਬਹੁਤ ਹੈਲਪ ਮਿਲੀ, ਔਰ ਮੇਰਾ ਲਿਖਣ ਦਾ ਨਾਲ ਇਹ ਵੀ ਕਾਰਨ ਸੀ ਕਿ ਮੈਂ ਇੱਕ ਤਾਂ ਪੰਜਾਬੀ ਭਾਸ਼ਾ ਦੀ ਸੇਵਾ ਕਰਨੀ ਚਾਹੁੰਦਾ ਸੀ, ਦੂਸਰਾ ਮੈਂ ਸਾਡਾ ਅਸਲ ਇਤਿਹਾਸ ਜੋ ਤੋੜਿਆ ਮਰੋੜਿਆ ਲਿਖਿਆ ਗਿਆ ਉਹਨੂੰ ਰੈਕਟੀਫਾਈ ਕਰਨਾ ਵੀ ਆਪਦਾ ਫਰਜ਼ ਸਮਝਿਆ, ਤਾਂ ਮੈਂ ਇਸ ਰਾਹ ਪਿਆ ਹੋਇਆ।

0: ਪਰਮਜੀਤ ਮੈਮ, ਜਦੋਂ ਸਰ ਨੇ ਰਿਟਾਇਰਮੈਂਟ ਤੋਂ ਬਾਅਦ ਬੁੱਕਸ ਲਿਖਣੀਆਂ ਸ਼ੁਰੂ ਕੀਤੀਆਂ ਤੇ ਇੱਕ ਵਾਰੀ ਆਪਣੇ ਦਿਮਾਗ ਦੇ ਵਿੱਚ ਵੀ ਆਂਦਾ ਕਿ ਹੁਣ ਨੌਕਰੀ ਤੋਂ ਬਾਅਦ ਘਰ ਨੂੰ ਟਾਈਮ ਦੇਣਾ, ਬੱਚਿਆਂ ਨੂੰ ਟਾਈਮ ਦੇਣਾ, ਜਾਂ ਜਦੋਂ ਸਰ ਨੇ ਫਿਰ ਇਸ ਪਾਸੇ ਗਏ ਤੇ ਤੁਸੀਂ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਜਾਂ ਫਿਰ ਇਹ ਵੀ ਕਦੇ ਐਵੇਂ ਵੀ ਲਾਂਭਾ ਦੇ ਦੀਦਾ ਕਿ ਹੁਣ ਤੁਸੀਂ ਕਿਤਾਬਾਂ ਵਾਲੇ ਪਾਸੇ ਪੈ ਗਏ ਹੋ?
1: ਨਹੀਂ, ਵੈਸੇ ਥੋੜੇ ਪਹਿਲਾਂ ਵੀ ਪੜ੍ਹਦੇ ਰਹਿੰਦੇ ਸੀਗੇ ਤੇ ਪਰ ਹੁਣ ਜਦੋਂ ਫਿਰ ਇਹ ਲਿਖਣ ਲੱਗ ਗਏ ਫਿਰ ਤਾਂ ਇਹ ਦਿਨ ਰਾਤ ਇੱਕ ਹੀ ਹੁੰਦੀ ਸੀ। ਰਾਤ ਨੂੰ ਤਾਂ ਇਹ ਸਾਰੀ ਰਾਤ ਹੀ ਲਿਖੀ ਜਾਂਦੇ ਆ, ਦਿਨੇ ਕਿਤੇ ਸੌ ਜਾਂਦੇ ਆ। ਰਾਤ ਨੂੰ ਫਿਰ ਜਦੋਂ ਲਾਈਟ ਮੇਰੀਆਂ ਅੱਖਾਂ ਜਿਹੀਆਂ ਚ ਵੱਜਦੀ ਫਿਰ ਮੈਂ ਉੱਠ ਕੇ ਬਾਹਰ ਪੈ ਜਾਂਦੀ ਲੋਬੀ ਚ
0: ਜੀ,
1: ਵੀ ਇਹਨਾਂ ਨੇ ਤਾਂ ਹੁਣ ਲਾਈਟ ਬੰਦ ਕਰਨੀ ਨੀ, ਵੀ ਇਹਨਾਂ ਦਾ ਵੀ ਕੰਮ ਜ਼ਰੂਰੀ ਸੀ, ਇਹਨਾਂ ਨੇ ਵੀ ਕਰਨਾ ਹੀ ਸੀ,
0: ਯਾਨੀ ਕਿ ਪੂਰਾ ਹੱਲਾਸ਼ੇਰੀ ਦਿੱਤੀ।
1: ਹਾਂਜੀ ਹਾਂ,
0: ਵਾਹ ਜੀ ਵਾਹ। ਤੇ ਜਦੋਂ ਸਰ ਦੀ ਪਹਿਲੀ ਕਿਤਾਬ ਰਿਲੀਜ਼ ਹੋਈ ਜਾਂ ਕਹਿੰਦੇ ਆ ਘੁੰਡ ਚਕਾਈ ਦੀ ਰਸਮ ਅਦਾ ਕੀਤੀ ਗਈ, ਉਸ ਵੇਲੇ ਇੱਕ ਮਨ ਦੇ ਵਿੱਚ ਜਿਹੜੀ ਸੈਟੀਸਫੈਕਸ਼ਨ, ਖੁਸ਼ੀ ਕਿ ਅਸੀਂ ਪੰਜਾਬੀ ਵਿਰਸੇ ਨੂੰ ਕੁਝ ਦੇ ਰਹੇ ਹਾਂ, ਉਸ ਦੀ ਝੋਲੀ ਚ ਵੀ ਕੁਝ ਪਾ ਰਹੇ ਹਾਂ, ਤਾਂ ਉਸ ਵੇਲੇ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ?
1: ਨਹੀਂ ਨਹੀਂ, ਮੈਨੂੰ ਤਾਂ ਆਪ ਇਹਨਾਂ ਦੇ ਨਾਲ ਨਾਲ ਮੈਨੂੰ ਵੀ ਬਹੁਤ ਖੁਸ਼ੀ ਹੁੰਦੀ ਆ ਵੀ ਇਹ ਇੰਨਾ ਆਪਣੇ ਵਿਰਸੇ ਬਾਰੇ ਲਿਖ ਰਹੇ ਆ, ਲਿਖਣਾ ਚਾਹੀਦਾ ਵੀ ਹੈ। ਇਹਨਾਂ ਦੇ ਲਿਖਣੇ ਕਰਕੇ ਹੀ ਤਾਂ ਮੈਂ ਆਹ ਅਨਮੋਲ ਲਿਪੀ, ਰਾਵੀ ਲਿਪੀ, ਇਹ ਦੋਨੇ ਮੈਂ ਹੁਣ ਸਿੱਖੀਆਂ। ਦੇਖੋ,
0: ਵਾਹ ਜੀ ਵਾਹ,
1: 65 ਸਾਲ ਦੀ ਉਮਰ ਦੇ ਵਿੱਚ
0: ਕਿਆ ਬਾਤ ਹੈ।
1: ਇਹਨਾਂ ਨੇ ਕਿਤੇ ਲਿਖੀ ਜਾਣਾ ਹੁੰਦਾ ਸੀਗਾ ਤੇ ਮੈਂ ਕਹਿ ਦਿੰਦੀ ਵੀ ਸਾਰਾ ਦਿਨ ਅੱਖਾਂ ਜੀਆਂ ਲਾਈ ਜਾਂਦੇ ਆ, ਤੁਸੀਂ ਬੋਲੀ ਚੱਲੋ ਮੈਂ ਲਿਖ ਦਿੰਦੀ ਹਾਂ ਹੌਲੀ ਹੌਲੀ।
0: ਅੱਛਾ ਜੀ,
1: ਫਿਰ ਇਹ ਬੋਲੀ ਜਾਂਦੇ ਤੇ ਮੈਂ ਲਿਖੀ ਜਾਂਦੀ ਵੀ ਚਲੋ ਇਹਨਾਂ ਨੂੰ ਕੁਛ ਤਾਂ ਰੈਸਟ ਮਿਲ ਜੂਗਾ।
0: ਕਿਆ ਬਾਤ ਹੈ, ਬਹੁਤ ਵਧੀਆ ਸਰ। ਇੱਥੋਂ ਪਤਾ ਲੱਗਦਾ ਕਿ ਤੁਸੀਂ ਆਪਣੇ ਨਾਲ ਨਾਲ ਜਿਹੜੇ ਸਮਝ ਲਓ ਮੈਮ ਹੋ ਗਏ, ਬੇਟੀ ਹੋ ਗਈ, ਆਂਢੀ ਗੁਆਂਢੀ ਰਿਸ਼ਤੇਦਾਰ, ਉਹਨਾਂ ਨੂੰ ਵੀ ਚੇਟਕ ਲਾ ਹੀ ਦਿੱਤੀ ਕਿਤੇ ਨਾ ਕਿਤੇ।
2: ਜੀ ਜੀ
0: ਸਰ, ਜਿਹੜੀਆਂ ਬਾਕੀ ਦੀਆਂ ਕਿਤਾਬਾਂ ਜਿਹੜੀਆਂ ਤੁਸੀਂ ਲਿਖੀਆਂ, ਉਸ ਦੇ ਬਾਰੇ ਮੈਂ ਜ਼ਰੂਰ ਜਾਣਾਂਗੀ ਕਿ ਉਹਨਾਂ ਦਾ ਜਿਹੜੀ ਭੂਮਿਕਾ ਕੀ ਰਹੀ।
2: ਤਕਰੀਬਨ 1900 ਈਸਵੀ
0: ਜੀ,
2: 1890-92 ਤੋਂ ਲੈ ਕੇ 1930 ਤੱਕ, ਕਿ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਬਹੁਤ ਵੱਡੇ ਲੇਖਕ ਹੋਏ ਨੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਜਾਣ ਤੋਂ 1849 ਤੋਂ 50 ਸਾਲ ਬਾਅਦ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ। ਬਹੁਤ ਸਾਰੇ ਮਤਲਬ ਜਿਉਂਦੇ ਸੀ ਉਸ ਵੇਲੇ ਲੋਕ, ਜਿਨ੍ਹਾਂ ਤੋਂ ਉਹਨਾਂ ਨੇ ਪੁੱਛ ਪੁੱਛ ਕੇ ਇਤਿਹਾਸ ਲਿਖਿਆ, ਪਰ ਉਹ ਕਿਤਾਬਾਂ ਬਿਲਕੁਲ ਸਮੇਂ ਦੀ ਧੂੜ ਦੇ ਵਿੱਚ ਦਬੀਆਂ ਜਾ ਚੁੱਕੀਆਂ ਸੀ। ਤਾਂ ਮੈਂ ਉਹਨਾਂ ਦੀਆਂ ਬਾਬਾ ਜੀ ਦੀਆਂ, ਪ੍ਰੇਮ ਸਿੰਘ ਹੋਤੀ ਮਰਦਾਨ ਜੀ ਦੀਆਂ ਸਾਰੀਆਂ ਕਿਤਾਬਾਂ ਐਡਿਟ ਕੀਤੀਆਂ, 12 ਦੀਆਂ 12 ਕਿਤਾਬਾਂ, ਤਾਂ ਕਿ ਦੁਆਰਾ ਉਹਨਾਂ ਦੇ ਵਿੱਚ ਕੁਛ ਰੈਕਟੀਫਿਕੇਸ਼ਨ, ਕੁਛ ਸੋਧ ਕਰਕੇ ਤਾਂ ਅੱਜ ਦੇ ਪੀੜ੍ਹੀ ਦੇ ਸਾਹਮਣੇ ਉਹ ਕਿਤਾਬਾਂ ਦੁਆਰਾ ਤੋਂ ਲਿਆਂਦੀਆਂ ਜਾਣ।
0: ਵਾਹ ਜੀ ਵਾਹ,
2: ਤਾਂ ਉਹ ਇੱਕ ਇਹ ਪ੍ਰੇਰਨਾ ਸਰੋਤ ਮੇਰਾ ਮੇਨ ਬਣਿਆ।
0: ਵਾਹ ਜੀ ਵਾਹ, ਬਹੁਤ ਵਧੀਆ। ਜੇ ਮੈਂ ਉਹਨਾਂ ਕਿਤਾਬਾਂ ਦੇ ਵਿੱਚੋਂ ਕੁਝ ਇੱਕ ਕਿਤਾਬਾਂ ਦੇ ਨਾਂ ਲਾਂ ਤਾਂ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਸ਼ੇਰ ਸਿੰਘ, ਮਹਾਰਾਜਾ ਕੰਵਰ ਨੌਨਿਹਾਲ ਸਿੰਘ, ਨਵਾਬ ਕਪੂਰ ਸਿੰਘ, ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ, ਹੀਰ ਵਾਰਿਸ ਸ਼ਾਹ, ਖਾਲਸਾ ਰਾਜ ਦੇ ਉਸਰੱਈਏ, ਖਾਲਸਾ ਰਾਜ ਦੇ ਵਿਦੇਸ਼ੀ ਕਾਰਿੰਦੇ, ਸੁੰਦਰੀ ਭਾਈ ਵੀਰ ਸਿੰਘ, ਪੰਜਾਬ ਦਾ ਸਮਾਜਿਕ ਇਤਿਹਾਸ, ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਜੀ, ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਦਾ, ਕਾਫੀਆਂ ਸ਼ਾਹ ਹੁਸੈਨ, ਹਮ ਹਿੰਦੂ ਨਹੀਂ ਭਾਈ ਕਾਹਨ ਸਿੰਘ ਨਾਭਾ ਜੀ, ਤੇ ਨਾਲ ਹੀ ਜ਼ਫਰਨਾਮਾ। ਇਹ ਸਾਰੀਆਂ ਕਿਤਾਬਾਂ ਦੀ ਤੁਸੀਂ ਜਿਹੜੀ ਹੈ ਸੰਪਾਦਨਾ ਕੀਤੀ, ਜਦੋਂ ਕਿਸੇ ਨੂੰ ਪਤਾ ਲੱਗਦਾ ਹੈ ਤਾਂ ਤੁਹਾਡਾ ਕਿਵੇਂ ਦਾ ਐਕਸਪੀਰੀਅੰਸ ਰਹਿੰਦਾ?
2: ਦੇਖੋ ਜੀ, ਪਹਿਲੀ ਗੱਲ ਤਾਂ ਇਹ ਕਿ ਜਿੰਨੀਆਂ ਕਿਤਾਬਾਂ ਮੇਰੀਆਂ ਮੂਲ ਰਚਨਾਵਾਂ ਜਾਂ ਮੈਂ ਸੰਪਾਦਿਤ ਕੀਤੀਆਂ, 25 ਦੀਆਂ 25, ਤਿੰਨ ਦੇ ਉੱਪਰ ਮੇਰਾ ਕੰਮ ਚੱਲ ਰਿਹਾ, ਉਹ ਜਲਦੀ ਮਾਰਕੀਟ ਚ ਆ ਜਾਣਗੀਆਂ। ਹਰ ਲੇਖਕ ਲਈ ਹਰ ਕਿਤਾਬ ਉਹਦੀ ਆਪਣੇ ਬੱਚੇ ਵਾਂਗ ਹੁੰਦੀ ਹੈ, ਔਰ ਉਸ ਨੂੰ ਹਰ ਕਿਤਾਬ ਨਾਲ ਬਹੁਤ ਪਿਆਰ ਹੁੰਦਾ ਹੈ
0: ਜੀ।
2: ਤਾਂ ਮੈਨੂੰ ਆਪਣੀਆਂ ਕਿਤਾਬਾਂ, ਇਹ ਮੇਰੇ ਪੁੱਤ ਧੀਆਂ ਨੇ ਇਹ ਕਿਤਾਬਾਂ
0: ਜੀ,
2: ਜਦੋਂ ਕੋਈ ਇਹਨਾਂ ਨੂੰ ਪੜ੍ਹਦਾ ਹੈ ਜਾਂ ਮੈਨੂੰ ਕੋਈ ਇਹਨਾਂ ਦੀ ਪ੍ਰੇਜ਼ ਕਰਦਾ ਹੈ ਜਾਂ ਕੋਈ ਦੱਸਦਾ ਕਿ ਮੈਂ ਤੁਹਾਡੀ ਬੁੱਕ ਪੜ੍ਹੀ, ਤਾਂ ਮੈਨੂੰ ਬਹੁਤ ਪ੍ਰਾਊਡ, ਬਹੁਤ ਮਾਣ ਮਹਿਸੂਸ ਹੁੰਦਾ ਹੈ।
0: ਵਾਹ ਜੀ ਵਾਹ,
2: ਔਰ ਮੈਨੂੰ ਲੱਗਦਾ ਕਿ ਮੈਂ ਸੱਚੇ ਤਰੀਕੇ ਨਾਲ ਇਤਿਹਾਸ ਲੋਕਾਂ ਸਾਹਮਣੇ ਲਿਆ ਕੇ ਤੇ ਸੱਚੀ ਸੇਵਾ ਕਰ ਰਿਹਾ।
0: ਕਿਆ ਬਾਤ ਹੈ, ਬਹੁਤ ਵਧੀਆ। ਪਰਮਜੀਤ ਮੈਮ, ਹੁਣ ਕਿਤਾਬਾਂ ਤੋਂ ਹਟ ਕੇ ਇੱਕ ਨਿੱਜੀ ਸਵਾਲ, ਤੁਸੀਂ ਕੀ ਮੰਨਦੇ ਹੋ ਕਿ ਜਗਤਾਰ ਸਰ ਜਾਂ ਤੁਸੀਂ, ਤੁਹਾਡੇ ਦੋਨਾਂ ਚੋਂ ਗੁੱਸੇ ਵਾਲਾ ਕੌਣ ਹੈ, ਬਿਨਾਂ ਝਿਜਕੇ ਬਿਨਾਂ ਡਰੇ ਜੀ?
1: ਹੁਣ ਸੱਚੀ ਗੱਲ ਦੱਸ,
0: ਸੱਚੀ, ਬਿਲਕੁਲ ਸੱਚੀ।
1: ਵੈਸੇ ਗੁੱਸੇ ਵਾਲਾ ਤਾਂ ਮੈਨੂੰ ਹੀ ਗੁੱਸਾ ਆ ਜਾਂਦਾ ਕਿਤੇ ਕਿਤੇ, ਇਹਨਾਂ ਨੂੰ ਤਾਂ ਆਉਂਦਾ ਹੀ ਨਹੀਂ।
0: ਅੱਛਾ ਜੀ, ਯਾਨੀ ਕਿ ਪਹਿਲ ਤੁਸੀਂ ਕਰਦੇ ਹੋ ਜੇ ਕਿਤੇ ਗੁੱਸਾ ਆਵੇ ਤਾਂ?
1: ਹਾਂ, ਮੈਨੂੰ ਬਸ ਆ ਕਈ ਵਾਰੀ ਕੋਈ ਚੀਜ਼ ਜਾਂ ਕੋਈ ਇਹਦੇ ਸਹੀ ਜਗ੍ਹਾ ਤੇ ਨਹੀਂ ਪਈ ਜਾਂ ਕੋਈ ਚੀਜ਼ ਹੈ ਨਹੀਂ ਜਾਂ ਜਿਹੜੀ ਕੋਈ ਮੈਨੂੰ ਥੋੜੀ ਜਿਹੀ ਤੰਗੀ ਲੱਗਦੀ ਹੈ ਜਿਹੜੀ ਚੀਜ਼ ਚ, ਫਿਰ ਉੱਥੇ ਮੈਨੂੰ ਗੁੱਸਾ ਆ ਜਾਂਦਾ
0: ਜੀ। ਤਾਂ ਸਰ, ਜਦੋਂ ਮੈਮ ਨੂੰ ਗੁੱਸਾ ਆ ਜਾਂਦਾ ਤੇ ਉਹਨਾਂ ਦਾ ਗੁੱਸਾ ਸ਼ਾਂਤ ਕਰਨ ਲਈ ਤੁਸੀਂ ਕੀ ਕਰਦੇ ਹੋ?
2: ਚੁੱਪ,
0: ਇੱਕ ਚੁੱਪ ਸੌ ਸੁਣ,
1: ਬਸ ਇਹ ਵੀ ਚੁੱਪ ਹੋ ਜਾਂਦੇ ਆ, ਮੈਂ ਵੀ ਚੁੱਪ ਹੋ ਜਾਂਦੀ ਹਾਂ, ਬਸ ਐ ਨੀ ਆ ਵੀ ਕੋਈ ਲੜਪੋ ਜਾ ਕਿਵੇਂ, ਉਹ ਕੋਈ ਗੱਲ ਨੀ,
2: ਅਸੀਂ ਸ਼ਬਦੀ ਆਦਾਨ ਪ੍ਰਦਾਨ ਗੁੱਸਾ ਨਹੀਂ ਕਰਦੇ।
0: ਤੇ ਕਦੇ ਮੈਮ ਨੂੰ ਮਨਾਉਣ ਲਈ ਕੋਈ ਗਾਣਾ ਡੈਡੀਕੇਟ ਕੀਤਾ ਤੁਸੀਂ ਕਿ ਹਾਂ ਬਈ ਆਹ ਗਾਣਾ ਹੁਣ ਤੁਹਾਨੂੰ ਗਾਦਾ ਜਾਂ ਇਹ ਗਾਣਾ ਡੈਡੀਕੇਟ ਕਰਦਾ ਜਾਂ ਇਹ ਗਾਣਾ ਚਲਾ ਦਈਏ ਤੇ ਮੈਮ ਥੋੜੇ ਜਿਹੇ ਸ਼ਾਂਤ ਹੋ ਜਾਣ?
2: ਨਹੀਂ, ਦੇਖੋ ਮਮਤਾ ਜੀ, ਮੈਂ ਮਿਊਜ਼ਿਕ ਦਾ ਬਹੁਤ ਸ਼ੌਕੀਨ ਹਾਂ, ਜਨੂੰਨ ਦੀ ਹੱਦ ਤੱਕ
0: ਜੀ,
2: ਫਿਲਮਾਂ ਦੇਖਣ ਦਾ। ਤਾਂ ਮੈਂ ਜਦੋਂ ਘਰੇ ਤਣਾਅ ਵਾਲਾ ਮਾਹੌਲ ਹੋ ਜੇ ਤਾਂ ਉਸ ਵੇਲੇ ਮੈਂ ਟੀਵੀ ਦੇ ਉੱਪਰ ਵੀ ਪੰਜਾਬੀ ਦੇ ਕੁਲਦੀਪ ਮਾਣਕ ਦੇ ਗੀਤ ਲਾ ਤੇ ਮੁਹੰਮਦ ਸਦੀਕ ਦੇ ਗੀਤ ਲਾ ਤੇ, ਜੋ ਇਹਨਾਂ ਦੀ ਚੋਇਸ ਹੈ ਕਿ ਆਪੇ ਆਪਣੇ ਆਪ ਉਹ ਗੁੱਸਾ

0: ਉਹਨਾਂ ਗੀਤਾਂ ਦੇ ਵਿੱਚ ਦੀ ਜਜ਼ਬਾ ਸ਼ਾਂਤ ਹੋ ਜਾਵੇ
1: ਜੀ। ਤੇ ਅੱਜ ਕੋਈ ਅਜਿਹਾ ਗਾਣਾ ਜਿਹੜਾ ਤੁਸੀਂ ਮੈਮ ਨੂੰ ਡੈਡੀਕੇਟ ਕਰਨਾ ਚਾਹੋ?
0: ਹਾਂਜੀ, ਇੱਕ ਮੇਰਾ ਬਹੁਤ ਮਨ ਪਸੰਦੀਦਾ ਗੀਤ ਹੈ ਲਾਲ ਚੰਦ ਯਮਲਾ ਜੱਟ ਜੀ ਦਾ
1: ਜੀ,
0: ਮੈਂ ਤੇਰੀ ਤੂੰ ਮੇਰਾ ਛੱਡਣਾ ਜਾਵੀ ਵੇ,
1: ਕਿਆ ਬਾਤ,
0: ਅਲੜਪੁਣੇ ਵਿੱਚ ਲਾਈਆਂ ਤੋੜਨੇ ਪਾਵੀ ਵੇ।
1: ਵਾਹ ਜੀ ਵਾਹ, ਚਲੋ ਇਹ ਗੀਤ ਸੁਣਾਉਂਦੇ ਹਾਂ ਸਰੋਤਿਆਂ ਨੂੰ ਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ।

0: ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਦੁਬਾਰਾ ਤੋਂ ਪ੍ਰੋਗਰਾਮ ਰੱਬ ਨੇ ਬਣਾਈਆਂ ਜੋੜੀਆਂ। ਸਟੂਡੀਓ ਦੇ ਵਿੱਚ ਮਹਿਮਾਨ ਡਾਕਟਰ ਜਗਤਾਰ ਸਿੰਘ ਪੰਗੂ ਜੀ ਤੇ ਉਹਨਾਂ ਦੇ ਬੈਟਰ ਹਾਫ ਮੈਡਮ ਪਰਮਜੀਤ ਕੌਰ ਪੰਗੂ ਜੀ। ਮੈਮ, ਜਿਸ ਤਰ੍ਹਾਂ ਕਿ ਮੈਨੂੰ ਵੀ ਪਤਾ ਲੱਗਾ ਕਿ ਤੁਸੀਂ ਤੇ ਸਰ ਦੋਨੋਂ ਰਲ ਕੇ ਆਪਣੇ ਜਿਹੜਾ ਸਹੁਰਾ ਪਿੰਡ ਹੈ ਉੱਥੇ ਤੁਸੀਂ ਜਿਵੇਂ ਖੇਡ ਕੁਸ਼ਤੀਆਂ ਜਾਂ ਫਿਰ ਸਪੋਰਟਸ ਗੇਮਸ ਵਗੈਰਾ ਵੀ ਕਰਵਾਉਂਦੇ ਰਹਿੰਦੇ ਹੋ, ਇਹ ਜਿਹੜੀ ਮਨ ਦੇ ਵਿੱਚ ਵਿਚਾਰ ਕਿਵੇਂ ਆਇਆ ਕਿ ਨੌਜਵਾਨਾਂ ਨੂੰ ਆਪਾਂ ਕਬੱਡੀ ਵੱਲ, ਕੁਸ਼ਤੀਆਂ ਵੱਲ ਜਾਂ ਖੇਡਾਂ ਵੱਲ ਲਗਾਉਣਾ ਹੈ?
1: ਬਸ ਇਹ ਇਹਨਾਂ ਦਾ ਹੀ ਸ਼ੌਕ ਹੈਗਾ। ਇਹ ਮੇਰਾ ਖਿਆਲ ਬੇਟੇ ਤੋਂ ਬਾਅਦ ਫਿਰ ਇਹਨਾਂ ਨੂੰ ਥੋੜਾ ਜਿਹਾ ਜ਼ਿਆਦਾ ਹੀ ਹੋ ਗਿਆ ਵੀ ਬੱਚਿਆਂ ਨੂੰ ਨਾ ਖੇਡ ਵਾਲੇ ਪਾਸੇ।
2: ਐਕਚੁਅਲੀ ਇਹ ਹੈ ਕਿ ਪਿੰਡਾਂ ਦੇ ਵਿੱਚ ਨਸ਼ਿਆਂ ਦਾ ਰੁਝਾਨ ਬਹੁਤ ਜ਼ਿਆਦਾ ਹੈ, ਚਾਹੇ ਸਰਕਾਰ ਕੋਈ ਵੀ ਰਹੀ ਹੋਵੇ, ਮੌਜੂਦਾ ਜਾਂ ਪੁਰਾਣੀਆਂ ਸਰਕਾਰਾਂ, ਉਹ ਨਸ਼ਿਆਂ ਤੇ ਠੱਲ ਨਹੀਂ ਪੈ ਰਹੀ। ਤਾਂ ਇੱਕ ਕੋਸ਼ਿਸ਼ ਸੀ ਕਿ ਜੋ ਨੁਕਸਾਨ ਸਾਡਾ ਹੋ ਗਿਆ ਸੋ ਹੋ ਗਿਆ, ਤਾਂ ਆਉਣ ਵਾਲੇ ਜਿਹੜੇ ਹੋਰ ਬੱਚੇ ਹੈ ਉਹ ਬੱਚੇ ਆਪਣੇ ਆਪ ਨੂੰ ਫਿਜੀਕਲੀ ਫਿੱਟ ਰੱਖਣ, ਤੰਦਰੁਸਤ ਰਹਿਣ, ਆਰਮੀ 'ਚ ਜਾਣ, ਪੁਲਿਸ ਵਗੈਰਾ ਨੌਕਰੀਆਂ 'ਚ ਜਾਣ। ਅਤੇ ਮੈਂ ਫਿਟਨੈਸ, ਬੱਚਿਆਂ ਦੀ ਫਿਟਨੈਸ ਕਰਕੇ ਹੀ ਪਿੰਡ, ਹੁਣ ਵੀ ਮੈਂ ਗੇਮਾਂ ਦੇ ਉੱਪਰ, ਖੇਡਾਂ ਦੇ ਉੱਪਰ ਟਾਈਮ ਟੂ ਟਾਈਮ ਕਾਫੀ ਪੈਸਾ ਜਿੰਨਾ ਵੀ ਪਿੰਡੋਂ ਸਪੋਰਟਸ ਕਲੱਬ ਵਾਲੇ ਮੰਗਦੇ ਨੇ ਤਾਂ ਮੈਂ ਮੇਰੇ ਪਿੰਡ ਮੱਲ ਵਾਲੇ ਉਹਨਾਂ ਹੀ ਪੈਸਾ ਭੇਜਦਾ ਰਹਿੰਦਾ। ਔਰ 12,000 ਰੁਪਇਆ ਪਰ ਈਅਰ ਤਾਂ ਮੈਂ ਪੱਕਾ ਹੀ ਪਿੰਡ ਸਪੋਰਟਸ ਕਲੱਬ ਨੂੰ ਕਿਹਾ ਹੋਇਆ ਵੀ ਮੇਰੇ ਕੋਲੋਂ ਕਿਸੇ ਵੇਲੇ ਵੀ ਲੈ ਜਾ ਕਰੋ। ਅਤੇ ਐਡੀਸ਼ਨਲ ਜੇ ਚਾਹੀਦਾ ਤਾਂ ਕਿ ਬੱਚੇ ਸਾਡੇ ਫਿੱਟ ਰਹਿਣ, ਜੇ ਸਾਡੇ ਬੱਚੇ, ਅੱਜ ਦੇ ਬੱਚੇ ਫਿੱਟ ਹੈ ਤਾਂ ਸਾਡਾ ਭਵਿੱਖ ਆਪਣੇ ਆਪ ਹੀ ਵਧੀਆ ਬਣ ਜਾਂਦਾ। ਕੀ ਬਾਤ
0: ਹੈ, ਬਹੁਤ ਵਧੀਆ। ਅੱਛਾ ਪਰਮਜੀਤ ਮੈਮ, ਜਦੋਂ ਇੱਕ ਲੜਕੀ ਅਨਮੈਰਿਡ ਹੁੰਦੀ ਹੈ ਤੇ ਉਸਦੇ ਖਿਆਲਾਂ ਦੇ ਵਿੱਚ ਇੱਕ ਰਾਜਕੁਮਾਰ ਘੋੜੇ ਤੇ ਆਉਂਦਾ ਹੈ, ਹਨਾ, ਵਧੀਆ ਜੇ ਲਾਈਫ ਹੁੰਦੀ ਹੈ, ਅਸੀਂ ਸੁਪਨੇ ਬਹੁਤ ਹੁੰਦੇ ਨੇ ਇੱਕ ਕੁੜੀ

0: ਕਿ ਵੱਖ ਵੱਖ ਜਗ੍ਹਾ ਤੇ ਅਸੀਂ ਘੁੰਮਣ ਜਾਵਾਂਗੇ। ਉਹ ਸਰ ਨੇ ਤੁਹਾਡੇ ਸਾਰੇ ਸੁਪਨੇ ਸੱਚ ਕੀਤੇ ਨੇ, ਤੁਸੀਂ ਲਗਭਗ ਜੇ ਮੈਂ ਗਲਤ ਨਹੀਂ ਆ 10-15 ਕੰਟਰੀਜ਼ ਤੁਸੀਂ ਘੁੰਮ ਚੁੱਕੇ ਹੋ।
1: ਹਾਂਜੀ ਹਾਂਜੀ,
0: ਤਾਂ ਕਾਫੀ ਜਿਹੜੀਆਂ ਕੰਟਰੀਜ਼ ਘੁੰਮੀਆਂ ਉਹ ਐਕਸਪੀਰੀਅੰਸ ਜ਼ਰੂਰ ਸਾਡੇ ਨਾਲ ਸਾਂਝਾ ਕਰੋ।
1: ਆਪਾਂ ਇਟਲੀ, ਫਰਾਂਸ, ਸਪੇਨ, ਟਰਕੀ, ਭੂਟਾਨ, ਨੇਪਾਲ, ਗ੍ਰੀਸ, ਮਤਲਬ ਇਹ ਸਾਰੇ ਗਏ ਹੋਏ ਆ, ਤੇ ਬਾਕੀ ਇਧਰ ਜਿਵੇਂ ਇੰਡੀਆ ਦੇ ਵਿੱਚ ਤਾਂ ਮੇਰਾ ਖਿਆਲ ਕੋਈ ਰਿਹਾ ਹੀ ਨਹੀਂ ਹੋਣਾ,
0: ਕੋਈ ਰਿਹਾ ਨਹੀਂ ਹੋਣਾ। ਵਾਹ ਜੀ ਵਾਹ, ਤੇ ਕਿਵੇਂ ਦਾ ਐਕਸਪੀਰੀਅੰਸ ਰਿਹਾ ਬਾਹਰ ਦੇ ਦੇਸ਼ਾਂ ਦੇ ਮੁਕਾਬਲੇ ਆਪਣੇ ਦੇਸ਼ ਦਾ ਮੁਕਾਬਲੇ?
1: ਨਹੀਂ ਦੇਖੋ, ਬਾਹਰਲੇ ਦੇਸ਼ ਆ ਆਪਣੇ ਨਾਲ ਤਾਂ ਉਧਰ ਤਾਂ ਵੈਸੇ ਸਾਫ਼ ਸਫਾਈ ਤਾਂ ਬਹੁਤ ਜ਼ਿਆਦਾ, ਵੀ ਬਹੁਤ ਹੀ ਵਧੀਆ ਲੱਗਿਆ, ਮਤਲਬ ਉਧਰ ਰੂਲ ਵਗੈਰਾ ਜੋ ਵੀ ਆ, ਹਨਾ, ਸਭ ਨੇ ਵਧੀਆ ਮਿਲਣਾ, ਸਭ ਨੂੰ ਪਿਆਰ ਨਾਲ
0: ਜੀ,
1: ਮਤਲਬ ਇਹ ਚੀਜ਼ਾਂ ਸਾਰੀਆਂ ਵਧੀਆ ਲੱਗੀਆਂ ਉਧਰ
0: ਜੀ। ਜਗਤਾਰ ਸਰ, ਮੈਂ ਜੇ ਤੁਹਾਡੇ ਨਾਲ ਗੱਲ ਕਰਾਂ ਕਿ ਵਿਦੇਸ਼ਾਂ ਦੇ ਵਿੱਚ ਤੁਸੀਂ ਜਿਹੜਾ ਘੁੰਮੇ ਹੋ, ਤੇ ਜੇ ਤੁਲਨਾ ਕੀਤੀ ਜਾਵੇ ਤੁਹਾਨੂੰ ਕਿਹੜੀ ਕੰਟਰੀ ਬਹੁਤ ਵਧੀਆ ਲੱਗੀ, ਤੇ ਕਿਸ ਤਰ੍ਹਾਂ ਦਾ ਕੰਪੈਰੀਜ਼ਨ ਆਪਣੇ ਦੇਸ਼ ਨਾਲ ਤੁਸੀਂ ਕਰਦੇ ਹੋ?
2: ਮਮਤਾ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਬੀਇੰਗ ਹਿਸਟੋਰੀਅਨ, ਮੈਂ ਜਿਹੜੇ ਐਂਸੀਐਂਟ ਜੋ ਪੁਰਾਣੇ ਕਲਚਰ ਵਾਲੇ ਕੰਟਰੀ ਹੈ, ਮੈਂ ਉਹਨਾਂ ਜਾਣਾ ਜ਼ਿਆਦਾ ਪਸੰਦ ਕੀਤਾ ਹੈ। ਜਿਸ ਤਰ੍ਹਾਂ ਉਹਨਾਂ 'ਚ ਮੈਂ ਕਹੂੰਗਾ ਸਭ ਤੋਂ ਬੈਸਟ ਮੈਨੂੰ ਲੱਗਿਆ ਹੈ ਇਟਲੀ, ਰੋਮ, ਵੈਟਿਕਨ ਸਿਟੀ, ਔਰ ਉਸ ਤੋਂ ਵੀਨਸ, ਕਿਹੜੇ ਕਿਹੜਾ ਸ਼ਹਿਰ ਨੇਪਲਸ, ਕਿਹੜਾ ਕਿਹੜਾ ਸਿਟੀ ਗਣਾ ਵਾ। ਉਸ ਤੋਂ ਬਾਅਦ ਆਉਂਦਾ ਹੈ ਮੇਰਾ ਬੈਸਟ ਕੰਟਰੀ ਟਰਕੀ ਹੈ
0: ਜੀ।
2: ਟਰਕੀ ਦੇ ਵਿੱਚ ਇੰਨਾ ਕੁ ਇਤਿਹਾਸ ਪਿਆ ਦੇਖਣ ਵਾਲਾ ਕਿ ਆਪਾਂ ਸੋਚ ਵੀ ਨਹੀਂ ਸਕਦੇ। ਇਸ ਤੋਂ ਬਾਅਦ ਮੈਂ ਰਸ਼ੀਆ ਦੀ ਪ੍ਰੇਜ਼ ਕਰਨਾ ਚਾਹੂੰਗਾ। ਰਸ਼ੀਆ ਦੇ ਵਿੱਚ ਉਹਨਾਂ ਨੇ ਆਪਣੇ ਪੁਰਾਣੇ ਇਤਿਹਾਸ ਨੂੰ ਕਿਸ ਤਰ੍ਹਾਂ ਸਾਂਭ ਕੇ ਰੱਖਿਆ, ਕਿਸ ਤਰ੍ਹਾਂ ਵਰਲਡ ਵਾਰ ਦੇ ਵਿੱਚ ਬਰਬਾਦੀ ਹੋਣ ਦੇ ਬਾਵਜੂਦ ਅੱਜ ਉਹ ਕੰਟਰੀ ਕਿੱਥੇ ਗਏ ਸਾਡੇ ਮੁਕਾਬਲੇ 'ਚ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖੋ, ਸਾਡੇ ਕੰਟਰੀ ਨਾਲ ਤਾਂ ਉਹਨਾਂ ਨੂੰ ਅਸੀਂ ਕੰਪੇਅਰ ਨਹੀਂ ਕਰ ਸਕਦੇ, ਉਹਨਾਂ ਦੀਆਂ ਸਰਕਾਰਾਂ ਬਹੁਤ ਡੈਡੀਕੇਟਡ ਨੇ ਆਪਣੇ ਪੁਰਾਣੇ ਇਤਿਹਾਸ ਨੂੰ ਸੰਭਾਲਣ ਲਈ।
0: ਜੀ,
2: ਮੈਂ ਰਸ਼ੀਆ ਦੀ ਇਗਜ਼ਾਮਪਲ ਦੇਵਾਂਗਾ, ਸੇਂਟ ਪੀਟਰਸਬਰਗ ਦੀ ਇਗਜ਼ਾਮਪਲ ਦੇਵਾਂਗਾ। ਉੱਥੋਂ ਦੇ ਸੋਨੇ ਦੀਆਂ ਛੱਤਾਂ ਸੀਗੀਆਂ ਜ਼ਾਰ ਦੇ ਮਹਿਲਾਂ ਦੀਆਂ, ਤਾਂ ਸੈਕੰਡ ਵਰਲਡ ਵਾਰ ਦੇ ਵਿੱਚ ਜਰਮਨ ਵਾਲਿਆਂ ਨੇ ਬੰਬ ਮਾਰ ਮਾਰ ਕੇ ਤੇ ਲੁੱਟ ਕੇ ਪੂਰੀਆਂ ਛੱਤਾਂ ਖਤਮ ਕਰਤੀਆਂ ਸੀ, ਔਰ ਉਹਨਾਂ ਨੇ, ਗੌਰਮੈਂਟ ਨੇ ਉੱਥੋਂ ਦੀ ਨੇ ਐਜ ਇਟ ਇਜ਼ ਸਾਰੀ ਕੰਸਟਰਕਸ਼ਨ ਰੀਕੰਸਟਰਕਟ ਕਰਵਾ ਕੇ, ਪਤਾ ਨਹੀਂ ਚੱਲਦਾ ਕਿ ਇੱਥੇ ਕਦੇ ਕੋਈ ਨੁਕਸਾਨ ਵੀ ਹੋਇਆ ਸੀ
0: ਜੀ।
2: ਸੋ ਉਹਨਾਂ ਸਰਕਾਰਾਂ ਦੀ ਡੈਡੀਕੇਸ਼ਨ ਹੈ
0: ਜੀ
2: ਇਤਿਹਾਸ ਨੂੰ ਸੰਭਾਲਣ ਦੀ। ਮੈਂ ਸ਼ੋਰਟ ਚ ਗੱਲ ਕਰਾਂਗਾ ਕਿ ਟਰਕੀ ਦੇ ਵਿੱਚ ਕਾਪਾਡੋਸੀਆ ਸਿਟੀ ਦੇ ਨਾਲ ਜਦੋਂ ਈਸਾ ਮਸੀਹ ਜੀ ਨੂੰ ਸਲੀਬ ਤੇ ਟੰਗ ਦਿੱਤਾ ਗਿਆ, ਤਾਂ ਉਹਨਾਂ ਦੀ ਮਦਰ ਮੇਰੀ ਦੌੜ ਕੇ ਕਾਪਾਡੋਸੀਆ ਆ ਗਏ। ਉਹ ਉਸ ਤੋਂ ਬਾਅਦ 11 ਸਾਲ ਜਿੰਦਾ ਰਹੇ, ਤਾਂ ਉਹਨਾਂ ਦਾ ਓਰਿਜਿਨਲ ਘਰ ਉਹਨਾਂ ਨੇ 2026 ਸਾਲ ਪੁਰਾਣਾ ਘਰ ਐਜ ਇਟ ਇਜ਼ ਸੰਭਾਲਿਆ ਹੋਇਆ, ਉਹੀ ਕੱਚੀਆਂ ਇੱਟਾਂ, ਉਹੀ ਕੱਚੇ ਫਰਸ਼, ਉੱਪਰ ਕੋਈ ਜੇ ਅਗਰ ਸਾਡੇ ਇੱਥੇ ਹੁੰਦਾ ਢਾ ਕੇ ਮਾਰਬਲ ਚਾੜ ਦਿੰਦੇ। ਤਾਂ ਉਹ ਉਹਨਾਂ ਦੀਆਂ ਸਰਕਾਰਾਂ ਦੀ ਡੈਡੀਕੇਸ਼ਨ ਉਹਨਾਂ ਚੀਜ਼ਾਂ ਪ੍ਰਤੀ ਬਹੁਤ ਅੱਛੀ ਹੈ, ਉਹ ਸਿੱਖਣ ਵਾਲੀ ਗੱਲ ਆ ਉੱਥੋਂ।

0: ਪਰਮਜੀਤ ਮੈਮ, ਇੱਕ ਫੇਰ ਦੁਬਾਰਾ ਇਹਨਾਂ ਚੀਜ਼ਾਂ ਤੋਂ ਹਟ ਕੇ ਘਰ ਬਾਰੇ ਹੀ ਪੁੱਛਾਂਗੀ। ਤੁਸੀਂ ਸਰ ਬਾਰੇ ਤਾਂ ਦੱਸਤਾ ਕਿ ਉਹਨਾਂ ਨੂੰ ਨਾਨ ਵੈਜ ਤਾਂ ਪਸੰਦ ਹੀ ਹੈ, ਇਸ ਤੋਂ ਇਲਾਵਾ ਪੰਜਾਬ ਦੀ ਰੈਸਿਪੀਜ ਦੇ ਵਿੱਚ ਕਿਹੜੀ ਅਜਿਹੀ ਚੀਜ਼ ਹੈ ਜਿਸ ਦੀ ਉਹ ਮੰਗ ਵਾਰ ਵਾਰ ਕਰਦੇ ਨੇ ਕਿ ਅੱਜ ਆਹ ਚੀਜ਼ ਤਾਂ ਬਣਨੀ ਚਾਹੀਦੀ ਹੈ?
1: ਵੈਸੇ ਤਾਂ ਘਰੇ ਸਾਰਾ ਕੁਛ ਬਣਦਾ ਰਹਿੰਦਾ, ਪਰ ਸਪੈਸ਼ਲ ਤਾਂ ਮੰਗ ਮੇਰੇ ਖਿਆਲ ਕੋਈ ਨਹੀਂ ਹੁੰਦੀ, ਹੈ ਨਾ
0: ਜੀ,
1: ਜਾਂ ਬਹੁਤਾ ਹੋਵੇ ਕਦੇ ਜ਼ਿਆਦਾ ਸ਼ੌਕ ਹੋਵੇ ਨਾਨ ਵੈਜ ਦਾ ਹੀ ਹੁੰਦਾ
0: ਜੀ। ਤੇ ਹੈਲਥ ਕੌਨਸ਼ੀਅਸ ਤੁਹਾਡੇ ਦੋਨਾਂ ਦੇ ਵਿੱਚੋਂ ਜ਼ਿਆਦਾ ਕੌਣ ਹੈ, ਸਿਹਤ ਦਾ ਜਿਹੜਾ ਬਹੁਤ ਧਿਆਨ ਰੱਖਦਾ ਹੋਵੇ?
1: ਦੇਖੋ ਰੱਖਦੇ ਤਾਂ ਆਪਣੀ ਜਗ੍ਹਾ ਤੇ ਇਹ ਵੀ ਰੱਖਦੇ ਆ, ਪਰ ਇਹਨਾਂ ਨੂੰ ਜ਼ਿਆਦਾ ਥੋੜਾ ਜਿਹਾ ਫਰਾਈਡ ਖਾਣ ਦਾ ਜ਼ਿਆਦਾ ਹੀ ਸ਼ੌਕ ਹੈ
0: ਜੀ,
1: ਮੈਨੂੰ ਉਹ ਥੋੜਾ ਜਿਹਾ ਘੱਟ ਹੈ
0: ਜੀ।
1: ਮਤਲਬ ਮੈਂ ਸਿੰਪਲ ਜਿਵੇਂ ਇਹ ਖਾਣਾ ਖਾ ਕੇ ਖੁਸ਼ ਹੈ, ਇਹਨਾਂ ਨੂੰ ਇਹ ਹੁੰਦਾ ਤਲਿਆ ਛਲਿਆ ਜਾਂ ਰੋਜ਼ ਹੀ ਹੋਵੇ ਸਮੋਸੇ ਸਮੂਸੇ
0: ਜੀ। ਤੁਹਾਡੀ ਬੇਟੀ ਬਾਰੇ ਵੀ ਕੁਝ ਜਾਣਨਾ ਚਾਹੂੰਗੀ ਕਿ ਉਹ ਅੱਜ ਕੱਲ ਕੀ ਕਰ ਰਹੇ ਨੇ, ਕਿੱਥੇ ਹੁੰਦੇ ਨੇ?
1: ਬੇਟੀ ਮੇਰੀ ਦਾ ਨਾਮ ਹੈ ਜੀ ਹਰਨਵਜੋਤ ਕੌਰ ਗੋਸਲ, ਉਹ ਸੰਗਰੂਰ ਰਹਿੰਦੇ ਆ, ਉਹਨਾਂ ਨੇ ਹੁਣ ਆਪਣਾ ਗ੍ਰੈਡ ਪ੍ਰੀ ਸਕੂਲ ਸੰਗਰੂਰ ਹੀ ਖੋਲਿਆ ਹੋਇਆ।
0: ਵਾਹ ਜੀ ਵਾਹ, ਬਹੁਤ ਵਧੀਆ ਸਰ। ਇਹਨਾਂ ਕਿਤਾਬਾਂ ਲਿਖਣ ਦੀ ਚੇਟਕ ਦੇ ਨਾਲ ਨਾਲ ਤੁਸੀਂ ਕੁਝ ਫਿਲਮਾਂ ਦੀ ਕਹਾਣੀ ਵੀ ਲਿਖੀ, ਫਿਲਮਾਂ ਨਾਲ ਵੀ ਜੁੜੇ, ਆਪਣਾ ਪ੍ਰੋਡਕਸ਼ਨ ਹਾਊਸ ਵੱਲ ਵੀ ਜੁੜੇ, ਇਹ ਜਿਹੜੀ ਖਿੱਚ ਸੀ ਜਾਂ ਇਹ ਜਿਹੜਾ ਇੰਟਰਸਟ ਸੀ, ਇਹ ਰੁਝਾਨ ਤੁਹਾਡੇ ਕਿਤਾਬਾਂ ਦੇ ਨਾਲ ਨਾਲ ਆਇਆ?
2: ਫਿਲਮੀ ਪਾਰਟੀਆਂ ਜਾਣਾ, ਸ਼ੂਟਿੰਗ ਤੇ ਜਾਣਾ, ਖੁਦ ਵੀ ਟੀਵੀ ਐਡ ਕਰਨੀਆਂ,

0: ਮੈਨੂੰ ਇਹ ਲੱਗਿਆ ਕਿ ਕਿਸੇ ਸਮਾਜ ਤੱਕ ਕੋਈ ਆਵਾਜ਼ ਪਹੁੰਚਾਉਣ ਦਾ ਸਭ ਤੋਂ ਬੈਸਟ ਤਰੀਕਾ ਫਿਲਮ ਹੈ। 2 ਜਾਂ 2.5 ਘੰਟਿਆਂ 'ਚ, 1.5 ਘੰਟੇ 'ਚ, 1.5 ਘੰਟੇ 'ਚ ਇੱਕ ਐਸਾ ਮੈਸੇਜ ਛੱਡਣ ਦੀ ਹੈ ਫਿਲਮ ਪੂਰੇ ਵਰਲਡ 'ਚ, ਇਕੱਲਾ ਇਹ ਨਹੀਂ ਕਿ ਪੰਜਾਬ 'ਚ ਜਾਂ ਇੰਡੀਆ 'ਚ, ਪੂਰੇ ਕਿਤੇ ਵੀ ਬੈਠਾ ਬੰਦਾ ਉਹ ਫਿਲਮ ਦੇਖਦਾ ਹੈ। ਤਾਂ ਮੈਨੂੰ ਲੱਗਿਆ ਕਿ ਇਹ ਮਾਧਿਅਮ ਸਾਡੇ ਪੰਜਾਬ ਦੇ ਕਲਚਰ ਬਾਰੇ ਸੁਨੇਹਾ ਪਹੁੰਚਾਉਣ ਦਾ, ਜਾਂ ਮੈਂ ਜੋ ਵੀ ਲਿਖਿਆ, ਜੋ ਵੀ ਸਟੋਰੀ ਲਿਖੀਆਂ ਫਿਲਮਾਂ ਦੀਆਂ, ਉਹ ਮੈਂ ਸਮਾਜ ਦੀ ਕੋਈ ਨਾ ਕੋਈ ਸਮੱਸਿਆ ਲੈ ਕੇ ਹੀ ਲਿਖੀਆਂ ਨੇ। ਇਹਨਾਂ ਦੇ ਵਿੱਚੋਂ ਸਮੱਸਿਆਵਾਂ 2 ਤਰ੍ਹਾਂ ਦੀਆਂ ਮੈਂ ਗੱਲ ਕਰਾਂਗਾ ਕਿ ਤਾਂ ਕਿਸਾਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਨੇ, ਉਹਨਾਂ ਦੇ ਉੱਪਰ ਕੋਈ ਗੌਰ ਨਹੀਂ ਕਰਦਾ, ਉਹਦੇ ਉੱਪਰ ਮੈਂ ਇੱਕ ਕਿਸਾਨ ਦਾ ਅੰਤ ਫਿਲਮ ਲਿਖੀ ਔਰ ਬਣਾਈ। ਉਸ ਤੋਂ ਬਾਅਦ ਮੈਂ ਇੱਕ ਫਿਲਮ ਖੁੰਦਕ ਬਣਾਈ, ਉਹ ਨਜਾਇਜ਼ ਰਿਸ਼ਤੇ ਜੋ ਸਾਡੇ ਸਮਾਜ ਦੇ ਵਿੱਚ ਚੱਲਦੇ ਆ, ਉਹਨਾਂ ਦਾ ਕਿੰਨਾ ਮਾਰੂ ਪ੍ਰਭਾਵ ਹੁੰਦਾ, ਕਿੰਨੇ ਪਰਿਵਾਰ ਬਰਬਾਦ ਹੋ ਜਾਂਦੇ ਆ, ਉਸ ਮੈਸੇਜ ਨੂੰ ਦਿੰਦੇ ਹੋਏ ਮੈਂ ਫਿਲਮ ਖੁੰਦਕ ਪ੍ਰੋਡਿਊਸ ਕੀਤੀ ਹੈ, ਮੇਰੀ ਹੀ ਲਿਖੀ ਹੋਈ ਹੈ, ਪ੍ਰੋਡਕਸ਼ਨ ਵੀ ਮੇਰੀ ਆ ਆਪਣੀ ਹੈ। ਤਾਂ ਇਹ ਮੈਨੂੰ ਇੱਕ ਲੱਗਿਆ ਕਿ ਇਸ ਮਾਧਿਅਮ ਨਾਲ ਬੁੱਕਸ ਨਾਲੋਂ ਵੀ ਜ਼ਿਆਦਾ ਸਪੀਡ ਨਾਲ ਮੈਸੇਜ ਕਨਵੇ ਹੋ ਸਕਦਾ ਹੈ।
1: ਵਾਹ ਜੀ ਵਾਹ, ਬਹੁਤ ਵਧੀਆ। ਕਿਤਾਬਾਂ ਲਿਖਣੀਆਂ, ਫਿਲਮਾਂ ਦੀ ਕਹਾਣੀ ਲਿਖਣੀ, ਇਸ ਦੇ ਨਾਲ ਨਾਲ ਤੁਸੀਂ ਰਾਜਨੀਤੀ ਦੇ ਵਿੱਚ ਵੀ ਪੈਰ ਰੱਖਿਆ
0: ਜੀ,
1: ਤਾਂ ਹੁਣ ਰਾਜਨੀਤੀ ਵੱਲ ਤੁਹਾਨੂੰ ਕੋਈ ਖਿੱਚ ਕੇ ਲੈ ਕੇ ਗਿਆ, ਜਾਂ ਉਸਦਾ ਵੀ ਤੁਹਾਡੇ ਚ ਕਿਤੇ ਨਾ ਕਿਤੇ ਕੋਈ ਨਾ ਕੋਈ ਇੰਟਰਸਟ ਸੀ ਜਿਹੜਾ ਉਹ ਆਪਣੇ ਆਪ ਪੈਰ ਉਧਰ ਨੂੰ ਚਲੇ ਗਏ?
0: ਮਮਤਾ ਜੀ, ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ ਇਹ। ਰਾਜਨੀਤੀ, ਐਕਚੁਅਲੀ ਹਰ ਬੰਦਾ ਰਾਜਨੀਤੀਵਾਨ ਹੁੰਦਾ ਹੈ
1: ਜੀ,
0: ਸਾਡੇ ਘਰਾਂ ਦੇ ਵਿੱਚ ਵੀ ਅਸੀਂ ਕਿਸੇ ਨਾਲ ਵੀ ਮੀਆਂ ਬੀਬੀ ਵੀ ਦੋਨੋਂ ਇੱਕ ਦੂਜੇ ਨਾਲ ਪੋਲੀਟਿਕਸ ਖੇਡਦੇ ਆ, ਪਰ ਮੇਰੇ ਬਲੱਡ ਦੇ ਵਿੱਚ ਹੈ ਪੋਲੀਟਿਕਸ। ਮੇਰੇ ਫਾਦਰ ਸਾਹਿਬ 3 ਸਾਲ ਪਿੰਡ ਮੱਲਵਾਲਾ ਦੇ ਸਰਪੰਚ ਰਹੇ, ਫਿਰ ਉਦੋਂ ਬਾਅਦ ਸਾਡੇ ਜਿੰਨੇ ਵੀ ਰਿਸ਼ਤੇਦਾਰ ਹੈ, ਚਾਹੇ ਉਹ ਗੁਰਇਕਬਾਲ ਸਿੰਘ ਸੈਣੇਵਾਲ ਤੋਂ ਭਾਣਜਾ ਮੇਰਾ, ਚਾਹੇ ਅਵਤਾਰ ਗੋਨਿਆਣਾ ਭਾਣਜਾ ਮੇਰਾ, ਉਹ ਆਪੋ ਆਪਣੇ ਏਰੀਆ ਦੇ ਵਿੱਚ ਲੀਡਰ ਨੇ, ਮੇਰੇ ਬਲੱਡ ਦੇ ਵਿੱਚ ਵੀ ਸੀ ਇਹ ਚੀਜ਼। ਤਾਂ ਪੰਜਾਬ ਦੀਆਂ ਇਹ ਸਮੱਸਿਆਵਾਂ ਦੇਖ ਕੇ ਜੋ ਪੁਰਾਣੀਆਂ ਸਰਕਾਰਾਂ ਆਈਆਂ, ਠੀਕ ਹੈ ਉਹ ਸਾਰੀਆਂ ਵਧੀਆ ਨੇ, ਆਪਦੇ ਤਰੀਕੇ ਨਾਲ ਪੋਲਿਸੀਆਂ ਬਣਾਈਆਂ, ਪਰ ਸਾਨੂੰ ਲੱਗਿਆ ਨਹੀਂ ਉਹ ਉਹਨਾਂ ਨੇ ਕਰ ਰਹੀਆਂ ਜੋ ਅਸੀਂ ਉਸ ਉਮਰ 'ਚ ਪਹੁੰਚ ਗਏ, ਸਾਨੂੰ ਇਸ ਵੇਲੇ ਪੈਸੇ ਦੀ ਜਿੰਨਾ ਕਹਿ ਸਾਡੇ ਕੋਲ ਬਹੁਤ ਹੈ। ਕੋਈ ਹੈ ਕਿ ਅਸੀਂ ਪੰਜਾਬ ਨੂੰ ਬਚਾ ਲਈਏ ਕਿਸੇ ਤਰੀਕੇ ਨਾਲ, ਇਸ ਚੀਜ਼ ਨੂੰ ਸੋਚਦਿਆਂ ਹੋਇਆਂ ਅਸੀਂ ਜਿਹੜੇ 30-35-40 ਸਾਲ ਪੁਰਾਣੇ ਯੂਨੀਵਰਸਿਟੀਆਂ ਦੇ ਪੜ੍ਹੇ ਹੋਏ ਸਾਰੇ ਦੋਸਤ ਇਕੱਠੇ ਹੋਏ ਔਰ ਇੱਕ ਨਵੀਂ ਪਾਰਟੀ ਰਜਿਸਟਰ ਕਰਵਾਈ, ਪੰਜਾਬੀ ਲੋਕ ਰਾਜ ਪਾਰਟੀ। ਸਾਡਾ ਮਕਸਦ ਸਿਰਫ ਇੱਕੋ ਹੈ ਕਿ ਕਿਸੇ ਤਰੀਕੇ ਨਾਲ ਪੰਜਾਬ ਨੂੰ ਬਚਾਈਏ, ਜਿਸ ਤਰ੍ਹਾਂ ਸਾਡੇ ਵੱਡ ਵਡੇਰਿਆਂ ਨੇ, ਸਾਡੇ ਮਾਂ ਬਾਪ ਨੇ ਸਾਨੂੰ ਪੰਜਾਬ ਦਿੱਤਾ ਹੈ, ਅਸੀਂ ਉਸ ਤਰ੍ਹਾਂ ਦਾ ਪੰਜਾਬ ਸਾਡੇ ਬੱਚਿਆਂ ਨੂੰ ਦੇ ਕੇ ਜਾਈਏ, ਪੁੱਤ ਪੋਤਰਿਆਂ ਨੂੰ, ਦੋਹਤਰਿਆਂ ਨੂੰ ਦੇ ਕੇ ਜਾਈਏ, ਇਹੀ ਇੱਕ ਮਕਸਦ ਹੈ ਸਾਡਾ
1: ਜੀ। ਇਸ ਦੇ ਨਾਲ ਨਾਲ ਕੋਆਰਡੀਨੇਟਰ ਬਠਿੰਡਾ, ਪਾਰਲੀਮੈਂਟਰੀ ਹਲਕਾ ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਤੁਸੀਂ ਆਪਣੀਆਂ ਸੇਵਾਵਾਂ ਨਿਭਾ ਰਹੇ ਹੋ, ਤੇ ਮੈਮ ਦਾ ਵੀ ਇੰਟਰਸਟ ਕਿਤੇ ਰਾਜਨੀਤੀ ਵੱਲ ਹੈਗਾ ਜਾਂ ਉਹ ਘਰ ਰਹਿਣਾ ਹੀ ਪਸੰਦ ਕਰਦੇ ਨੇ?
0: ਦੇਖੋ, ਇੰਟਰਸਟ ਤਾਂ ਰਾਜਨੀਤੀ ਦੇ ਵਿੱਚ ਕੋਈ ਕਹੇ ਨਾ ਕਹੇ ਸਭ ਦਾ ਹੁੰਦਾ ਹੈ
1: ਜੀ,
0: ਉਹਨੂੰ ਤੁਸੀਂ ਬਾਹਰ ਸ਼ੋ ਕਿੰਨਾ ਕਰਦੇ ਹੋ ਜਾਂ ਮਿਹਨਤ ਕਿੰਨੀ ਕਰਦੇ ਹੋ ਉਸ ਤੇ ਡਿਪੈਂਡ ਕਰਦਾ ਹੈ। ਇਹ ਲੈਟ ਦਾ ਇਲੈਕਸ਼ਨ ਕਮ ਨੀਅਰ ਤਾਂ ਫਿਰ ਡਿਊਟੀਆਂ ਦੇਵਾਂਗੇ, ਨਾਲ ਖਿੱਚਾਂਗੇ ਪੋਲੀਟਿਕਸ ਪੋਲੀਟੀਸ਼ੀਅਨ, ਬੰਦੇ ਜਿਹੜੇ ਹੁੰਦੇ ਨੇ ਉਹ ਤਕੜੇ ਹੁੰਦੇ ਨੇ, ਦੂਜਿਆਂ ਨੂੰ ਨਾਲ ਖਿੱਚਣ ਨੂੰ ਬਹੁਤ ਤਕੜੇ ਹੁੰਦੇ ਨੇ, ਤਾਂ ਲਵਾਂਗੇ ਸੇਵਾਵਾਂ।
1: ਬਿਲਕੁਲ, ਉਮੀਦ ਕਰਾਂਗੇ ਜੀ, ਜਿਹੜੀ ਵੀ ਪਾਰਟੀ ਆਏਗੀ ਬਸ ਉਹ ਪੰਜਾਬ ਦੇ ਜਿਹੜੇ ਹੈ ਭਵਿੱਖ ਲਈ ਕੁਝ ਚੰਗਾ ਕਰੇ, ਕੁਝ ਚੰਗਾ ਨਵਾਂ ਸਿਰਜੇ,
0: ਇਹੀ ਨਿਸ਼ਾਨਾ ਸਾਡਾ
1: ਜੀ। ਤੇ ਮੈਮ, ਜਿਸ ਤਰ੍ਹਾਂ ਸਰ ਤਾਂ ਕਾਫੀ ਬਿਜ਼ੀ ਰਹਿੰਦੇ ਨੇ, ਕਦੇ ਕਿਤਾਬਾਂ ਵੱਲ, ਕਦੇ ਰਾਜਨੀਤੀ ਵੱਲ, ਕਦੇ ਫਿਲਮਾਂ ਵੱਲ, ਤੁਸੀਂ ਆਪਣੇ ਆਪ ਨੂੰ ਬਿਜ਼ੀ ਰੱਖਣ ਲਈ ਹੋਰ ਕੀ ਕਰਦੇ ਹੋ ਘਰ ਚ?
2: ਸਾਡਾ ਯੋਗਾ ਗਰੁੱਪ ਹੈਗਾ, ਸਾਡੇ ਨਾਲ ਹੀ ਉਹ ਸਾਡੇ ਭੂਆ ਜੀ ਆ ਸਤਵੰਤ ਕੌਰ
1: ਜੀ,
2: ਤੇ ਉਹ ਯੋਗਾ ਕਰਾਉਂਦੇ ਨੇ ਉੱਥੇ, ਅਸੀਂ ਹੁੰਦੇ ਹਾਂ 25-30 ਲੇਡੀਜ਼ ਦਾ ਗਰੁੱਪ ਹੈਗਾ
1: ਜੀ।
2: ਅਸੀਂ ਜਦੋਂ ਵੀ ਕਿਸੇ ਦਾ ਕੋਈ ਬਰਥਡੇ ਵੀ ਮਨਾਉਣਾ ਹੁੰਦਾ, ਜਦੋਂ ਕਿਸੇ ਦਾ ਆਉਂਦਾ, ਜੇ ਕਿਸੇ ਦੀ ਮੈਰਿਜ ਐਨਵਰਸਰੀ ਉੱਥੇ ਵੀ ਜਾਣਾ, ਆ ਹੁਣੇ ਸੰਡੇ ਨੂੰ ਸੀਗੀ
1: ਜੀ,
2: 50 ਸਾਲ ਹੋ ਗਏ ਸੀ ਉਹਨਾਂ ਦੀ ਮੈਰਿਜ ਨੂੰ, ਉਹਨਾਂ ਨੇ ਬਹੁਤ ਵਧੀਆ ਇੰਤਜ਼ਾਮ ਕੀਤਾ ਉੱਥੇ, ਫਿਰ ਅਸੀਂ ਸਾਰੇ ਆਪਦਾ ਗਰੁੱਪ ਗਿਆ ਉੱਥੇ ਤੇ ਬੜਾ ਹੀ ਮਜ਼ਾ ਆਇਆ
1: ਜੀ।
2: ਸਵੇਰੇ ਰੋਜ਼ ਯੋਗਾ ਕਰਨ ਜਾਣਾ ਹੀ ਹੁੰਦਾ ਸੁਬਹ ਸੁਬਹ
1: ਜੀ,
2: ਤੇ ਵੈਸੇ ਵੀ ਹੁਣ ਬਿਜ਼ੀ ਰਹੀਦਾ, ਇੱਕ ਸੀਨੀਅਰ ਸਿਟੀਜ਼ਨ ਕੌਂਸਲ ਦੇ ਵਿੱਚ ਵੀ ਹੈਗੇ ਆ, ਉਹਦੇ ਵਿੱਚ ਵੀ ਕੋਈ ਗਿੱਧਾ ਭੰਗੜਾ ਡਾਂਸ ਉਹ ਤਿਆਰ ਕਰਨਾ ਹੁੰਦਾ, ਉਹ ਬਸ ਫਿਰ ਅਸੀਂ ਇਕੱਠੇ ਹੋ ਕੇ 10-15 ਜਣਿਆਂ ਨੇ ਉਹ ਤਿਆਰ ਕਰਨਾ ਹੀ ਕਰਨਾ, ਹੁਣ ਵੀ ਗਿੱਧੇ ਦੀ ਤਿਆਰੀ ਕਰ ਰਹੇ ਹਾਂ ਅੱਜ ਸਵੇਰ।
1: ਕੀ ਬਾਤ ਹੈ ਜੀ, ਯਾਨੀ ਕਿ ਆਪਾਂ ਪੰਜਾਬੀ ਵਿਰਸੇ ਨਾਲ, ਪੰਜਾਬੀ ਸੱਭਿਆਚਾਰ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਾਂ ਜੀ। ਇਸ ਤੋਂ ਇਲਾਵਾ ਪੰਗੂ ਸਰ, ਤੁਹਾਡੀਆਂ ਹੋਰ ਗਤੀਵਿਧੀਆਂ?
0: ਆਈ ਐਮ ਫ੍ਰੀਕੁਐਂਟ ਟ੍ਰੈਵਲਰ
1: ਜੀ,
0: ਹੁਣ ਵੀ ਮੈਂ ਪਰਸੋਂ ਹੀ ਸ਼੍ਰੀਨਗਰ ਤੋਂ 8-9 ਦਿਨਾਂ ਬਾਅਦ ਵਾਪਸ ਆਇਆ।
1: ਅੱਛਾ ਜੀ।
0: ਤਾਂ ਮੈਨੂੰ ਇਹ ਹੁੰਦਾ ਕਿ ਜਦੋਂ ਜੇਬ 'ਚ 15-20 ਹਜ਼ਾਰ ਰੁਪਏ ਇਕੱਠਾ ਹੋ ਜਾਏ ਤਾਂ ਪਹਾੜਾਂ ਨੂੰ ਚੜ ਜਾਓ, ਜੇ 50 ਹਜ਼ਾਰ ਤੋਂ ਲੈ ਕੇ 1 ਲੱਖ ਰੁਪਇਆ ਇਕੱਠਾ ਹੋ ਗਿਆ ਤਾਂ ਕਿਸੇ ਬਾਹਰਲੇ ਵਿਦੇਸ਼ ਚਲੇ ਜਾਓ। ਸੋ ਇਹ ਮੇਰਾ ਸ਼ੌਕ ਹੈ
1: ਜੀ। ਤੇ ਯਾਨੀ ਕਿ ਜਿੱਥੇ ਵੀ ਜਾਓ ਬਸ ਕੁਝ ਨਾ ਕੁਝ ਗ੍ਰੈਬ ਕਰਕੇ ਆਓ, ਕੁਝ ਸਿੱਖ ਕੇ ਆਓ।
0: ਬਿਲਕੁਲ ਜੀ, ਘਰੋਂ ਨਿਕਲਾਂਗੇ ਤਾਂ ਕੁਝ ਸਿੱਖਾਂਗੇ।
1: ਵਾਹ ਜੀ ਵਾਹ।
0: ਜਿਹੜੀਆਂ ਕੌਮਾਂ ਨੇ, ਤੁਸੀਂ ਕੌਮਾਂ ਵੀ ਲਾ ਲਓ, ਈਸਟ ਇੰਡੀਆ ਕੰਪਨੀ ਆਈ ਸਾਡੇ ਤੇ ਰਾਜ ਕਰ ਗਈ, ਮੁਗਲ ਆਏ ਕਿੱਥੋਂ, ਮੰਗੋਲੀਆ ਤੋਂ ਉੱਠ ਕੇ ਸਾਡੇ ਤੇ, ਰੀਜ਼ਨ ਕਿ ਉਹ ਘਰੋਂ ਨਿਕਲੇ। ਘਰੇ ਰਹਿ ਕੇ ਤੁਸੀਂ ਬਾਹਰ ਰਾਜ ਨਹੀਂ ਕਿਤੇ ਕਰ ਸਕਦੇ
1: ਜੀ।
0: ਤਾਂ ਬਸ ਉਹ ਇੱਕ ਸਾਡਾ ਟਾਰਗੇਟ ਹੈ, ਮੈਕਸਿਮਮ ਸਿੱਖੋ, ਆਪਣੇ ਖੋਤੇ ਅਪਲਾਈ ਕਰੋ ਤੇ ਅੱਗੇ ਸਮਾਜ ਦੀ ਬੈਟਰਨੈਸ ਵਾਸਤੇ ਕੁਛ ਕਰੋ।
1: ਪਰਮਜੀਤ ਮੈਮ, ਜਿਸ ਤਰ੍ਹਾਂ ਕਿ ਹਰ ਇੱਕ ਔਰਤ ਨੂੰ ਸ਼ੌਂਕ ਹੁੰਦਾ ਸ਼ੋਪਿੰਗ ਦਾ, ਕੱਪੜਿਆਂ ਦਾ, ਹਨਾ, ਤੁਹਾਨੂੰ

0: ਕਿੰਨਾ ਸ਼ੌਂਕ ਹੈ ਤੇ ਸਰ ਨੂੰ ਤੁਹਾਨੂੰ ਸ਼ੋਪਿੰਗ ਕਰਾਉਣ ਦਾ ਸਰ ਨੂੰ ਕਿੰਨਾ ਸ਼ੌਂਕ ਹੈ?
1: ਇਹ ਸਰ ਨੂੰ ਤਾਂ ਇੰਨਾ ਸ਼ੌਂਕ ਹੈ ਨੀਗਾ ਸ਼ੋਪਿੰਗ ਦਾ, ਪਰ ਮੈਨੂੰ ਕਿਸੇ ਚੀਜ਼ ਤੋਂ ਮਨਾ ਵੀ ਨਹੀਂ
0: ਜੀ।
1: ਜੇ ਮੈਨੂੰ ਸ਼ੌਂਕ ਹੈਗਾ ਮੈਂ ਆਪਦੇ ਕੱਪੜੇ ਕੁਪੜੇ ਸਭ ਵਧੀਆ ਲੈ ਆਉਣੇ ਆ
0: ਜੀ,
1: ਇਹਨਾਂ ਤੋਂ ਜਿੰਨੇ ਮਰਜ਼ੀ ਪੈਸੇ ਮੰਗੋ
0: ਜੀ,
1: ਮੈਂ ਕੱਪੜੇ ਲੈ ਕੇ ਆਉਣੇ ਆ। ਲੋ ਪੈਸੇ ਤਾਂ ਵੈਸੇ ਕੋਲ ਹੀ ਪਏ ਹੁੰਦੇ ਆ, ਮੰਗਣ ਦੀ ਜ਼ਰੂਰਤ ਵੀ ਨਹੀਂ ਪੈਂਦੀ
0: ਜੀ।
1: ਤੇ ਹੁਣ ਜਿਦਾਂ ਦਾ ਬੇਟੀ ਦੀ ਮੈਰਿਜ ਹੋਈ ਹੈ ਉਹੀ ਉੱਥੋਂ ਬਣਾ ਕੇ ਭੇਜੀ ਜਾਂਦੇ ਆ, ਕਿ ਮੈਂ ਕਹਿਣੀ ਹੁੰਦੀ ਆ ਵੀ ਮੈਂ ਤਾਂ ਇੱਥੇ ਦੁਕਾਨਾਂ ਤੇ ਜਾਣਾ ਵੀ ਭੁੱਲ ਗਈ
0: ਜੀ,
1: ਉੱਥੋਂ ਕੱਪੜੇ ਲੈ ਕੇ ਉੱਥੋਂ ਹੀ ਬਣਾ ਕੇ ਉੱਥੋਂ ਹੀ ਕੰਮ ਕਰਵਾ ਕੇ ਸਟਿਚ ਕਰਾ ਕੇ ਮੈਨੂੰ ਤਾਂ ਹੀ ਭੇਜ ਦੇਣਾ।
0: ਵਾਹ ਜੀ ਵਾਹ।
1: ਉਹ ਮੈਨੂੰ ਸਗੋਂ ਜਦੋਂ ਯੋਗਾ ਤੇ ਜਾਂਦੇ ਆਖਣਗੇ ਤੂੰ ਕਿੱਥੋਂ ਬਣਾਇਆ, ਮੈਂ ਮੇਰਾ ਤਾਂ ਸੰਗਰੂਰ ਤੋਂ ਹੀ ਆਇਆ।
0: ਚਲੋ ਜੀ, ਇਹ ਵੀ ਬਹੁਤ ਵਧੀਆ ਗੱਲ ਆ ਤੇ ਮੈਂ ਕਹਿੰਦੀ ਹਾਂ ਕਿ ਇਸੇ ਤਰ੍ਹਾਂ ਖੁਸ਼ੀਆਂ ਜਿਹੜੀਆਂ ਬੰਦਾ ਮਾਣਦਾ ਰਵੇ, ਬਹੁਤ ਵਧੀਆ। ਸਰ ਪਿਛਲੇ ਦਿਨੀ ਤੁਸੀਂ ਡਾਕਟਰੇਟ ਦੀ ਡਿਗਰੀ ਵੀ ਲਈ,
2: ਇਹਦੇ ਵਿੱਚ ਮੈਨੂੰ ਪਿੱਛੇ ਜੇ ਬੜੀ ਮੈਨੂੰ ਇੱਕ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਹੈ ਕਿ ਮੈਨੂੰ ਡਾਕਟਰ ਆਫ ਫਿਲਾਸਫੀ ਇਨ ਸਿੱਖ ਰੈਲੀਜੀਅਸ ਐਂਡ ਇੰਟੈਲੈਕਚੁਅਲ ਹਿਸਟਰੀ ਦੇ ਉੱਪਰ ਡਾਕਟਰੇਟ ਡਿਗਰੀ ਮਿਲੀ ਹੈ।
0: ਵਾਹ ਜੀ
2: ਵਾਹ। ਅਮਰੀਕਨ ਮੈਨੇਜਮੈਂਟ ਯੂਨੀਵਰਸਿਟੀ ਵੱਲੋਂ 16 ਮਈ ਨੂੰ ਕਨਵੋਕੇਸ਼ਨ ਸੀਗੀ ਦਿੱਲੀ, ITC ਦਿੱਲੀ ਗੁੜਗਾਓਂ। ਸੋ ਇਸ ਤਰ੍ਹਾਂ ਦੀ ਘੜੀ ਜਦੋਂ ਆਉਂਦੀ ਹੈ ਮਮਤਾ ਜੀ, ਇੱਕ ਬਹੁਤ ਵੱਡਾ ਪ੍ਰਾਊਡ ਹੁੰਦਾ ਹੈ, ਮਾਣ ਹੁੰਦਾ ਹੈ। ਉਹ ਜਿਹੜਾ ਸਮਿਟ ਸੀ ਜਿੱਥੇ ਕਨਵੋਕੇਸ਼ਨ ਸੀ, 5 ਕੰਟਰੀ ਦਾ ਸੀ
0: ਜੀ,
2: ਦੁਬਈ, ਸ਼੍ਰੀਲੰਕਾ, ਇੰਡੀਆ, ਇਰਾਕ, ਇਸ ਤਰ੍ਹਾਂ 5 ਕੰਟਰੀ। ਮੈਨੂੰ ਬੜਾ ਪ੍ਰਾਊਡ ਫੀਲ ਹੋਇਆ ਕਿ 2000 ਬੰਦੇ ਦਾ ਇਕੱਠ ਸੀ, 200 ਬੰਦੇ ਨੂੰ ਡਿਗਰੀ ਮਿਲਣੀ ਸੀ ਉਸ ਦਿਨ ਡਾਕਟਰੇਟ ਦੀ, ਐਂਡ ਆਈ ਵਾਜ ਓਨਲੀ ਸਰਦਾਰ ਦਿਆਰ। ਮੈਂ ਪੱਗ ਬੰਨਣ ਵਾਲਾ ਸਿਰਫ ਇੱਕੋ ਹੀ ਬੰਦਾ ਸੀ, ਚਮਕ ਰਿਹਾ ਸੀ ਉਹਨਾਂ ਦੇ 200 ਬੰਦੇ ਦੇ ਵਿਚਕਾਰ,
0: ਤੇ ਮੈਨੂੰ ਸੀਨਾ ਹੋਰ ਚੌੜਾ ਹੋ ਜਾਂਦਾ
2: ਸੀਨਾ ਜਦੋਂ ਤੁਹਾਡੇ ਅੱਗੇ 50 ਜਾਂ 100 ਕੈਮਰਾ ਲਾਈਟਾਂ ਫਲੈਸ਼ ਕਰਦੇ ਨੇ ਔਰ ਤੁਸੀਂ ਇਕੱਲੇ ਆਪਣੇ ਆਪ ਨੂੰ ਪ੍ਰਾਊਡ ਫੀਲ ਕਰਦੇ ਹੋ। ਔਰ ਇਸ ਉਮਰ ਦੇ ਵਿੱਚ, 9 ਐਮ ਪਲੱਸ 70, 70 ਸਾਲ ਤੋਂ ਉੱਪਰ ਉਮਰ ਹੈ, ਇਸ ਉਮਰ ਦੇ ਵਿੱਚ ਇਸ ਤਰ੍ਹਾਂ ਦੇ ਅਵਾਰਡ ਮਿਲਣੇ, ਉਹ ਡਾਕਟਰੇਟ ਦੀ ਉਹ ਡਿਗਰੀ ਨਹੀਂ ਹੁੰਦੀ, ਉਹ ਅਵਾਰਡ ਹੁੰਦਾ
0: ਜੀ।
2: ਤੁਹਾਡਾ ਸਮਾਜ ਦੇ ਵਿੱਚ, ਸਮਾਜ ਲਈ ਕੀਤੇ ਹੋਏ ਕਿਸੇ ਕੰਮ ਲਈ ਇਨਾਮ ਹੈ ਉਹ। ਤਾਂ ਮੈਨੂੰ ਉਸਦਾ ਬਹੁਤ ਜ਼ਿਆਦਾ ਮਾਣ ਮਹਿਸੂਸ ਹੋਇਆ।
0: ਕਿਆ ਬਾਤ ਹੈ ਜੀ, ਬਹੁਤ ਵਧੀਆ। ਇਸ ਤੋਂ ਇਲਾਵਾ ਸਰ ਤੁਸੀਂ ਵੀ ਕਿਹਾ ਕਿ ਮਿਊਜ਼ਿਕ ਜਿਹੜਾ ਤੁਹਾਨੂੰ ਬਹੁਤ ਪਸੰਦ ਹੈ, ਮਿਊਜ਼ਿਕ ਨਾਲ ਜੁੜੇ ਰਹਿਣ ਲਈ ਤੁਸੀਂ ਹੋਰ ਕੀ ਕਰਦੇ ਹੋ?
2: ਮੇਰੇ ਕੋਲ ਬਹੁਤ ਅੱਛੀ ਕਲੈਕਸ਼ਨ ਹੈ। ਜੇ ਆਪਾਂ ਪੁਰਾਣੀ ਗੱਲ ਕਰੀਏ ਤਾਂ ਉਸ ਵੇਲੇ ਆਡੀਓ ਕੈਸਟਾਂ ਹੁੰਦੀਆਂ ਸੀ ਮੇਰੇ ਕੋਲ, ਤਕਰੀਬਨ ਅੱਜ ਵੀ ਮੇਰੇ ਕੋਲ ਪ੍ਰੀਜ਼ਰਵ ਕੀਤੀਆਂ ਹੋਇਆ, ਸੰਭਾਲੀਆਂ ਹੋਈਆਂ ਨੇ ਮੇਰੀ ਲਾਇਬ੍ਰੇਰੀ ਚ, 1000 ਕੈਸਟ ਮੇਰੇ ਕੋਲ ਘਰ
0: ਹੈ
2: ਇਸ ਵੇਲੇ। ਔਰ ਵੀਡੀਓ ਕੈਸਟਾਂ ਵੀ ਪਤਾ ਨੀ ਕਿੰਨੀਆਂ ਪਈਆਂ ਨੇ ਜਿਹੜੀਆਂ G10 ਵਗੈਰਾ ਦੇ ਵਿੱਚ ਚੱਲਦੀਆਂ ਹੁੰਦੀਆਂ ਸੀ। ਔਰ ਮੈਂ ਜਦੋਂ ਬੰਬਈ ਤੋਂ ਅਕਸਰ ਜਦੋਂ ਜੋਬ ਕਰਦਾ ਸੀ ਬਾਈ ਕਾਰ ਅਸੀਂ ਪੰਜਾਬ ਆਉਂਦੇ ਸੀਗੇ, ਤਾਂ ਮੈਂ ਉਸ ਵੇਲੇ ਸਭ ਤੋਂ ਪਾਵਰਫੁਲ ਜਿਹੜੀ ਹੁੰਦੀ ਸੀ ਕਪੈਸਿਟੀ ਵਾਲੀ 16 GB ਦੀ ਪੈਨ ਡਰਾਈਵ ਹੁੰਦੀ ਸੀ, ਉਹਦੇ ਵਿੱਚ 1000 ਗੀਤ ਭਰ ਕੇ ਰੱਖਦਾ ਸੀ ਮੈਂ। ਅਸੀਂ ਬੰਬਈ ਤੋਂ ਇੱਥੇ ਆ ਕੇ ਵਾਪਸ ਚਲੇ ਜਾਂਦੇ ਸੀ,
0: ਯਾਨੀ ਕਿ ਰਸਤੇ ਦੇ ਵਿੱਚ ਕੋਈ ਵੀ ਗਾਣਾ
2: ਰਿਪੀਟ ਨਹੀਂ ਹੁੰਦਾ ਸੀ ਸਾਰੇ। ਹੁਣ ਵੀ ਮੇਰਾ ਸ਼ੌਕ ਹੈ, ਔਰ ਮੇਰਾ ਸ਼ੌਕ ਇਹ ਵੀ ਹੈ ਸ਼ਾਮ ਨੂੰ ਤਾਂ ਮੈਂ, ਮੇਰੇ ਕੋਲ ਵੱਡਾ ਇੱਕ ਪਾਵਰ ਹਾਊਸ ਰੱਖਿਆ ਹੋਇਆ ਤਾਂ ਫੁੱਲ ਆਵਾਜ਼ ਕਰਕੇ ਪੰਜਾਬੀ ਦੇ ਗੀਤ ਸੁਣਨੇ ਆ, ਮਿਊਜ਼ਿਕ ਮੇਰੀ ਵੀਕਨੈਸ ਹੈ
0: ਜੀ। ਤੇ ਪਰਮਜੀਤ ਮੈਮ, ਜੇ ਅੱਜ ਕਹਾਂ ਕਿ ਸਰ ਨੂੰ ਕੋਈ ਗਾਣਾ ਤੁਸੀਂ ਡੈਡੀਕੇਟ ਕਰਨਾ ਹੋਵੇ ਤੇ ਸਰ ਵਾਸਤੇ ਕਿਹੜਾ ਗਾਣਾ ਤੁਹਾਡੇ ਦਿਮਾਗ ਦੇ ਵਿੱਚ ਪਹਿਲਾਂ ਆਵੇਗਾ?
1: ਵੈਸੇ ਮੈਨੂੰ ਤਾਂ ਆਪ ਇਹਨਾਂ ਦੇ ਕਹਿਣ ਵਾਂਗੂ ਵੀ ਪੰਜਾਬੀ ਗਾਣੇ ਜ਼ਿਆਦਾ ਵਧੀਆ ਲੱਗਦੇ ਜੀ।
0: ਕੋਈ ਅਜਿਹਾ ਗਾਣਾ ਜਿਹੜਾ ਦਿਲ ਦੇ ਕਰੀਬ ਹੋਵੇ ਸਰ ਵਾਸਤੇ, ਤੁਸੀਂ ਅੱਜ ਸਰੋਤਿਆਂ ਨੂੰ ਵੀ ਸੁਣਾਉਣਾ ਚਾਹੋ ਤੇ ਖੁਦ ਵੀ ਸੁਣਨਾ ਚਾਹੋ?
1: ਵੈਸੇ ਹਾਂ, ਮੈਨੂੰ ਤਾਂ ਇਹ ਗੁਲਸ਼ਨ ਕੋਮਲ ਦਾ ਨਾ ਪੰਜਾਬੀ ਗਾਣਾ
0: ਜੀ,
1: ਕੱਢਣਾ ਰੁਮਾਲ ਦੇ ਗਿਆ
0: ਪਰਮਜੀਤ ਮੈਮ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।
1: ਤੁਹਾਡਾ ਜੀ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਇੱਥੇ ਬੁਲਾਇਆ, ਆਪਾਂ ਰੂਬਰੂ ਹੋਏ, ਬਹੁਤ ਹੀ ਵਧੀਆ ਲੱਗਿਆ
0: ਜੀ,
1: ਬਹੁਤ ਬਹੁਤ ਸ਼ੁਕਰੀਆ
0: ਜੀ। ਤੇ ਇਸ ਦੇ ਨਾਲ ਹੀ ਮੈਨੂੰ ਮਮਤਾ ਅਰੋੜਾ ਨੂੰ ਦਿਓ ਇਜਾਜ਼ਤ, ਧੰਨਵਾਦ ਕਰਦੀ ਆਪਣੀ ਟੈਕਨੀਕਲ ਟੀਮ ਦਾ, ਕੰਸੋਲ ਤੋਂ ਸਾਥ ਦੇ ਰਹੇ ਸੀ ਆਕਾਂਕਸ਼ਾ ਅਰੋੜਾ ਤੇ ਗੁਰਕੀਰਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ, ਧੰਨਵਾਦ। ਕੱਢਣਾ ਰੁਮਾਲ ਦੇ ਗਏ।

ਤੋਂ ਜ਼ਿਆਦਾ ਮੁਫਤ ਇਲਾਜ ਕੀਤੇ ਜਾ ਚੁੱਕੇ ਨੇ, ਜਿਸ ਨਾਲ ਗਰੀਬ ਪਰਿਵਾਰਾਂ ਦੇ ਇਲਾਜ ਖਰਚ ਵਿੱਚ ਲਗਭਗ 2,00,000 ਕਰੋੜ ਰੁਪਏ ਦੀ ਬਚਤ ਹੋਈ ਹੈ। ਅੱਜ ਹੀ ਆਯੁਸ਼ਮਾਨ ਐਪ ਡਾਊਨਲੋਡ ਕਰਕੇ ਆਯੁਸ਼ਮਾਨ ਕਾਰਡ ਬਣਵਾਓ। ਵਧੇਰੇ ਜਾਣਕਾਰੀ ਲਈ 1-4555 ਤੇ ਕਾਲ ਕਰੋ।

0: ਧਾਰਮਿਕ ਅਤੇ ਸੱਭਿਆਚਾਰਕ ਕੇਂਦਰ ਅੰਮ੍ਰਿਤਸਰ ਅਤੇ ਵਾਰਾਣਸੀ ਨੂੰ ਜੋੜਨ ਵਾਲੀ ਪਹਿਲੀ ਸਿੱਧੀ 에ਅਰ ਕੰਡੀਸ਼ਨਡ ਰੇਲ ਗੱਡੀ ਹੈ। ਵਾਰਾਣਸੀ ਵਿੱਚ ਸ੍ਰੀ ਗੋਵਰਧਨਪੁਰ ਸੰਤ ਰਵਿਦਾਸ ਜੀ ਦਾ ਜਨਮ ਸਥਾਨ ਹੈ। ਪ੍ਰਧਾਨ ਮੰਤਰੀ ਨੰਗਲ ਡੈਮ ਤਲਵਾੜਾ ਮੁਕੇਰੀਆਂ ਨਵੀਂ ਰੇਲ ਲਾਈਨ ਪ੍ਰੋਜੈਕਟ ਦੇ ਹਿੱਸੇ ਵਜੋਂ ਦੌਲਤਪੁਰ ਚੌਕ ਕਰਟੋਲੀ ਨਵੀਂ ਰੇਲ ਲਾਈਨ ਦਾ ਉਦਘਾਟਨ ਵੀ ਕਰਨਗੇ ਅਤੇ ਕਰਟੋਲੀ ਅੰਬਾਲਾ ਰੇਲ ਸੇਵਾ ਨੂੰ ਹਰੀ ਝੰਡੀ ਦਿਖਾਉਣਗੇ, ਜੋ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚਕਾਰ ਰੇਲ ਸੰਪਰਕ ਨੂੰ ਮਹੱਤਵਪੂਰਨ ਤੌਰ 'ਤੇ ਮਜ਼ਬੂਤ ਕਰੇਗੀ। ਨਵੀਂ ਰੇਲ ਲਾਈਨ ਸ੍ਰੀ ਅਨੰਦਪੁਰ ਸਾਹਿਬ ਅਤੇ ਮਾਂ ਚਿੰਤਪੁਰਨੀ ਮੰਦਿਰ ਵਰਗੇ ਮਹੱਤਵਪੂਰਨ ਧਾਰਮਿਕ ਸਥਾਨਾਂ ਨੂੰ ਸੰਪਰਕ ਪ੍ਰਦਾਨ ਕਰੇਗੀ, ਜੋ ਕਿ ਯਾਤਰੀਆਂ ਨੂੰ ਆਵਾਜਾਈ ਦਾ ਤੇਜ਼, ਸੁਰੱਖਿਅਤ ਅਤੇ ਵਧੇਰੇ ਭਰੋਸੇਮੰਦ ਸਾਧਨ ਪ੍ਰਦਾਨ ਕਰਕੇ ਦੂਰ ਦੁਰਾਡੇ ਖੇਤਰਾਂ ਤੱਕ ਪਹੁੰਚ ਵਧਾਏਗੀ। ਰਾਜ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਦੇ ਹੋਏ ਪ੍ਰਧਾਨ ਮੰਤਰੀ 30 ਕਿਲੋਮੀਟਰ ਤੋਂ ਵੱਧ ਲੰਬੇ 4 ਲੇਨ ਵਾਲੇ ਗ੍ਰੀਨਫੀਲਡ ਦਿੱਲੀ ਅੰਮ੍ਰਿਤਸਰ ਕਟਰਾ ਐਕਸਪ੍ਰੈਸਵੇ ਸਮੇਤ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ 25 ਕਿਲੋਮੀਟਰ ਤੋਂ ਵੱਧ ਲੰਬੇ 6 ਲੇਨ ਵਾਲੇ ਗ੍ਰੀਨਫੀਲਡ ਦੱਖਣੀ ਲੁਧਿਆਣਾ ਬਾਈਪਾਸ ਦਾ ਨੀਂਹ ਪੱਥਰ ਵੀ ਰੱਖਣਗੇ। ਪ੍ਰਧਾਨ ਮੰਤਰੀ ਚੰਡੀਗੜ੍ਹ ਵਿੱਚ ਸੜਕੀ ਬੁਨਿਆਦੀ ਢਾਂਚੇ ਤੋਂ ਇਲਾਵਾ PGI ਅਤੇ ਹੋਰ ਵਿਦਿਅਕ ਸੰਸਥਾ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਸਿਹਤ ਸੰਭਾਲ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਜਲੰਧਰ ਦੇ ਵਧੀਕ ਜ਼ਿਲ੍ਹਾ ਮਜਿਸਟ੍ਰੇਟ ਅਮਰਿੰਦਰ ਕੌਰ ਨੇ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਭਲਕੇ ਜ਼ਿਲ੍ਹਾ ਜਲੰਧਰ ਵਿਖੇ 9 ਫਲਾਇੰਗ ਜ਼ੋਨ ਐਲਾਨਿਆ ਹੈ। ਉਹਨਾਂ ਵੱਲੋਂ ਜਾਰੀ ਹੁਕਮਾਂ ਮੁਤਾਬਕ ਜ਼ਿਲ੍ਹੇ ਦੀ ਹੱਦ ਅੰਦਰ ਕਿਸੇ ਵੀ ਕਿਸਮ ਦਾ ਸਿਵਲ ਰਿਮੋਟ ਪਾਇਲਟ ਏਅਰਕ੍ਰਾਫਟ ਸਿਸਟਮ, ਡਰੋਨ, ਹੈਲੀਕਾਪਟਰ ਉਡਾਉਣ 'ਤੇ ਪਾਬੰਦੀ ਰਹੇਗੀ। ਇਹ ਹੁਕਮ ਦੁਪਹਿਰ 12 ਵਜੇ ਤੋਂ ਸ਼ਾਮ 8 ਵਜੇ ਤੱਕ ਲਾਗੂ ਰਹਿਣਗੇ। ਉਧਰ ਮੋਹਾਲੀ ਦੀ ਜ਼ਿਲ੍ਹਾ ਮਜਿਸਟ੍ਰੇਟ ਕੋਮਲ ਮਿੱਤਲ ਵੱਲੋਂ ਵੀ ਪ੍ਰਧਾਨ ਮੰਤਰੀ ਦੇ ਚੰਡੀਗੜ੍ਹ ਦੌਰੇ ਦੇ ਮੱਦੇਨਜ਼ਰ ਜ਼ਿਲ੍ਹਾ SAS ਨਗਰ ਦੇ ਹਵਾਈ ਖੇਤਰ ਨੂੰ 9 ਫਲਾਇੰਗ ਜ਼ੋਨ ਐਲਾਨਿਆ ਗਿਆ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੁਧਾਈ ਸੰਬੰਧੀ ਪਹਿਲਾਂ ਐਲਾਨੇ ਗਏ ਸ਼ੈਡਿਊਲ ਵਿੱਚ ਸੋਧ ਕਰਨ ਸੰਬੰਧੀ ਪੱਤਰ ਜਾਰੀ ਕੀਤਾ ਗਿਆ ਹੈ। ਮੁੱਖ ਚੋਣ ਅਫਸਰ ਅਨੰਤਾ ਮਿੱਤਰਾ ਨੇ ਦੱਸਿਆ ਹੈ ਕਿ ਘਰੋਂ ਘਰੀ ਗਣਨਾ ਫਾਰਮਾਂ ਦੀ ਵੰਡ ਦਾ ਕਾਰਜ 3 ਅਗਸਤ 2026 ਤੱਕ ਜਾਰੀ ਰਹੇਗਾ। ਇਸੇ ਤਰ੍ਹਾਂ ਵੋਟ ਕੇਂਦਰਾਂ ਨੂੰ ਤਰਕਸੰਗਤ ਕਰਨ ਦਾ ਕੰਮ ਵੀ 3 ਅਗਸਤ 2026 ਤੱਕ ਕੀਤਾ ਜਾਏਗਾ। ਵੋਟਰ ਸੂਚੀਆਂ ਦਾ ਖਰੜਾ 13 ਅਗਸਤ 2026 ਨੂੰ ਪ੍ਰਕਾਸ਼ਿਤ ਕੀਤਾ ਜਾਏਗਾ। ਉਹਨਾਂ ਦੱਸਿਆ ਕਿ ਵੋਟਰ ਸੂਚੀਆਂ ਸੰਬੰਧੀ ਇਤਰਾਜ਼ ਅਤੇ ਦਾਅਵੇ 13 ਅਗਸਤ ਤੋਂ 12 ਸਤੰਬਰ ਤੱਕ ਪੇਸ਼ ਕੀਤੇ ਜਾ ਸਕਦੇ ਨੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਬੀਤੇ ਕੱਲ੍ਹ ਕੋਟਪੁਰਾ ਵਿਖੇ BSF ਦੇ ਸ਼ਹੀਦ ਸਬ ਇੰਸਪੈਕਟਰ ਬਲਵੀਰ ਸਿੰਘ ਦੇ ਅੰਤਮ ਸੰਸਕਾਰ ਵਿੱਚ ਸ਼ਿਰਕਤ ਕਰਦਿਆਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ੍ਰੀ ਸੰਧਵਾ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ ਆਪਣੀ ਡਿਊਟੀ ਨਿਭਾਉਣ ਵਾਲੇ ਜਵਾਨਾਂ ਦੀ ਕੁਰਬਾਨੀ ਸਦਾ ਯਾਦ ਰੱਖੀ ਜਾਏਗੀ। ਸਪੀਕਰ ਸੰਧਵਾ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ 'ਚ ਸ਼ਹੀਦ ਦੇ ਪਰਿਵਾਰ ਦੇ ਨਾਲ ਖੜੀ ਏ। ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ। ਉਹ ਪੰਜਾਬ ਏਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਡਾਕਟਰ ਗਗਨਦੀਪ ਸਿੰਘ ਰੰਧਾਵਾ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਇਲਜ਼ਾਮਾਂ ਹੇਠ ਜੇਲ੍ਹ 'ਚ ਬੰਦ ਨੇ। 6 ਜੁਲਾਈ ਨੂੰ ਦਾਇਰ ਕੀਤੀ ਗਈ ਜ਼ਮਾਨਤ ਪਟੀਸ਼ਨ ਨੂੰ ਅੰਮ੍ਰਿਤਸਰ ਵਿਖੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੰਜੀਵ ਕੁੰਡੀ ਦੀ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਰੱਦ ਕਰ ਦਿੱਤਾ ਹੈ। ਸੂਬੇ 'ਚ ਚੱਲ ਰਹੀ ਮੁਹਿੰਮ ਗੈਂਗਸਟਰਾਂ ਦੇ ਵਾਰ ਦੇ 176ਵੇਂ ਦਿਨ ਪੰਜਾਬ ਪੁਲਿਸ ਨੇ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਮੈਪ ਕੀਤੇ ਗਏ 636 ਟਿਕਾਣਿਆਂ 'ਤੇ ਛਾਪਾਮਾਰੀ ਕੀਤੀ ਹੈ। 176ਵੇਂ ਦਿਨ ਪੁਲਿਸ ਟੀਮਾਂ ਨੇ 6 ਹਥਿਆਰਾਂ ਸਮੇਤ 440 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਕੁੱਲ ਗ੍ਰਿਫਤਾਰੀਆਂ 49,270 ਹੋ ਗਈਆਂ ਨੇ। ਇਸ ਤੋਂ ਇਲਾਵਾ 422 ਵਿਅਕਤੀਆਂ ਨੂੰ ਅਹਿਤਿਆਤੀ ਕਾਰਵਾਈ ਕੀਤੀ ਗਈ ਹੈ। ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ 20 ਭਗੌੜੇ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅੰਮ੍ਰਿਤਸਰ ਪੁਲਿਸ ਨੇ ਇੱਕ ਵਿਅਕਤੀ ਨੂੰ ਹੈਂਡ ਗ੍ਰਨੇਡ, ਗਲੋਕ ਪਿਸਤੌਲ ਅਤੇ 4 ਅਣਚੱਲੇ ਕਾਰਤੂਸਾਂ ਸਣੇ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਰੂਪਨਗਰ ਦੇ ਸੁਮਿਤ ਕੁਮਾਰ ਵਜੋਂ ਹੋਈ ਹੈ। ਉਹ ਇਸ ਵੇਲੇ ਅੰਮ੍ਰਿਤਸਰ ਵਿਖੇ ਰਹਿ ਰਿਹਾ ਸੀ। ਹੈਂਡ ਗ੍ਰਨੇਡ ਅਤੇ ਪਿਸਤੌਲ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਉਸਦਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ। ਪੰਜਾਬ ਕਲਾ ਪ੍ਰੀਸ਼ਦ ਵੱਲੋਂ ਪਦਮ ਸ਼੍ਰੀ ਡਾਕਟਰ ਰਤਨ ਸਿੰਘ ਜੱਗੀ ਮੈਮੋਰੀਅਲ ਚੈਰੀਟੇਬਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਪਹਿਲਾ ਯਾਦਗਾਰੀ ਗੁਰਮਤ ਰਤਨ ਐਵਾਰਡ ਸਰਦਾਰ ਤਰਲੋਚਨ ਸਿੰਘ ਸਾਬਕਾ MP ਨੂੰ ਦਿੱਤਾ ਜਾਏਗਾ। ਸਾਬਕਾ MP ਤਰਲੋਚਨ ਸਿੰਘ ਨੇ ਹਰ ਮੰਚ ਉੱਤੇ ਗੁਰਮਤਿ ਸਿਧਾਂਤਾਂ ਲੋਕ ਤੱਕ ਪਹੁੰਚਾਉਣ ਅਤੇ ਸਾਰੀ ਦੁਨੀਆ ਵਿੱਚ ਗੁਰਮਤਿ ਸਿਧਾਂਤ ਦਾ ਸੁਨੇਹਾ ਪਹੁੰਚਾਉਣ ਲਈ ਵੱਡੀ ਭੂਮਿਕਾ ਨਿਭਾਈ ਹੈ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲੇ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲਟਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਜਲੰਧਰ ਤੋਂ ਪ੍ਰਾਦੇਸ਼ਿਕ ਖਬਰਾਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਤੇ ਸਮਾਂ 1:15 ਦਾ ਹੋ ਰਿਹਾ ਤੇ ਹੁਣ ਪੇਸ਼ ਹੈ ਜੀ ਪ੍ਰੋਗਰਾਮ ਹੈਲੋ ਫਰਮਾਇਸ਼।

मंजिल मिले ना मिले ये तो मुकद्दर की बात है, मंजिल मिले ना मिले ये तो मुकद्दर की बात है, पर हम कोशिश भी ना करें ये तो गलत बात है। जी दोस्तों, वेरी गुड आफ्टरनून दे नाल आ गई है जी दीपा छाबड़ा ते लेके आई है थोड़े लई प्रोग्राम हैलो फरमाइश। बिल्कुल जी, प्रोग्राम हैलो फरमाइश जिस दा तुहानू बेसब्री नाल इंतजार हुंदा, क्यों? क्योंकि तुसी सुनने हुंदे जी अपनी फरमाइश वाले गीत ते नाल नाल दीपा छाबड़ा नाल तुसी गल्लां भी करनियां हुंदियां। ते नंबर तुहानू सारयां नू मैनू पता है, बहुत चंगी तरह याद है, नंबर है साडा जी 0164-22-40-331। ਇਹ ਨੰਬਰ ਤੁਸੀਂ ਡਾਇਲ ਕਰਨਾ ਹੈ ਅਤੇ ਕਰਨੀ ਹੈ ਮੇਰੇ ਨਾਲ, ਯਾਨੀ ਕਿ ਦੀਪਾ ਛਾਬੜਾ ਨਾਲ ਗੱਲਾਂ, ਅਤੇ ਨਾਲ ਹੀ ਆਪਣੀ ਫਰਮਾਇਸ਼ ਦਾ ਇੱਕ ਹਿੰਦੀ ਫਿਲਮੀ ਗੀਤ ਮੈਨੂੰ ਦੱਸਣਾ। ਉਹ ਗੀਤ ਮੈਂ ਤੁਹਾਨੂੰ ਜ਼ਰੂਰ ਸੁਣਾਵਾਂਗੀ, ਅਤੇ ਫਿਲਹਾਲ ਤੁਹਾਨੂੰ ਸੁਣਨਾ ਪਏਗਾ ਮੇਰੀ ਪਸੰਦ ਦਾ ਗੀਤ। ਚਲੋ ਜੀ, ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਉਦਿਤ ਨਾਰਾਇਣ ਦੀ ਆਵਾਜ਼ ਵਾਲੇ ਇਸ ਖੂਬਸੂਰਤ ਜਿਹੇ ਗੀਤ ਦੇ ਨਾਲ।

0: भावनाओं में ना बह मांझी, कश्ती तेरी डूब जाएगी, रख हौसला कर मेहनत, तेरी नैया भी तर जाएगी। जी बिल्कुल श्रोतियों, तुहाडी नैया भी तर जाएगी, तुहाडा फोन भी मिल जाएगा, बस लगातार तुसी कोशिश करते रहना है। ते नंबर साडा तुहानू याद है 0164-2240-331। ते एक श्रोता साडे नाल जुड़े है, देख लैने जी कौन ने। हैलो,
1: हेलो, नमस्कार मैम। प्रवीन
0: नमस्कार जी। नमस्कार, किस दी आवाज है इन्नी प्यारी?
1: लता सिंगला, परचुरा नगर, बठिंडा तो जी।
0: परवीन लता सिंगला जी, तुहाडे कोल कुछ है ना मैजिकल, कुछ हैगा है ना, तुसी हमेशा मैजिक करके जदों मेरी ड्यूटी हुंदी है फोन मिला लैंदे हो ना। मैनू नहीं पता होरां वारी भी तुहाडा लगदा होना, पर मेरी वारी तां लग ही जांदा है ना।
1: ਨਹੀਂ ਆਤਕੀ ਸੀਗੇ ਨਾ ਵਿਜੇ ਲਕਸ਼ਮੀ ਮੈਮ, ਜਦੋਂ ਮਾਰਨਿੰਗ ਕਿਊਜ਼ ਦੇ ਵਿੱਚ
0: ਜੀ
1: ਮੈਂ ਉਦੋਂ ਵੀ ਲਾਇਆ ਸੀ ਫੋਨ।
0: ਉਦੋਂ ਵੀ ਲਾ ਲਿਆ ਸੀ, ਤੇ ਮੈਂ ਉਹਨਾਂ ਦੀ ਸ਼ਾਗਿਰਦਾ ਹਾਂ ਵਿਜੇ ਲਕਸ਼ਮੀ ਮੈਡਮ ਦੀ।
1: ਉਹਨਾਂ ਨੂੰ ਮੈਂ ਗੱਲ ਵੀ ਕੀਤੀ ਸੀ, ਮੈਂ ਕਿਹਾ ਸੀ ਮੈਨੂੰ ਆਈ ਥਿੰਕ ਮੇਰੇ ਚੰਗੀ ਤਰ੍ਹਾਂ ਯਾਦ ਨਹੀਂ, ਤੁਸੀਂ ਸ਼ਾਇਦ ਮਾਰਨਿੰਗ ਕਿਊਜ਼ ਚਾਹੇ ਸੀ ਇੱਕ ਵਾਰ,
0: ਜੀ,
1: ਮੈਂ ਵਿਨਰ ਵੀ ਬਣੀ ਸੀ।
0: ਮੈਨੂੰ ਯਾਦ ਹੈ ਚੰਗੀ ਤਰ੍ਹਾਂ। ਤੇ ਪ੍ਰਵੀਨ, ਇਸ ਤੋਂ ਪਹਿਲਾਂ ਕਿ ਸਰੋਤੇ ਆਪਾਂ ਤੇ ਗੁੱਸਾ ਕਰਨ ਲੱਗ ਜਾਣ, ਤੁਸੀਂ ਫਟਾਫਟ ਆਪਣੀ ਪਸੰਦ ਦਾ ਗੀਤ ਦੱਸ ਦਿਓ ਮੈਨੂੰ।
1: ਦਿਲੇ ਕੁ ਮੰਦਰ ਮੂਵੀ ਹੈ ਜੀ, ਰਾਜਕੁਮਾਰ ਤੇ ਮੀਨਾ ਕੁਮਾਰੀ ਦੀ ਹੈ ਜੀ
0: ਜੀ ਬਹੁਤ ਖੂਬਸੂਰਤ ਮੂਵੀ ਹੈ। ਹਾਂਜੀ,
1: ਜੀ। ਉਹਦਾ ਸੌਂਗ ਹੈਗਾ ਰੁੱਕ ਜਾ ਰਾਤ ਠਹਿਰ ਜਾ ਰੇ
0: ਬਹੁਤ
1: ਕਦੀ
0: ਪਿਆਰਾ
1: ਕੋ।
0: ਸੌਂਗ, ਤੇ ਬਿਲਕੁਲ ਜੀ ਤੁਹਾਨੂੰ ਇਹ ਸੌਂਗ ਸੁਣਾਵਾਂਗੇ, ਤੇ ਤੁਸੀਂ ਇਸੇ ਤਰ੍ਹਾਂ ਆਕਾਸ਼ਵਾਣੀ FM ਬਠਿੰਡਾ ਨੂੰ ਪਿਆਰ ਕਰਦੇ ਰਹੋ। ਪ੍ਰਵੀਨ ਜੀ
1: ਥੈਂਕ ਯੂ ਮੈਮ।
0: ਬਹੁਤ ਬਹੁਤ ਸ਼ੁਕਰੀਆ।
1: ਓਕੇ।

0: झांक रहे हैं इधर उधर सब, झांक रहे हैं इधर उधर सब, खुद के अंदर झांके कौन, ढूंढ रहे दुनिया में कमियां, खुद के मन में ताके कौन। जी दोस्तों, जदों असी खुद दियां कमियां देखण वाले हो जाने ना, फिर असी अपने आप नू तराश लैने आ। ते दूजियां दियां कमियां नहीं, दूजियां दियां तां खूबियां देखो ते उहनां नू अपनाओ भी। फिलहाल प्रोग्राम चल रहा हैलो फरमाइश, समा 1:42 दा, ते देखते हैं कौन ने जिहड़े साडे नाल गल करना चाहते। हैलो, सत श्रीकाल जी। सत श्रीकाल, कौन बोल रहे हो?
1: ਮਲਕੀਤ ਬੋਲ ਰਿਹਾ ਭੈਣੇ ਗੁਨਿਆਣੇ ਤੋਂ
0: ਜੀ। ਮਲਕੀਤ ਜੀ, ਤੁਸੀਂ ਗੁਨਿਆਣੇ ਤੋਂ ਬੋਲ ਰਹੇ ਹੋ ਤੇ ਤੁਸੀਂ ਘੜੀਆਂ ਦਾ ਕੰਮ ਕਰਦੇ ਹੋ, ਹੈਨਾ?
1: ਹਾਂ ਭੈਣੇ
0: ਜੀ, ਬਹੁਤ ਵਧੀਆ ਬਹੁਤ ਵਧੀਆ। ਫਿਰ ਕਿੰਨੀਆਂ ਕੁ ਘੜੀਆਂ ਠੀਕ ਕਰ ਦਿੰਦੇ ਹੋ ਇੱਕ ਦਿਨ ਦੇ ਵਿੱਚ?
1: ਘੜੀਆਂ ਤਾਂ ਜੀ ਜੋ ਗਾਹਕ ਆਈ ਜਾਂਦਾ ਉਹ ਕਰੀ ਜਾਈਦੇ, ਗਰਮੀ ਬਹੁਤ ਆ, ਕੰਮ ਘੱਟ ਹੀ,
0: ਕੰਮ ਘੱਟ ਹੈ। ਵੈਸੇ ਵੀ ਲੋਕੀ ਹੁਣ ਮੋਬਾਈਲ ਤੇ ਹੀ ਹੈਨਾ ਸਮਾਂ ਦੇਖ ਲੈਂਦੇ ਆ।
1: ਮਹਿੰਗੀ
0: ਸਸਤੀ ਘੜੀ ਤੁਹਾਡਾ ਵਕਤ ਵੀ ਦੱਸਦੀ ਹੈ ਵੀ ਤੁਹਾਡਾ ਵਕਤ ਚੰਗਾ ਚੱਲ ਰਿਹਾ ਕਿ ਮਾੜਾ, ਹੈ ਨਾ?
1: ਉਹ ਤਾਂ ਪ੍ਰਮਾਤਮਾ ਦੇ ਹੱਥਾਂ ਪਏ
0: ਜੀ ਜੀ ਜੀ। ਤੇ ਅੱਜ ਫਿਰ ਕਿਹੜੇ ਗੀਤ ਦੀ ਫਰਮਾਇਸ਼ ਤੁਸੀਂ ਲੈ ਕੇ ਆਏ
1: ਹੋ? ਫਿਲਮਾਂ ਭੈਣੇ ਠੋਕਰ, ਆਵਾਜ਼ ਰਫੀ ਦੀ, ਆਪਣੀ ਆਖੋ ਮੇ ਵਸਾ ਕਰ, ਇਸ ਤਰ੍ਹਾਂ ਦਾ ਗੀਤ ਹੈ ਰਫੀ ਦਾ। ਤੇ ਨੱਥੂ ਰਾਮ ਪਕੌੜੇ ਵਾਲਾ, ਨੱਥੂ ਰਾਮ ਸਾਡੇ ਪਰੌਂਠੇ ਵਾਲੇ ਨੂੰ ਭੇਜ ਦੋ ਉੱਧਰ ਪਕੌੜੇ ਵਾਲੇ ਕੋਲ।
0: ਨਹੀਂ, ਉਹਨਾਂ ਨੂੰ ਕੀ ਪਕੌੜੇ ਭੇਜਣੇ?
1: ਪਰੌਂਠੇ ਵਾਲੇ ਨੂੰ ਭੇਜ ਦੋ, ਗੀਤ ਆਊਗਾ ਉਹਨਾਂ ਨੂੰ।
0: ਅੱਛਾ, ਉਹ ਵੀ ਸੁਣਦੇ ਇਹ ਵਾਲਾ ਗੀਤ, ਉਹਨਾਂ ਨੂੰ ਵੀ ਪਸੰਦ ਹੈ? ਚਲੋ ਬਹੁਤ ਵਧੀਆ ਬਹੁਤ ਵਧੀਆ। ਤੇ ਤੁਹਾਡੇ ਦੋਨਾਂ ਦੀ ਫਰਮਾਇਸ਼ ਤੇ ਗੀਤ ਆ ਗਿਆ ਜੀ ਤੁਹਾਡੇ ਰੇਡੀਓ ਤੇ, ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ।
1: ਧੰਨਵਾਦ,
0: ਧੰਨਵਾਦ ਜੀ।

0: जी दोस्तों, प्रोग्राम हैलो फरमाइश दे विच एक होर श्रोता अपनी फरमाइश लै के पहुंच चुके ने, ते देख लैने आ जी कौन ने। हैलो,
1: हेलो।
0: हां जी सर, नमस्कार।
1: नमस्कार
0: नमस्कार जी, नमस्कार। कौन
1: मैं
0: बोल?
1: गंगाराम से मंडी तो।
0: हां जी गंगाराम जी, ठीक ठाक हो?
1: हां जी ठीक है भाजी, ਤੁਸੀਂ ਦੱਸੋ ਤੁਸੀਂ ਦੱਸੋ।
0: हां ਅਸੀਂ ਵੀ ਬਹੁਤ ਵਧੀਆ।
1: ਤੇ ਮੂਵੀ ਜੀ ਰਾਮ ਅਵਤਾਰ, ਉਹਦੇ ਵਿੱਚ ਡੂਡ ਸਾਉਂਡ ਆ, ਉਂਗਲੀ ਮੇਂ ਅੰਗੂਠੀ ਅੰਗੂਠੀ ਮੇਰੇ ਮੀਨਾ।
0: ਜੀ ਜੀ, ਬਹੁਤ ਹੀ ਪਿਆਰਾ ਗੀਤ ਹੈ ਤੇ ਬਿਲਕੁਲ ਜੀ ਆ ਰਿਹਾ ਤੁਹਾਡੇ ਰੇਡੀਓ ਤੇ, ਤੁਸੀਂ ਫੋਨ ਮਿਲਾਇਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਭੈਣ ਜੀ ਤੁਹਾਡਾ ਵੀ।

0: ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਗੀਤਾ ਜੀ ਸੰਧੂਰ ਫਿਲਮ ਦਾ ਲਤਾ ਮੰਗੇਸ਼ਕਰ ਤੇ ਸੁਰੇਸ਼
0: ਜੀ
1: ਵਾਡਕਰ ਦਾ
0: ਜੀ ਬਹੁਤ
1: ਗਾਇਆ
0: ਪਿਆਰਾ
1: ਸਤਿ
0: ਗੀਤ ਹੈ,
1: ਸਾਵਨ।
0: ਤੇ ਬਿਲਕੁਲ ਜੀ ਤੁਹਾਨੂੰ
1: ਹਾਂਜੀ
0: ਇਹ ਗੀਤ ਅਸੀਂ ਜ਼ਰੂਰ ਸੁਣਵਾਵਾਂਗੇ ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਸ਼ੁਕਰੀਆ ਜੀ।

0: ਲੋ ਜੀ ਇੱਕ ਆਖਰੀ ਸਰੋਤਾ ਨੂੰ ਫਟਾਫਟ ਲਾਈਨ ਤੇ ਲੈਣੇ ਆ ਤੇ ਦੇਖਦੇ ਆ ਜੀ ਕੌਣ ਨੇ। ਹੈਲੋ,
1: ਹਾਂਜੀ ਹੈਲੋ ਭੈਣ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ, ਠੀਕ ਹੋ ਜੀ?
1: ਹਾਂ ਠੀਕ ਠਾਕ ਵਾ ਜੀ, ਆਪਣੇ ਦੱਸੋ ਠੀਕ ਠਾਕ ਜੀ ਸਭ?
0: ਫਟਾਫਟ ਆਪਣਾ ਨਾਮ ਸਾਂਝਾ ਕਰ ਦਿਓ।
1: ਮੈਂ ਰਾਜਵਿੰਦਰ ਬਰਾੜ, ਪਿੰਡ ਮਹਿਮਾ ਸਵਾਈ ਜੀ।
0: ਜੀ ਰਾਜਵਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ ਤੇ ਗੀਤ ਜਿਹੜਾ ਚੱਲ ਰਿਹਾ ਉਹ ਤੁਹਾਡੀ ਹੀ ਪਸੰਦ ਆਇਆ ਹੈ ਨਾ?
1: ਇਹੀ ਲਾ ਲਿਓ, ਠੀਕ ਹੈ, ਚੱਲਣਾ ਤੇ ਪੂਰਾ ਹੋ ਜੀ।
0: ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ।
1: ਤੁਹਾਡਾ ਵੀ ਧੰਨਵਾਦ ਜੀ।

ਪੂਰਾ ਜਦੋਂ ਘੜੀ ਦੀਆਂ ਸੂਈਆਂ ਨੇ ਦੱਸਿਆ ਵੀ 2:30 ਹੋ ਗਏ ਤੇ ਮੈਂ ਹਾਜ਼ਰ ਹੋ ਗਈ ਆਪਣੇ ਸਰੋਤਿਆਂ ਲਈ ਸੁਰੀਲੀ ਦੁਪਹਿਰ ਲੈ ਕੇ ਤੇ ਮੇਰੇ ਵੱਲੋਂ ਯਾਨੀ ਕਿ ਦੀਪਾ ਛਾਬੜਾ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਆਫਟਰਨੂਨ। ਜੀ, ਸੁਰੀਲੀ ਦੁਪਹਿਰ ਦੇ ਨਾਂ ਤੋਂ ਹੀ ਜ਼ਾਹਰ ਹੈ ਕਿ ਤੁਹਾਡੀ ਦੁਪਹਿਰ ਨੂੰ ਅਸੀਂ ਸੁਰੀਲਾ ਬਣਾਵਾਂਗੇ ਤੇ ਵੈਸੇ ਤਾਂ ਆਕਾਸ਼ਵਾਣੀ FM ਬਠਿੰਡਾ ਸਾਰਾ ਦਿਨ ਹੀ ਤੁਹਾਡਾ ਮਨੋਰੰਜਨ ਕਰਦਾ ਹੈ ਤੇ ਸੁਰੀਲੇ ਸੁਰੀਲੇ ਗੀਤ ਵੀ ਤੁਹਾਨੂੰ ਸੁਣਵਾਉਂਦਾ ਹੈ ਤੇ ਅੱਜ ਜਿਹੜਾ ਸੁਰੀਲੀ ਦੁਪਹਿਰ ਹੈ ਉਹ ਆਧਾਰਿਤ ਹੈ ਤੁਹਾਡੇ ਵਟਸਐਪ ਮੈਸੇਜਿਸ ਤੇ ਨਾਲ ਹੀ ਨਾਲ ਖਤਾਂ ਤੇ ਜਿਹੜੀਆਂ ਜਿਹੜੀਆਂ ਤੁਸੀਂ ਫਰਮਾਇਸ਼ਾਂ ਕੀਤੀਆਂ ਉਹ ਅਸੀਂ ਤੁਹਾਨੂੰ ਸੁਣਵਾਵਾਂਗੇ ਗੀਤ ਤੇ ਪਹਿਲਾਂ ਸ਼ੁਰੂਆਤ ਕਰਦੇ ਹਾਂ ਇੱਕ ਖੂਬਸੂਰਤ ਜਿਹੇ ਗੀਤ ਨਾਲ ਤੇ ਬਾਅਦ 'ਚ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਸ ਗੀਤ ਦੀ ਫਰਮਾਇਸ਼ ਕਿਸ ਕਿਸ ਨੇ ਕੀਤੀ ਸੀ।

0: ਇਹ ਸਾਰੇ ਪਹੁੰਚੇ ਨੇ ਜੀ, ਕੁਲਦੀਪ ਜੀ ਹੈ, ਕੁਲਦੀਪ ਗਾਂਧੀ ਜੀ, ਅਤੇ ਨਾਲ ਹੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ ਤੋਂ ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਅਤੇ ਇਹ ਸਾਰੇ ਸਾਨੂੰ ਸਤਿ ਸ਼੍ਰੀ ਅਕਾਲ ਕਹਿ ਰਹੇ, ਅਤੇ ਤੁਹਾਨੂੰ ਵੀ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਹਾਂ ਕੁਝ ਸੁਨੇਹੇ, ਅਤੇ ਉਸ ਤੋਂ ਬਾਅਦ ਫਿਰ ਤੁਹਾਡੀ ਫਰਮਾਇਸ਼ ਵਾਲੇ ਗੀਤ।
1: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, 17 ਜੁਲਾਈ ਦਿਨ ਸ਼ੁੱਕਰਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਅੰਤਰਗਤ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ ਦੇ ਵਿੱਚ ਅਸੀਂ ਲੈ ਕੇ ਆਵਾਂਗੇ ਪੰਜਾਬੀ ਸੁਪਰ ਹਿੱਟ ਫਿਲਮ ਬਾਜਰੇ ਦਾ ਸਿੱਟਾ।

ਪੰਜਾਬ ਦੇ ਅਮਰ ਲੋਕ ਕਿੱਸਿਆਂ ਦੀ ਮਹਿਕ ਨਾਲ ਸਜੀ ਇੱਕ ਯਾਦਗਾਰ ਸ਼ਾਮ ਜੀ ਸਰੋਤਿਓ ਬਲਜੀਤ ਸ਼ਰਮਾ ਜੀ ਪ੍ਰੋਗਰਾਮ ਪਿੰਡਾਂ ਵਾਲੇ ਦੇ ਤਹਿਤ ਲੈ ਕੇ ਆ ਰਹੇ ਨੇ ਦੌਲਤ ਰਾਮ ਜੀ ਦੀ ਅਮਰ ਰਚਨਾ ਕਿੱਸਾ ਰੂਪ ਬਸੰਤ ਭਾਗ ਦੂਜਾ ਮਿਤੀ 17 ਜੁਲਾਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ

ਵਾਲੇ ਸੁਖਦੀਪ ਸਿੰਘ ਗਿੱਲ, ਗੁਰਮੀਤ ਸਿੰਘ ਲੈਪੋ ਪਿੰਡ ਵਾਲਾ ਢਿੱਲਵਾਂ, ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੰਡੀ ਤੋਂ ਪਹੁੰਚੇ ਨੇ ਸਾਰੇ, ਤੇ ਇਸ ਦੇ ਨਾਲ ਹੀ ਪਹੁੰਚੇ ਨੇ। ਅੱਗੇ ਮਲਕੀਤ ਸਿੰਘ ਗੁਣਿਆਣਾ ਮੰਡੀ ਤੋਂ, ਨਿਹਾਲ ਸਿੰਘ ਛੋਟਾ ਗੁਣਿਆਣਾ ਪਿੰਡ, ਸੁਰਜੀਤ ਸਿੰਘ ਖਿਆਲੀ ਵਾਲਾ ਤੋਂ ਪਹੁੰਚ ਗਏ ਨੇ ਜੀ ਸੁਰੀਲੀ ਦੁਪਹਿਰ ਦੇ ਵਿੱਚ। ਉਸ ਤੋਂ ਬਾਅਦ ਨੱਤ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ ਮਾਨ, ਮਹਿੰਦਰ ਪੱਟੀ ਮੰਡੀ ਕਲਾਂ, ਇਹ ਸਾਰੇ ਸੁਰੀਲੀ ਦੁਪਹਿਰ ਦੇ ਵਿੱਚ ਹਾਜ਼ਰੀ ਲਵਾ ਰਹੇ ਨੇ। ਅਤੇ ਨਾਲ ਹੀ ਅੱਗੇ ਸਤਨਾਮ ਸਿੰਘ ਗਿੱਲ, ਇਹਨਾਂ ਦਾ ਐਡਰੈਸ ਹੈ ਜੀ ਪੱਖੀ ਖੁਰਦ, ਡਿਸਟ੍ਰਿਕਟ ਫਰੀਦਕੋਟ ਤੋਂ। ਅਤੇ ਇਹਨਾਂ ਸਾਰਿਆਂ ਨੇ ਫਰਮਾਇਸ਼ ਕੀਤੀ ਹੈ ਜੀ ਜਾਵੇਦ ਅਲੀ ਦੀ ਆਵਾਜ਼ ਵਾਲੇ ਇਸ ਖੂਬਸੂਰਤ ਜਿਹੇ ਗੀਤ ਦੀ, ਅਤੇ ਆਓ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ 'ਤੇ ਗੀਤ।

ਸਾਡੇ ਪ੍ਰੋਗਰਾਮ ਸੁਣਦੇ ਹੋ, ਬਹੁਤ ਬਹੁਤ ਸ਼ੁਕਰੀਆ। ਅਭਿਸ਼ੇਕ ਜੈਨ, ਮਨਜਿੰਦਰ ਸੰਧੂ, ਜਸ਼ਨਪ੍ਰੀਤ ਸੰਧੂ, ਬੇਬੀ ਸੰਧੂ, ਆਸ਼ੀਸ਼ ਖੁਰਾਨਾ, ਹਰਸ਼ ਧੀਰ ਅਤੇ ਨਾਲ ਹੀ ਮੋਟਾ ਸਿੰਘ ਨਗਰ ਜਲੰਧਰ ਤੋਂ, ਮਨੋਜ ਜੈਨ, ਸਮਤਾ ਜੈਨ, ਬਿੱਟੂ ਰਾਜਾ, ਮੱਟੂ ਰਾਣੀ, ਅਤੇ ਇਹ ਸਾਰੇ ਸਾਡੇ ਸੁਰੀਲੀ ਦੁਪਹਿਰ ਦੇ ਵਿੱਚ ਆਪਣੀ ਹਾਜ਼ਰੀ ਲਵਾ ਰਹੇ ਹਨ। ਨਾਲ ਹੀ ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹੰਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜ਼ੂ, ਮਹਿਕ ਖੁਸ਼ਦਿਲ ਅਤੇ ਪੂਰਾ ਹੀ ਖੁਸ਼ਦਿਲ ਪਰਿਵਾਰ ਸਾਡੇ ਕੋਲ ਪਹੁੰਚਿਆ ਹੈ ਅਤੇ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਇਹ ਸਾਰੇ ਗੀਤ ਸੁਣਨਾ ਚਾਹੁੰਦੇ ਅਤੇ ਆਓ ਜੀ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਗੀਤ ਸੁਣਵਾ ਦਿੰਦੇ ਹਾਂ।

ਨਹੀਂ ਜੀ ਨਹੀਂ, ਜਾਨ ਤੁਹਾਡੀ ਸਾਨੂੰ ਨਹੀਂ ਚਾਹੀਦੀ, ਬਸ ਤੁਹਾਡਾ ਪਿਆਰ ਚਾਹੀਦਾ। ਤੇ ਫਿਲਹਾਲ ਪ੍ਰੋਗਰਾਮ ਚੱਲ ਰਿਹਾ ਸੁਲੇਲੀ ਦੁਪਹਿਰ, ਸਮਾਂ 2:55 ਦਾ। ਤੇ ਅੱਗੇ ਕੌਣ ਕੌਣ ਪਹੁੰਚ ਗਏ ਜੀ? ਸਤਿ ਸ਼੍ਰੀ ਅਕਾਲ ਦੀਪਾ ਛਾਬੜਾ ਜੀ ਨੂੰ ਸਤਿ ਸ਼੍ਰੀ ਅਕਾਲ ਕਰ ਰਿਹਾ ਜੀ, ਤੁਹਾਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਬਲਵਿੰਦਰ ਸਰਾਂ, ਗੁਣਤਾਸ, ਰਮਨਦੀਪ, ਮਨਿੰਦਰ ਸਰਾਂ ਪਿੰਡ ਮੋਰਜੰਡ ਸਿੱਖਾ ਹਨੂੰਮਾਨਗੜ੍ਹ ਤੋਂ ਪਹੁੰਚੇ ਨੇ, ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖਰਾ, ਅਮਰਜੀਤ ਕੌਰ ਰੱਖਰਾ, ਪੋਤਰਾ ਤੇਗ ਫਤਿਹ ਸਿੰਘ, ਪੋਤਰੀ ਜਸਗੁਨ ਰੱਖਰਾ, ਤੇ ਇਸ ਤੋਂ ਬਾਅਦ ਪਹੁੰਚ ਗਏ ਨੇ ਜੀ ਗੇਟ ਵਾਲੀ ਗਲੀ ਮੌੜ ਮੰਡੀ ਤੋਂ ਚਰਨਜੀਤ ਜੱਸਲ, ਅਰਸ਼ਵੀਰ ਜੱਸਲ ਮੇਰੇ ਕੋਲ ਪਹੁੰਚੇ ਨੇ, ਤੇ ਅੱਗੇ ਪਹੁੰਚੇ ਨੇ ਜੀ, ਫੋਟੋ ਭੇਜੀ ਇਹਨਾਂ ਨੇ, ਡਾਊਨਲੋਡ ਹੋਣ 'ਚ ਥੋੜ੍ਹਾ ਜਿਹਾ ਸਮਾਂ ਲੱਗ ਰਿਹਾ। ਚਲੋ ਇਸ ਤੋਂ ਪਹਿਲਾਂ ਅਸੀਂ ਅਗਲੇ ਲੈ ਲੈਂਦੇ ਹਾਂ ਜੀ। ਸੀਵੀਆਂ ਰੋਡ ਗਲੀ ਨੰਬਰ 3 ਨੇੜੇ ਪਿੰਡ ਗਿਲਪੱਤੀ ਬਠਿੰਡਾ ਤੋਂ ਅਮਰਜੀਤ ਸਿੰਘ ਸਿੱਧੂ, ਮਨਜੀਤ ਕੌਰ ਸਿੱਧੂ, ਵੰਸ਼ਮੀਤ ਕੌਰ ਸਿੱਧੂ ਤੇ ਮੀਤਾ ਸਿੱਧੂ। ਤੇ ਇਸ ਤੋਂ ਇਲਾਵਾ ਦੇਖਦੇ ਹਾਂ ਜੀ ਹੋਰ ਕੌਣ ਪਹੁੰਚੇ ਨੇ ਜੀ ਸਾਡੇ ਕੋਲ ਜੀ। ਪਹੁੰਚੇ ਨੇ ਅੱਗੇ ਪ੍ਰੋਗਰਾਮ ਪੇਸ਼ਕਰਤਾ ਨੂੰ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ ਜੀ, ਪਿੰਡ ਸੰਦੋਹਾ ਨੇੜੇ ਮੌੜ ਮੰਡੀ, ਜਗਰਾਜ ਸਿੰਘ ਕਣਕ ਵਾਲੀਆ, ਗੰਗਾ ਰਾਮ ਪੁੱਛੋ ਮੰਡੀ, ਬੂਟਾ ਸਿੰਘ ਰਾਜਾ, ਬੂਟਾ ਜਗਤੂਕਾ, ਨਾਜ਼ਰ ਜ਼ਮੇਰੀਕਾ, ਗੁਰਤੇਜ ਸਿੰਘ ਕਮਾਲੂ, ਇਹ ਸਾਰੇ ਸਾਨੂੰ ਫਰਮਾਇਸ਼ ਲੈ ਕੇ ਪਹੁੰਚੇ ਨੇ। ਤੇ ਗਿੱਦੜਵਾ ਤੋਂ ਮਨਜੀਤ ਤਨੇਜਾ, ਰਾਮ ਗੋਪਾਲ ਤਨੇਜਾ, ਪ੍ਰਵੀਨ ਤਨੇਜਾ, ਮਨੋਜ ਤਨੇਜਾ, ਸੀਮਾ ਤਨੇਜਾ, ਪਾਇਲ ਅਰਚਨਾ, ਸਨੇਹ ਦਿਲ, ਹਿਨਾਸ਼ਾ ਤੇ ਕੈਰਵੀ, ਇਹ ਸਾਰੇ ਫਰਮਾਇਸ਼ ਕਰ ਰਹੇ ਰੱਬ ਦਾ ਰੇਡੀਓ ਫਿਲਮ ਦੇ ਗੀਤ ਦੀ।

ਬਿਲਕੁਲ ਜੀ, ਸਾਡਾ ਦਿਲ ਜਿਹੜਾ ਉਹ ਰੱਬ ਦਾ ਰੇਡੀਓ ਹੀ ਤਾਂ ਹੈ, ਤੇ ਐਸੇ ਹੀ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੇ ਨੇ ਅਮਰਜੀਤ ਜੱਸਲ, ਚਰਨਜੀਤ ਬੱਟੂ, ਚੂਚੀ ਗਲੀ ਅਫੀਮ ਵਾਲੀ, ਪ੍ਰੇਮ ਮਾਰਕੀਟ ਬਠਿੰਡਾ ਤੋਂ, ਤੇ ਇਸ ਦੇ ਨਾਲ ਹੋਰ ਪਹੁੰਚੇ ਨੇ ਜੀ ਸੁਰੀਲੀ ਦੁਪਹਿਰ ਦੇ ਵਿੱਚ ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ, ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ ਮਾਨ, ਹਰਵਿੰਦਰ ਮਾਨ, ਰਾਜ ਸਿੰਘ ਮਾਨ ਤੇ ਪ੍ਰੀਤ ਮਾਨ। ਉਸ ਤੋਂ ਇਲਾਵਾ ਪਹੁੰਚੇ ਨੇ ਜੀ ਗਾਂਵ ਜੋਗੀ ਵਾਲਾ ਸ਼੍ਰੀ ਗੰਗਾਨਗਰ ਤੋਂ, ਪ੍ਰੇਮ ਸਹਾਰਨ, ਮੋਨਿਕਾ, ਮਨੀਸ਼ ਸਹਾਰਨ, ਗਾਂਵ ਦੌਲਤਪੁਰ ਅਬੋਹਰ ਤੋਂ ਅਜੇ ਗੁਦਾਰਾ ਤੇ ਰੇਨੁਕਾ, ਤੇ ਇਸ ਤੋਂ ਇਲਾਵਾ ਪਹੁੰਚੇ ਨੇ ਤੁਲਸੀ ਮਸਕੀਨ, ਵੀਨਾ ਮਸਕੀਨ, ਇਹਨਾਂ ਦਾ ਨਾਮ ਮੈਂ ਆਲਰੇਡੀ ਸ਼ਾਮਿਲ ਕਰ ਚੁੱਕੀ ਹਾਂ ਜੀ, ਕਨੇਰਾ ਮੁਹੱਲਾ, ਪਟਿਆਲਾ ਤੋਂ ਬੱਤਾ ਪਰਿਵਾਰ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ, ਵੰਸ਼ ਬੱਤਾ ਸਾਡੇ ਕੋਲ ਪਹੁੰਚੇ ਨੇ। ਤੇ ਨਾਲ ਹੀ ਮੇਰੇ ਕੋਲ ਪਹੁੰਚੇ ਨੇ ਜੀ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ, ਵਿਨੋਦ ਪੁਰੀ, ਤੇ ਇਸ ਤੋਂ ਇਲਾਵਾ ਅੱਗੇ ਪਹੁੰਚੇ ਜੀ ਪਿੰਡ ਗਦਰਾਣੇ ਤੋਂ ਜੈਲਾ ਸਿੰਘ, ਪਿੰਡ ਲਾਲਬਾਈ ਤੋਂ ਨਛੱਤਰ ਸਿੰਘ ਢਿੱਲੋਂ, ਪਿੰਡ ਗਿੱਦੜਵਾ ਤੋਂ ਬਾਬੂ ਸਿੰਘ ਢਿੱਲੋਂ, ਤੇ ਇਹਨਾਂ ਸਭ ਦੀ ਫਰਮਾਇਸ਼ ਤੇ ਗੀਤ ਆਲਰੇਡੀ ਚੱਲ ਰਿਹਾ ਜੀ।

ਤੇ ਦੀਪਾ ਚਾਬੜਾ ਨੂੰ ਪ੍ਰੋਗਰਾਮ ਸੁਰੀਲੀ ਦੁਪਹਿਰ ਖਤਮ ਕਰਨ ਦੀ ਦੇ ਦਿਓ ਜੀ ਆ ਗਿਆ। ਨਮਸਕਾਰ, ਧੰਨਵਾਦ, ਫੇਰ ਮਿਲਣ ਤੱਕ ਤੁਸੀਂ ਆਪਣਾ ਤੇ ਆਪਣਿਆਂ ਦਾ ਰੱਖਣਾ ਹੈ ਜੀ ਖਾਸ ਖਿਆਲ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 5:23 ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਦੇ ਲਈ ਪ੍ਰੋਗਰਾਮ ਕਿਸਾਨ ਵਾਣੀ। ਅੱਜ ਦੇ ਪ੍ਰੋਗਰਾਮ ਦੇ ਅੰਤਰਗਤ ਤੁਸੀਂ ਸੁਣੋਗੇ ਇੱਕ ਖਾਸ ਇੰਟਰਵਿਊ ਤੇ ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਦੀਪਾ ਛਾਬੜਾ।

ਕਿਸਾਨ ਵੀਰੋ ਤੇ ਕਿਸਾਨ ਭੈਣੋ ਨਮਸਕਾਰ। ਅੱਜ ਪ੍ਰੋਗਰਾਮ ਕਿਸਾਨ ਬਾਣੀ ਦੇ ਤਹਿਤ ਤੁਹਾਡੀ ਮੁਲਾਕਾਤ ਕਰਵਾਵਾਂਗੇ ਸਫਲ ਕਿਸਾਨ ਗੁਰਸੇਵਕ ਸਿੰਘ ਜੀ ਦੇ ਨਾਲ, ਤੇ ਇਹਨਾਂ ਦੇ ਨਾਲ ਗੱਲਬਾਤ ਕਰਨਗੇ ਕੁਲਵਿੰਦਰ ਸ਼ਾਨੀ। ਪਰ ਪਹਿਲਾਂ ਤੁਹਾਨੂੰ ਅੱਜ ਦੇ ਮੌਸਮ ਦੀ ਸਲਾਹ ਦੇ ਦਈਏ। ਮੌਸਮ ਦਾ ਪੂਰਵਾਨੁਮਾਨ ਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਉਸ ਤੋਂ ਬਾਅਦ ਤੁਹਾਡੀ ਮੁਲਾਕਾਤ, ਜਿਹੜੀ ਮੁਲਾਕਾਤ ਹੈ ਤੁਹਾਡੇ ਵਾਸਤੇ ਅਸੀਂ ਕੱਢੀ ਵੀ ਹੈ, ਉਹ ਤੁਹਾਨੂੰ ਸੁਣਵਾਵਾਂਗੇ। ਅਤੇ ਪੂਰਵਾਨੁਮਾਨ ਜਿਹੜਾ ਹੈ ਜੀ, ਆਉਣ ਵਾਲੇ ਦਿਨਾਂ ਵਿੱਚ ਮੌਸਮ ਗਰਮ ਅਤੇ ਸਿੱਲਾ ਰਹਿਣ ਦੀ ਸੰਭਾਵਨਾ ਹੈ ਅਤੇ ਘੱਟ ਤੋਂ ਘੱਟ ਤਾਪਮਾਨ 26 ਤੋਂ 27 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 36 ਤੋਂ 38 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਹਵਾ ਵਿੱਚ ਨਮੀ ਦੀ ਮਾਤਰਾ 25 ਤੋਂ 55 % ਅਤੇ ਹਵਾ ਦੀ ਗਤੀ 10 ਤੋਂ 21 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ।

ਆਉਣ ਵਾਲੇ 2-3 ਦਿਨਾਂ ਵਿੱਚ ਗਰਮ ਅਤੇ ਸਿੱਲੇ ਮੌਸਮ ਦੀ ਸੰਭਾਵਨਾ ਹੈ, ਜੋ ਕਿ ਕੀੜੇ ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਲਈ ਬਹੁਤ ਅਨੁਕੂਲ ਹੁੰਦਾ ਹੈ। ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਸਮੇਂ ਹਮਲੇ ਤੋਂ ਸੁਚੇਤ ਰਹਿਣ।

ਕਿਸਾਨ ਵੀਰਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਖੇਤੀ ਨਾਲ ਸੰਬੰਧਿਤ ਕੰਮ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਕਰਨ। ਤੇ ਜਿਵੇਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਲੇ ਮੌਸਮ ਦੀ ਸੰਭਾਵਨਾ ਹੈ ਜੋ ਕਿ ਕੀੜੇ ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਲਈ ਬਹੁਤ ਹੀ ਅਨੁਕੂਲ ਹੁੰਦਾ ਹੈ, ਅਤੇ ਕਿਸਾਨ ਵੀਰਾਂ ਨੂੰ ਅਸੀਂ ਇਹੀ ਸਲਾਹ ਦੇਵਾਂਗੇ ਕਿ ਉਹ ਇਸ ਸਮੇਂ ਹਮਲੇ ਤੋਂ ਸੁਚੇਤ ਰਹਿਣ ਅਤੇ ਆਪਣੀ ਖੇਤੀਬਾੜੀ ਦਾ ਧਿਆਨ ਰੱਖਣ।

ਤੇ ਕਿਸਾਨ ਵੀਰੋ, ਹੁਣ ਵੇਲਾ ਹੈ ਤੁਹਾਡੀ ਮੁਲਾਕਾਤ ਗੁਰਸੇਵਕ ਸਿੰਘ ਜੀ ਦੇ ਨਾਲ ਕਰਵਾਉਣ ਦੀ। ਗੁਰਸੇਵਕ ਸਿੰਘ ਜੀ ਇੱਕ ਸਫਲ ਕਿਸਾਨ ਨੇ ਤੇ ਚੁੱਗੇ ਖੁਰਦ ਇਹਨਾਂ ਦਾ ਪਿੰਡ ਹੈ, ਤੇ ਇਹਨਾਂ ਨਾਲ ਗੱਲਬਾਤ ਕਰ ਰਹੇ ਨੇ ਕੁਲਵਿੰਦਰ ਚਾਨੀ। ਤੇ ਆਓ ਸੁਣਦੇ ਹਾਂ ਇਹ ਮੁਲਾਕਾਤ।

0: ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਮੇਰੇ ਵੱਲੋਂ ਯਾਨੀ ਕਿ ਕੁਲਵਿੰਦਰ ਚਾਨੀ ਦੇ ਵੱਲੋਂ ਸਾਰੇ ਹੀ ਕਿਸਾਨ ਵੀਰਾਂ ਅਤੇ ਭੈਣਾਂ ਦਾ ਬਹੁਤ ਬਹੁਤ ਸਵਾਗਤ ਹੈ। ਕਿਸਾਨ ਵੀਰੋ ਅਤੇ ਭੈਣੋ, ਅੱਜ ਕੱਲ੍ਹ ਜਿਹੜੀ ਖੇਤੀ ਹੈ ਉਹ ਦੱਬ ਕੇ ਵਾਹ ਅਤੇ ਰੱਜ ਕੇ ਖਾ ਵਾਲੀ ਨਹੀਂ ਰਹੀ। ਅੱਜ ਕੱਲ੍ਹ ਦੀ ਖੇਤੀ ਦਿਮਾਗ ਨਾਲ ਵਾਹ ਅਤੇ ਰੱਜ ਕੇ ਖਾ ਵਾਲੀ ਹੋ ਗਈ ਹੈ। ਸੋ ਇਸ ਕਰਕੇ ਸਾਡੇ ਬਹੁਤ ਸਾਰੇ ਕਿਸਾਨ ਵੀਰ ਅਜਿਹੇ ਨੇ ਜਿਹੜੇ ਅਗਾਂਹ ਵਧੂ ਨੇ, ਜਿਹੜੇ ਕਿ ਰਵਾਇਤੀ ਖੇਤੀ ਤੋਂ ਹਟ ਕੇ ਫਸਲੀ ਵਿਭਿੰਨਤਾ ਨੂੰ ਅਪਣਾ ਰਹੇ ਨੇ ਅਤੇ ਹੋਰ ਨਾਲ ਨਾਲ ਬਹੁਤ ਸਾਰੇ ਖੇਤੀ ਸਹਾਇਕ ਧੰਦਿਆਂ ਨੂੰ ਅਪਣਾ ਰਹੇ ਨੇ। ਜਿਹੜੀਆਂ ਖੇਤੀ ਦੇ ਵਿੱਚ ਵਰਤੋਂ ਹੋਣ ਵਾਲੀਆਂ ਚੀਜ਼ਾਂ ਨੇ, ਭਾਵੇਂ ਉਹ ਖਾਦਾਂ ਨੇ, ਸਪਰੇਹਾਂ ਨੇ ਜਾਂ ਹੋਰ ਕਿਸੇ ਤਰ੍ਹਾਂ ਦੀ ਸਮੱਗਰੀ ਹੈ ਜਿਹੜੀ ਖੇਤੀ ਉਤਪਾਦਨ ਦੇ ਵਾਧੇ ਵਿੱਚ ਸਹਾਇਤਾ ਕਰਦੀ ਹੈ ਜਾਂ ਲੋੜੀਂਦੀ ਹੁੰਦੀ ਹੈ, ਉਹਨਾਂ ਨੂੰ ਵੀ ਘਰੇਲੂ ਪੱਧਰ 'ਤੇ ਜਾਂ ਵਪਾਰਕ ਪੱਧਰ 'ਤੇ ਤਿਆਰ ਕਰਨ ਦੇ ਕੰਮਾਂ ਵਿੱਚ ਰੁੱਝੇ ਹੋਏ ਨੇ। ਸੋ ਅਜਿਹੇ ਹੀ ਕਿਸਾਨਾਂ ਦੇ ਵਿੱਚੋਂ ਅੱਜ ਸਾਡੇ ਨਾਲ ਨੇ ਪਿੰਡ ਚੁੱਗੇ ਖੁਰਦ ਦੇ ਵਰਮੀ ਕੰਪੋਸਟਰ ਗੁਰਸੇਵਕ ਸਿੰਘ ਚੁੱਗੇ ਖੁਰਦ। ਬਹੁਤ ਬਹੁਤ ਸਵਾਗਤ ਹੈ ਬਾਈ ਜੀ ਤੁਹਾਡਾ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ।
1: ਬਹੁਤ ਬਹੁਤ ਸਵਾਗਤ ਜੀ, ਸਾਰੇ ਐਫ ਐਮ ਦੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਬਾਈ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਤੁਸੀਂ ਵਰਮੀ ਕੰਪੋਸਟਰੋਂ ਗੰਡੋਆ ਖਾਦ ਲੰਬੇ ਸਮੇਂ ਤੋਂ ਤਿਆਰ ਕਰ ਰਹੇ ਹੋ ਘਰੇਲੂ ਪੱਧਰ ਤੇ ਜਾਂ ਆਪਾਂ ਕਹਿ ਲਈਏ ਕਿ ਵਪਾਰਕ ਪੱਧਰ ਤੇ। ਬੇਸ਼ੱਕ ਬਹੁਤ ਸਾਰੇ ਸਾਡੇ ਕਿਸਾਨ ਵੀਰਾਂ ਨੂੰ ਪਤਾ ਕਿ ਗੰਡੋਇਆਂ ਦੀ ਖਾਦ ਨੂੰ ਹੀ ਜਿਹੜਾ ਵਰਮੀ ਕੰਪੋਸਟ ਅਸੀਂ ਕਹਿ ਦਿੰਦੇ ਹਾਂ, ਪਰ ਜੇ ਇਹਨੂੰ ਆਪਾਂ ਹੋਰ ਸੌਖੇ ਸ਼ਬਦਾਂ ਦੇ ਵਿੱਚ ਜਾਂ ਇਹਨੂੰ ਇਹਦੀ ਜਿਹੜੀ ਵਰਤੋਂ ਦੇ ਆਧਾਰ ਤੇ ਜਾਂ ਜਿਹੜੇ ਕੰਮਾਂ ਦੇ ਆਧਾਰ ਦੇ ਉੱਤੇ ਇਹਦੀ ਵਿਆਖਿਆ ਕਰਨੀ ਹੋਵੇ, ਇਹਦੀ ਪਰਿਭਾਸ਼ਾ ਦੇਣੀ ਹੋਵੇ, ਤਾਂ ਗੰਡੋਆ ਖਾਦ ਨੂੰ ਜਾਂ ਵਰਮੀ ਕੰਪੋਸਟ ਨੂੰ ਆਪਾਂ ਕੀ ਕਹਿ ਸਕਦੇ?
1: ਦੇਖੋ ਜੀ, ਜਿਹੜੀ ਵਰਮੀ ਕੰਪੋਸਟ ਗੰਡੋਆ ਖਾਦ ਹੈ, ਇਹ ਜਿਵੇਂ ਹੁਣ ਨਾਂ ਤੋਂ ਹੀ ਆਪਾਂ ਦੇਖਿਆ, ਗੰਡੋਏ ਤਿਆਰ ਕਰਦੇ ਆ, ਗੋਹੇ ਤੋਂ ਤਿਆਰ ਕਰਦੇ ਆ। ਜਿਸ ਤਰ੍ਹਾਂ ਆਪਾਂ ਪਹਿਲਾਂ ਰੂੜੀ ਨੂੰ ਗਾਲ ਸਾੜ ਲੈਂਦੇ ਸੀਗੇ, ਉਸੇ ਤਰ੍ਹਾਂ ਹੀ ਇਹ ਗੰਡੋਇਆਂ ਦੁਆਰਾ ਖਾ ਕੇ ਇਸ ਨੂੰ ਤਿਆਰ ਕੀਤਾ ਜਾਂਦਾ। ਔਰ ਜਿਹੜੀ ਇਸ ਦੀ ਕੰਪੈਸਟੀ ਹੈਗੀ ਹੈ ਰੂੜੀ ਜਾਂ ਗੋਹੇ ਦੇ ਮੁਕਾਬਲੇ, ਉਹ 10 ਗੁਣਾ ਵੱਧ ਜਾਂਦੀ ਹੈ। ਅਤੇ ਦੂਸਰੀ ਗੱਲ ਹੈ, ਜਿਹੜੀ ਇਹਦੇ 'ਚ ਅੱਗੇ ਜਿਹੜੇ ਨਦੀਨਾਂ ਦੇ ਬੀਜ ਸੀਗੇ ਘਾਹ ਫੂਸ ਦੇ, ਉਹ ਵਿੱਚ ਆ ਕੇ ਖੇਤੀ ਦੇ ਵਿੱਚ ਉੱਗੇ ਆਉਂਦੇ ਸੀ, ਉਸ ਤਰ੍ਹਾਂ ਦਾ ਕੁਛ ਨਹੀਂ ਰਹਿੰਦਾ ਗਾ। ਜਾਨੀ ਗੋਹੇ ਨਾਲੋਂ 10 ਗੁਣਾ ਇੱਕ ਤਾਂ ਇਹ ਤਾਕਤਵਰ ਹੋ ਗਈ, ਦੂਸਰਾ ਇਹ ਨਦੀਨਾਂ ਦੇ ਬੀਆਂ ਤੋਂ ਰਹਿਤ ਹੋ ਗਿਆ, ਉਸੇ ਨੂੰ ਅਸੀਂ ਗੁੰਡੋਆ ਖਾਦ ਕਹਿੰਦੇ ਹਾਂ।
0: ਜੀ ਬਾਈ ਜੀ, ਅੱਜ ਕੱਲ੍ਹ ਜਿਹੜੀਆਂ ਰਸਾਇਣਿਕ ਖਾਦਾਂ ਦੀ ਅੰਧਾਧੁੰਦ ਅਸੀਂ ਵਰਤੋਂ ਕਰ ਰਹੇ ਹਾਂ, ਜਿਹਦੇ ਨਾਲ ਵਾਤਾਵਰਨ 'ਤੇ ਵੀ ਮਾੜਾ ਅਸਰ ਪੈਂਦਾ ਅਤੇ ਜਿਹੜੀ ਸਾਡੀ ਖੇਤੀ ਦੀ ਉਪਜਾਊਪਣਾ, ਖੇਤੀ ਦਾ ਉਪਜਾਊਪਣਾ ਹੈ, ਉਹ ਵੀ ਘੱਟ ਰਿਹਾ ਕਿਤੇ ਨਾ ਕਿਤੇ। ਜੇ ਆਪਾਂ ਗੰਡੋਆ ਖਾਦ ਦੀ ਗੱਲ ਕਰੀਏ ਤਾਂ ਇਹਦਾ ਫਿਰ ਸਾਨੂੰ ਕੀ ਫਾਇਦਾ ਹੈ ਖੇਤੀ ਪੱਧਰ 'ਤੇ ਜਾਂ ਵਪਾਰਕ ਪੱਧਰ 'ਤੇ, ਅਤੇ ਕੀ ਇਹ ਜਿਹੜੀ ਗੰਡੋਆ ਖਾਦ ਹੈ ਇਹ ਰਸਾਇਣਿਕ ਖਾਦਾਂ ਦਾ ਬਦਲ ਹੈ?
1: ਦੇਖੋ, ਜਿਹੜੀ ਗੰਡੋਆ ਖਾਦ ਹੈ ਇੱਕ ਦੇਸੀ ਅਤੇ ਘਰੇਲੂ ਨੁਸਖੇ ਦੇ ਨਾਲ ਹੀ ਤਿਆਰ ਕੀਤੀ ਜਾਂਦੀ ਹੈ
0: ਜੀ।
1: ਇਹ ਕੈਮੀਕਲਾਂ ਦਾ, ਜੇ ਤੁਸੀਂ ਅਖੀਰ ਵਿੱਚ ਤੁਹਾਡਾ ਸਵਾਲ ਸੀ, ਇਹ ਕੈਮੀਕਲਾਂ ਦਾ ਹੀ ਬਦਲ ਹੈ। ਯੂਰੀਆ, DAP ਇਸ ਤਰ੍ਹਾਂ ਦੀਆਂ ਜਿਹੜੀਆਂ ਅਸੀਂ ਪਾਉਣੇ ਆ ਖਾਦਾਂ, ਉਹਨਾਂ ਦਾ ਬਦਲ ਹੈ। ਪਿੱਛੇ ਜੇ ਆਪਣੇ ਮਾਣਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਅਪੀਲ ਕੀਤੀ ਸੀ ਵੀ ਖਰਚੇ ਘਟਾਓ, ਆਤਮ ਨਿਰਭਰ ਹੋ, ਤਾਂ ਮੇਰੇ ਖਿਆਲ ਦੇ ਵਿੱਚ ਉਹ ਅਪੀਲ ਵੀ ਇਸੇ ਤਰ੍ਹਾਂ ਦੀ ਸੀਗੀ ਕਿ ਕਿਸਾਨ ਹੈ ਜਿਹੜੇ ਉਹ ਆਤਮ ਨਿਰਭਰ ਇਸ ਤਰ੍ਹਾਂ ਹੀ ਹੈ ਕਿ ਅਸੀਂ ਖਾਦਾਂ ਜਿਹੜੀਆਂ ਉਹ ਮਹਿੰਗੇ ਮੁੱਲ

0: ਲੈ ਕੇ ਆਉਣੇ ਆ ਬਾਜ਼ਾਰ ਚੋਂ, ਹੈ ਨਾ,
1: ਜੀ
0: ਤੇ ਉਹਦੇ ਨਾਲ ਜਿੱਥੇ ਸਾਡੀ ਆਰਥਿਕਤਾ 'ਤੇ ਅਸਰ ਪੈਂਦਾ, ਉਸਦੇ ਨਾਲ ਨਾਲ ਹੀ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਆ। ਇਸ ਕਰਕੇ ਇਹਦਾ ਸਭ ਤੋਂ ਵੱਡਾ ਫਾਇਦਾ ਤਾਂ ਇਹ ਆ ਕਿ ਅਸੀਂ ਉਹਨੂੰ ਘਰੇ ਹੀ ਤਿਆਰ ਕਰ ਸਕਦੇ ਹਾਂ। ਇੱਕ ਤਾਂ ਘਰੇ ਤਿਆਰ ਕਰ ਲਈ ਸਾਡੇ ਪੈਸੇ ਬਚ ਗਏ, ਇਸ 'ਤੇ ਪੈਸੇ ਜ਼ਿਆਦਾ ਕੋਈ ਖਰਚ ਨਹੀਂ ਆਉਂਦਾ ਗਾ ਜਿਹੜਾ ਵੀ ਕਿਸਾਨ ਕਰਨਾ ਚਾਹੁੰਦਾ। ਦੂਸਰੀ ਗੱਲ ਇਹ ਸਾਡੀ ਸਰੀਰ ਨੂੰ, ਸਾਡੀ ਧਰਤੀ ਨੂੰ ਤੰਦਰੁਸਤ ਰੱਖਦੀ ਹੈ। ਇਸ ਕਰਕੇ ਇਹਦਾ ਸਭ ਇਹ ਸਾਰੇ ਹੀ ਇਹਦੇ ਜਿੰਨੇ ਕਹਿ ਦਿਓ ਇਹਦੇ ਫਾਇਦੇ ਆ, ਨੁਕਸਾਨ ਕੋਈ ਨਹੀਂ ਹੈਗਾ ਕੈਮੀਕਲ ਦੇ ਮੁਕਾਬਲੇ। ਜੀ
1: ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਇਹਨੂੰ ਆਪਾਂ ਘਰੇਲੂ ਪੱਧਰ 'ਤੇ ਤਿਆਰ ਕਰ ਸਕਦੇ ਹਾਂ, ਆਪਣੇ ਘਰ ਦੇ ਵਿੱਚ ਹੀ ਤਿਆਰ ਕਰ ਸਕਦੇ ਹਾਂ। ਜੇ ਸਾਡੇ ਕਿਸੇ ਕਿਸਾਨ ਵੀਰ ਨੇ ਗੰਡੋਆ ਖਾਦ ਦੀ ਜਿਹੜੀ ਤਿਆਰੀ ਕਰਨੀ ਆ ਜਾਂ ਬਣਾਉਣੀ ਹੈ, ਘਰੇ ਬਣਾਉਣੀ ਆ ਜਾਂ ਵੇਚਣ ਵਾਸਤੇ ਬਣਾਉਣੀ ਆ,
0: ਜੀ
1: ਉਹਦੀ ਸ਼ੁਰੂਆਤ ਦੇ ਲਈ ਫਿਰ ਸਾਨੂੰ ਕਿੰਨੀ ਕੁ ਜ਼ਮੀਨ ਚਾਹੀਦੀ ਆ ਜਾਂ ਹੋਰ ਜਿਹੜਾ ਢਾਂਚਾ ਕਿਸ ਤਰ੍ਹਾਂ ਦਾ ਚਾਹੀਦਾ ਅਤੇ ਕਿੰਨਾ ਕੁ ਖਰਚਾ ਜਿਹੜਾ ਸ਼ੁਰੂਆਤੀ ਤੌਰ 'ਤੇ ਆ ਜਾਂਦਾ ਹੈ, ਅਤੇ ਜਦੋਂ

0: ਸਾਡੀ ਧਰਤੀ ਨੂੰ ਤੰਦਰੁਸਤ ਰੱਖਦੀ ਆ। ਇਸ ਕਰਕੇ ਤਾਂ ਸਭ ਇਹ ਸਾਰੇ ਹੀ ਇਹਦੇ ਜਿੰਨੇ ਕਹਿ ਦਿਓ ਇਹਦੇ ਫਾਇਦੇ ਆ, ਨੁਕਸਾਨ ਕੋਈ ਨਹੀਂ ਹੈਗਾ ਕੈਮੀਕਲ ਦੇ ਮੁਕਾਬਲੇ ਜੀ।
1: ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਇਹਨੂੰ ਆਪਾਂ ਘਰੇਲੂ ਪੱਧਰ 'ਤੇ ਤਿਆਰ ਕਰ ਸਕਦੇ ਹਾਂ, ਆਪਣੇ ਘਰ ਦੇ ਵਿੱਚ ਹੀ ਤਿਆਰ ਕਰ ਸਕਦੇ ਹਾਂ। ਜੇ ਸਾਡੇ ਕਿਸੇ ਕਿਸਾਨ ਵੀਰ ਨੇ ਗੰਡੋਆ ਖਾਦ ਦੀ ਜਿਹੜੀ ਤਿਆਰੀ ਕਰਨੀ ਆ ਜਾਂ ਬਣਾਉਣੀ ਹੈ, ਘਰੇ ਬਣਾਉਣੀ ਆ ਜਾਂ ਵੇਚਣ ਵਾਸਤੇ ਬਣਾਉਣੀ ਆ,
0: ਜੀ
1: ਉਹਦੀ ਸ਼ੁਰੂਆਤ ਦੇ ਲਈ ਫਿਰ ਸਾਨੂੰ ਕਿੰਨੀ ਕੁ ਜ਼ਮੀਨ ਚਾਹੀਦੀ ਆ ਜਾਂ ਹੋਰ ਜਿਹੜਾ ਢਾਂਚਾ ਕਿਸ ਤਰ੍ਹਾਂ ਦਾ ਚਾਹੀਦਾ ਅਤੇ ਕਿੰਨਾ ਕੁ ਖਰਚਾ ਜਿਹੜਾ ਸ਼ੁਰੂਆਤੀ ਤੌਰ 'ਤੇ ਆ ਜਾਂਦਾ ਹੈ, ਅਤੇ ਜਦੋਂ ਕਿਸੇ ਕਿਸਾਨ ਵੀਰ ਨੇ ਸ਼ੁਰੂਆਤ ਕਰਨੀ ਹੈ, ਕਿੰਨੇ ਕੁ ਵੱਡੇ ਪੱਧਰ 'ਤੇ ਜਾਂ ਛੋਟੇ ਪੱਧਰ 'ਤੇ ਉਹਨੂੰ ਸ਼ੁਰੂਆਤ ਕਰਨੀ ਚਾਹੀਦੀ ਹੈ?
0: ਦੇਖੋ, ਜੇ ਤਾਂ ਕਿਸਾਨ ਨੇ ਕਰਨੀ ਹੈ, ਜਿਹੜਾ ਮੇਰਾ ਹੈ ਨਾ ਮੰਨਣਾ ਹੈਗਾ ਨਿੱਜੀ ਤੌਰ 'ਤੇ, ਤਾਂ ਉਹ ਛੋਟੇ ਪੱਧਰ ਤੋਂ ਹੀ ਸ਼ੁਰੂ ਕਰਨਾ ਚਾਹੀਦਾ। ਜੇ ਵੱਡਾ ਪੱਧਰ ਤਾਂ ਜਿੱਦਾਂ ਮਰਜ਼ੀ ਕਰ ਲਓ ਆਪਣੇ ਸਾਰੇ, ਪਰ ਛੋਟੇ ਤੋਂ ਛੋਟੇ ਪੱਧਰ 'ਤੇ ਵੀ ਜੇ ਅਸੀਂ ਕਰੀਏ, ਉਹਦੇ ਵੀ ਮੇਰੇ ਖਿਆਲ ਨਾਲ ਦੋ ਤਰੀਕੇ ਆ। ਇੱਕ ਤਾਂ ਜਿਵੇਂ ਸਾਡੀ ਐਗਰੀਕਲਚਰ ਯੂਨੀਵਰਸਿਟੀ ਕਹਿੰਦੀ ਆ ਵੀ 4x30 4 ਫੁੱਟ ਚੌੜਾ, 30 ਫੁੱਟ ਲੰਬਾ ਇੱਕ ਬੈੱਡ ਬਣਾਓ
1: ਜੀ,
0: ਉਹਦੇ 'ਤੇ ਵਿੱਚ ਅਸੀਂ ਉਹ 2.5 ਫੁੱਟ ਉੱਚਾ ਹੁੰਦਾ, ਉਹ ਪੱਕਾ ਬਣਦਾ, ਉੱਪਰ ਉਹਦੇ ਸ਼ੈੱਡ ਬਣਦਾ,
1: ਹੈ ਨਾ।
0: ਇਹ ਤਾਂ ਟੈਕਨੀਕਲੀ ਹੋ ਗਿਆ। ਦੂਸਰਾ ਆ, ਜੇ ਅਸੀਂ ਘਰੇ ਤਿਆਰ ਕਰਦੇ ਹਾਂ ਤਾਂ ਥੱਲੇ ਜਿਹੜੀਆਂ ਫਾਲਤੂ ਸਾਡੇ ਇੱਟਾਂ ਪਈਆਂ ਹੁੰਦੀਆਂ ਉਹ ਚਿਣ ਕੇ ਬਿਨਾਂ ਕੰਧ ਬਿਨਾਂ ਸ਼ੈੱਡ ਤੋਂ ਵੀ ਕਰ ਸਕਦੇ ਹਾਂ, ਜਾਂ ਸ਼ੈੱਡ ਅਸੀਂ ਜਿਹੜਾ ਉਹ ਮੀਂਹ ਕਣੀ ਅਤੇ ਛਾਂ ਦੇ ਲਈ ਹੁੰਦਾ ਸਰਕੰਡੇ ਦਾ ਵੀ ਪਾ ਸਕਦੇ ਹਾਂ। ਇਸ ਤਰ੍ਹਾਂ ਇਹਦੇ ਕਈ ਤਰੀਕੇ ਹੈਗੇ, ਪਰ ਜਿਹੜਾ ਸਟੈਂਡਰਡ ਤਰੀਕਾ ਯੂਨੀਵਰਸਿਟੀ ਉਹ ਕਹਿੰਦੀ ਹੈ ਵੀ 4 ਫੁੱਟ ਚੌੜਾ, 30 ਫੁੱਟ ਲੰਬਾ, ਮਤਲਬ 30 ਫੁੱਟ ਦੀ 30 ਦੇ 2 ਬੈੱਡ ਹੋ ਗਏ, ਉਹ ਤਿਆਰ ਕਰ ਲਓ ਔਰ ਉੱਪਰ ਉਹਦੇ ਸ਼ੈੱਡ ਪਾਓ। ਇਸ ਤਰ੍ਹਾਂ ਦੀ ਤਕਨੀਕ ਹੈਗੀ ਹੈ। ਜੇ ਖਰਚੇ ਦੀ ਗੱਲ ਕਰੀਏ, ਘੱਟ ਤਾਂ ਜਿੰਨਾ ਮਰਜ਼ੀ ਕਰ ਸਕਦੇ ਹਾਂ। ਜਿਹੜੀ ਯੂਨੀਵਰਸਿਟੀ ਦਾ ਐਗਰੀਕਲਚਰ ਯੂਨੀਵਰਸਿਟੀ ਦਾ ਜਾਂ KVK ਬਠਿੰਡਾ ਦਾ ਸਟੈਂਡਰਡ ਹੈਗਾ, ਉਹ ਇਹ ਕਹਿੰਦੇ ਆ ਵੀ 1-2 ਬੈੱਡਾਂ 'ਤੇ 4x30 ਦੇ 2 ਬੈੱਡਾਂ, ਉਹਨਾਂ 'ਤੇ ਸ਼ੈੱਡ ਪਾਉਣ ਪੱਕਾ ਕਰਨ ਦਾ ਸਾਰਾ ਖਰਚਾ ਲਗਭਗ 1.25 ਲੱਖ ਰੁਪਇਆ ਆਉਂਦਾ ਜੀ, ਜੇ ਪੂਰੇ ਖਰਚੇ ਦੀ ਗੱਲ ਕਰੀਏ। ਇਸ ਤੋਂ ਇਲਾਵਾ ਇਹ ਸੁਝਾਅ ਜ਼ਰੂਰ ਹੈ ਕਿਸਾਨਾਂ ਨੂੰ ਵੀ ਉਹ ਛੋਟੇ ਪੱਧਰ 'ਤੇ, ਜ਼ਰੂਰੀ ਨਹੀਂ 4x30 ਦਾ ਕਰਨਾ, 4x10 ਦਾ ਵੀ ਕਰ ਸਕਦੇ ਆ, ਹੈ ਨਾ। ਉਹ ਪੱਕਾ ਵੀ ਥੱਲੇ ਹੀ ਫਰਸ਼ ਲਗਾ ਸਕਦੇ ਆ, ਪਾਸਿਆਂ ਤੋਂ ਕੱਚਾ ਰੱਖ ਸਕਦੇ ਆ, ਉੱਪਰ ਉਹਨੂੰ ਕਿਸੇ ਸਰਕੰਡੇ ਦੀ ਛੱਤ ਪਾ ਸਕਦੇ ਆ, ਜਾਂ ਕੋਈ ਜਿਹੜੀਆਂ ਹਰੀਆਂ ਜਾਂ ਚਾਦਰਾਂ ਆਉਂਦਾ ਉਹ ਬੰਨ ਕੇ ਵੀ ਤਿਆਰ ਕਰ ਸਕਦੇ ਹਾਂ। ਉਹ ਮਤਲਬ ਬਹੁਤ ਘੱਟ ਖਰਚੇ 'ਤੇ ਹੋ ਜਾਏਗਾ, ਨਾਮ ਬਰਾਬਰ ਖਰਚਾ ਹੀ ਕਹਿ ਸਕਦੇ ਹਾਂ। ਉਸ ਤੋਂ ਸ਼ੁਰੂਆਤ ਕੀਤੀ ਜਾ ਸਕਦੀ ਹੈ, ਫਿਰ ਜਿਵੇਂ ਜਿਵੇਂ ਸਾਡਾ ਐਕਸਪੀਰੀਅੰਸ ਵੱਧਦਾ ਜਾਂਦਾ, ਤਜਰਬਾ ਹੁੰਦਾ ਜਾਂਦਾ, ਫਿਰ ਚਾਹੋ ਉਸ ਨੂੰ ਪੱਕਾ ਕਰ ਲਓ, ਵਧਾ ਲਓ, ਉਹ ਆਪਣੀ ਮਰਜ਼ੀ ਹੈ ਜੀ।
1: ਜੀ, ਤਾਂ ਗੁਰਸੇਵਕ ਸਿੰਘ ਜੀ, ਜਿਵੇਂ ਕਿ ਤੁਸੀਂ ਸ਼ੁਰੂਆਤ ਦੇ ਵਿੱਚ ਹੀ ਦੱਸਿਆ ਕਿ ਜਿਹੜੀ ਗੰਡੋਆ ਖਾਦ ਆ ਉਹ ਮੂਲ ਰੂਪ ਦੇ ਵਿੱਚ ਗੋਹੇ ਤੋਂ ਤਿਆਰ ਹੁੰਦੀ ਹੈ, ਅਤੇ ਜਿਵੇਂ ਕਿ ਯੂਨੀਵਰਸਿਟੀ ਨੇ ਸਾਨੂੰ ਨਿਰਧਾਰਿਤ ਕੀਤਾ ਹੋਇਆ ਇੱਕ 4x30 ਦਾ ਜਿਹੜਾ ਇੱਕ ਬੈੱਡ ਬਣਾਉਣਾ ਹੈ, ਉਹਦੇ ਵਿੱਚ ਜੇ ਆਪਾਂ ਕੁੱਲ ਜਿਹੜੇ ਗੋਹੇ ਦੀ ਮਾਤਰਾ ਦੀ ਗੱਲ ਕਰੀਏ ਤਾਂ ਉਹ ਕਿੰਨਾ ਸਾਨੂੰ ਗੋਹਾ ਚਾਹੀਦਾ, ਅਤੇ ਜਾਂ ਫਿਰ ਕੋਈ ਹੋਰ ਸਮੱਗਰੀ ਵੀ ਗੋਹੇ ਦੇ ਨਾਲ ਸਾਨੂੰ ਜਿਹੜੀ ਗੰਡੋਆ ਖਾਦ ਤਿਆਰ ਕਰਨ ਦੇ ਲਈ ਲੋੜੀਂਦੀ ਹੁੰਦੀ ਹੈ?
0: ਦੇਖੋ, ਜਿਹੜਾ ਇਹ ਤਾਂ ਹੈ ਨਾ, ਪਹਿਲੀ ਆਪਾਂ ਗੱਲ ਕਰੀਏ ਵੀ ਆਪਣੇ ਸਾਰੇ ਹੈਗਾ ਕਿੱਡਾ ਕੁ ਅਸੀਂ ਬੈੱਡ ਬਣਾਉਣਾ
1: ਜੀ।
0: ਜੇ ਹੁਣ ਪਸ਼ੂਆਂ ਦੇ ਹਿਸਾਬ ਨਾਲ ਆ, ਜਾਂ ਤੁਸੀਂ ਮੁੱਲ ਗੋਹਾ ਬਾਹਰੋਂ ਲੈਂਦੇ ਹੋ, ਤਾਂ 4x30 ਦੇ ਵਿੱਚ ਲਗਭਗ 1 ਟਰਾਲਾ ਗੋਹੇ ਦਾ ਪੈ ਜਾਂਦਾ ਇੱਕ ਵਾਰੀ, ਉਹ ਜਿਹੜਾ ਸੁਕਾ ਕੇ ਉਦੋਂ ਪਾਇਆ ਜਾਂਦਾ। ਉਸ ਤੋਂ ਇਲਾਵਾ ਇਹਦੇ ਵਿੱਚ ਇਹ ਹੈਗਾ ਗੁੰਡੋਏ ਪੈਂਦੇ ਆ, ਜਿਹੜੀ ਇੱਕ ਵਾਰੀ ਪੈਂਦੇ ਆ, ਸਟਾਰਟਿੰਗ ਦੇ ਉੱਪਰ ਹੀ ਲੈਣੇ ਪੈਂਦੇ ਆ, ਉਸ ਤੋਂ ਬਾਅਦ ਉਹ ਆਪਣੇ ਕੋਲ ਵੱਧਦੇ ਰਹਿੰਦੇ ਆ, ਉਹੀ ਆਪਾਂ ਹੋਰ ਬਿੱਡਾਂ 'ਚ ਪਾ ਸਕਦੇ ਹਾਂ। ਵਾਰ ਵਾਰ ਤਾਂ ਇਹ ਹੈਗਾ 3 ਮਹੀਨੇ ਬਾਅਦ ਤੁਹਾਨੂੰ ਗੋਹਾ ਹੀ ਉਹਦਾ ਬਦਲਣਾ ਪੈਣਾ, ਹੋਰ ਕਿਸੇ ਨਵੀਂ ਚੀਜ਼ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ। ਮਤਲਬ ਉਹ ਵੀ ਜਿਹੜਾ ਸਾਡੇ ਘਰੇ ਹੈਗਾ ਜਿੰਨਾ ਹੈਗਾ ਉਨਾ ਕੁ ਪਾ ਲਓ, ਜੇ ਅਸੀਂ ਬਾਹਰੋਂ ਲੈ ਕੇ ਆਉਣਾ ਤਾਂ 1 ਟਰਾਲੇ ਤੋਂ ਸ਼ੁਰੂ ਕਰ ਸਕਦੇ ਹਾਂ
1: ਜੀ। ਜਿਵੇਂ ਕਿ ਤੁਸੀਂ ਦੱਸਿਆ ਕਿ 3 ਮਹੀਨਿਆਂ ਬਾਅਦ ਆਪਾਂ ਗੋਹਾ ਬਦਲਣਾ, ਉਹ ਤੋਂ ਪਹਿਲਾਂ ਇੱਕ ਤਾਂ ਇਹ ਦੱਸੋ ਕਿ ਜਿਹੜਾ ਅਸੀਂ ਗੋਹਾ ਲੈਣਾ ਉਹ ਕਿੰਨਾ ਕੁ ਪੁਰਾਣਾ ਹੋਣਾ ਚਾਹੀਦਾ ਜਾਂ ਤਾਜ਼ਾ ਹੋਣਾ ਚਾਹੀਦਾ? ਦੂਜੀ ਗੱਲ ਇਹ ਹੈ ਕਿ ਕਿੰਨੇ ਸਮੇਂ ਦੇ ਵਿੱਚ ਜਿਹੜੀ ਇਹ ਖਾਦ ਤਿਆਰ ਹੋ ਜਾਂਦੀ, ਮਤਲਬ ਕਿ ਸਾਡੀ ਵਰਤੋਂ ਯੋਗ ਹੋ ਜਾਂਦੀ?
0: ਦੇਖੋ ਜੀ, ਇਹ ਜਿਹੜਾ ਗੋਹਾ ਹੈਗਾ ਇਹ ਤਾਜ਼ਾ ਹੀ ਮੰਨਿਆ ਜਾਂਦਾ ਵੀ ਤਾਜ਼ਾ ਹੀ ਲਿਆ ਜਾਵੇ, ਬਾਹਲਾ ਪੁਰਾਣਾ ਨਹੀਂ ਹੋਣਾ ਚਾਹੀਦਾ ਵੀ 2-4 ਮਹੀਨੇ ਪੁਰਾਣਾ ਹੋਏਗਾ। ਤਾਜ਼ੇ ਗੋਹੇ ਨੂੰ ਉਹਦੇ 'ਚੋਂ ਗੈਸ ਕੱਢ ਲਈ ਜਾਂਦੀ ਹੈ ਜੀ, ਗੈਸ ਕੱਢ ਕੇ ਉਹਦੇ 'ਚ ਪਾਉਣਾ ਹੁੰਦਾ, ਮਤਲਬ 2-3 ਵਾਰ ਵਾਢਾਂ ਦੇਵਾਂਗੇ ਜਦੋਂ ਪਾਣੀ ਪਾ ਦਿੰਦੇ ਹਾਂ, ਉਹ ਗਰਮ ਜਦੋਂ ਠੰਡਾ ਹੋ ਜਾਏ ਆਪਾਂ ਉਹਨੂੰ ਹੱਥ ਲਾ ਕੇ ਦੇਖੀਏ ਠੰਡਾ ਹੋਣ ਲੱਗ ਜਾਏ ਉਦੋਂ ਪਾਇਆ ਜਾਂਦਾ ਜੀ। ਅਤੇ ਤਾਜ਼ਾ ਗੋਹਾ, ਤਾਜ਼ੇ ਦਾ ਮਤਲਬ ਇਹ ਆ ਵੀ ਅੱਜ ਤੋਂ ਲੈ ਕੇ ਜੇ 1 ਮਹੀਨੇ ਤੱਕ ਦਾ ਤੁਹਾਡੇ ਕੋਲ ਇਕੱਠਾ ਹੋ ਗਿਆ ਉਹ ਪਾ ਲਓ, ਅਤੇ ਬਾਹਲਾ ਜੇ 6-7 ਮਹੀਨੇ ਵਾਲਾ ਹੋ ਗਿਆ ਉਹ ਤਾਂ ਫਿਰ ਉਹਦੇ 'ਚੋਂ ਤਾਕਤ ਨਹੀਂ ਰਹਿੰਦੀ ਗੀ। ਦੂਸਰੀ ਜਦੋਂ 3 ਮਹੀਨੇ ਬਾਅਦ ਹੋ ਜਾਂਦਾ ਉਦੋਂ ਅਸੀਂ ਉੱਪਰੋਂ ਆਪਣੇ ਆਪ ਹੀ ਪਤਾ ਲੱਗਣ ਲੱਗ ਜਾਂਦਾ, ਗੁੰਡੋਏ ਥੱਲੇ ਜਾਣ ਲੱਗ ਜਾਂਦੇ, ਉੱਪਰੋਂ ਉਹ ਡਰਾਈ ਜਾ ਹੋਣ ਲੱਗ ਜਾਂਦਾ, ਉਦੋਂ ਅਸੀਂ 3 ਮਹੀਨਿਆਂ ਬਾਅਦ ਇਕੱਠਾ ਕਰ ਲੈਂਦੇ ਹਾਂ। ਪਰ ਇਸ ਨੂੰ ਰੈਗੂਲਰ ਉੱਪਰ ਜਾਂ ਤਾਂ ਇਹਦੇ ਬੋਰੀ ਪਾ ਕੇ ਜਾਂ ਪਰਾਲੀ ਪਾ ਕੇ ਪਾਣੀ ਜ਼ਰੂਰ ਹੈ, ਥੋੜ੍ਹਾ ਥੋੜ੍ਹਾ ਪਾਣੀ ਦੇਣਾ ਚਾਹੀਦਾ ਵੀ ਗਿੱਲਾ ਰਹੇ, ਉੱਪਰ ਉਹਦੇ ਜਿਹੜੇ ਗੁੰਡੋਏ ਠੰਡਕ ਮਹਿਸੂਸ ਕਰਨ, ਕਿਉਂਕਿ ਇਹ ਗਰਮੀ ਮੰਨਦੇ ਆ, ਠੰਡਕ ਮਹਿਸੂਸ ਰਹਿਣੀ ਚਾਹੀਦੀ ਹੈ, ਜ਼ਿਆਦਾ ਪਾਣੀ ਨਾਲ ਵੀ ਮਰ ਜਾਂਦੇ ਆ ਅਤੇ ਜ਼ਿਆਦਾ ਗਰਮੀ ਨਾਲ ਵੀ ਮਰ ਜਾਂਦੇ ਆ।
1: ਤਾਂ ਲੋੜ ਮੁਤਾਬਕ

0: ਹਾਂ, ਇਹਦੇ 'ਤੇ ਪਾਣੀ ਦਾ ਛਿੜਕਾਅ ਕਰਨਾ ਹੈ ਕਿ ਗਰਮੀ ਦੇ ਵਿੱਚ ਜ਼ਿਆਦਾ ਛਿੜਕਾਅ
1: ਹਾਂ,
0: ਕਰ ਸਕਦੇ
1: ਗਰਮੀ
0: ਹਾਂ
1: 'ਚ 2 ਟਾਈਮ ਲਾ ਲਓ, ਸਰਦੀ 'ਚ 1 ਟਾਈਮ ਲਾ ਲਓ
0: ਜੀ। ਅਤੇ ਗਰਮੀ ਸਰਦੀ ਦੀ ਵੀ ਗੱਲ ਆਈ ਹੈ ਤਾਂ ਜਿਹੜਾ ਗੰਡੋਆ ਖਾਦ ਦੀ ਤਿਆਰੀ ਦੀ ਸ਼ੁਰੂਆਤ ਕਰਨ ਦਾ ਢੁੱਕਵਾਂ ਸਮਾਂ ਕਿਹੜਾ?
1: ਢੁੱਕਵਾਂ ਸਮਾਂ ਤਾਂ ਇਹ ਠੰਡ ਦੇ ਵਿੱਚ ਹੈਗਾ, ਮਤਲਬ ਜਦੋਂ ਵੀ ਠੰਡ ਆ, ਅਕਤੂਬਰ ਨਵੰਬਰ ਦੇ ਵਿੱਚ ਠੰਡ ਪੈ ਜਾਣ ਲੱਗ ਜਾਂਦੀ ਆ, ਉਦੋਂ ਕਰਾਂਗੇ ਤਾਂ ਗੰਡੋਏ ਮਰਦੇ ਨਹੀਂ ਹੈਗੇ ਆ। ਜੇ ਗਰਮੀ ਦੇ ਵਿੱਚ ਹੁਣ ਐਸ ਜੂਨ ਜੁਲਾਈ 'ਚ ਕਰ ਲਈਏ ਤਾਂ ਉਹਦੇ 'ਚ ਗੈਂਸ ਰਹਿ ਜਾਂਦੀ ਆ। ਸਟਾਰਟਿੰਗ 'ਚ ਹੀ ਸਾਡੇ ਜਿਹੜੇ ਗੰਡੋਏ ਅਸੀਂ ਮੁੱਲ ਲਏ ਹੁੰਦੇ ਆ ਉਹ ਮਰ ਜਾਣ ਅਤੇ ਫਿਰ ਉਹ ਥੋੜ੍ਹਾ ਜਿਹਾ ਮਨ ਦੁਖੀ ਹੁੰਦਾ। ਇਸ ਕਰਕੇ ਇਹਨੂੰ ਜੇ ਠੰਡ 'ਚ ਸ਼ੁਰੂ ਕਰੀਏ ਤਾਂ ਉਦੋਂ ਸਫਲ ਜ਼ਿਆਦਾ ਹੁੰਦੇ ਆ, ਗੰਡੋਏ ਵੱਧਦੇ ਜ਼ਿਆਦਾ ਆ।
0: ਜੀ, ਜਿਵੇਂ ਕਿ ਗੁਰਸੇਵਕ ਜੀ, ਆਪਾਂ ਇੱਕ ਜਿਹੜਾ ਬੈੱਡ ਹੈ ਉਹਦੇ ਵਿੱਚ ਗੰਡੋਇਆਂ ਦੀ ਮਾਤਰਾ ਦੀ ਗੱਲ ਕਰੀਏ ਤਾਂ ਕਿੰਨੇ ਗੰਡੋਏ ਆਪਾਂ ਇੱਕ ਬੈੱਡ ਦੇ ਵਿੱਚ ਪਾਉਣੇ ਨੇ?
1: ਦੇਖੋ, ਜੇ ਮੈਂ ਆਪਦੇ ਤਜਰਬੇ ਦੀ ਗੱਲ ਹੈ ਨਾ ਦੱਸਾਂ ਜੀ, ਤਾਂ ਮੈਂ ਉਹਦੇ ਵਿੱਚ 2 ਬੈੱਡ ਤਿਆਰ ਕਰੇ ਸੀ, 4x30x30 ਦੇ 2 ਬੈੱਡ, ਅਤੇ ਉਹਨਾਂ ਦੇ ਵਿੱਚ ਮੈਂ 80 ਕਿਲੋ ਕੁਇੰਟਲ ਉਸ ਟਾਈਮ ਗੰਡੋਏ ਲਿਆ ਕੇ ਛੱਡੇ ਸੀ, ਜਿਹੜਿਆਂ ਦੇ ਵਿੱਚ ਥੋੜ੍ਹਾ ਬਹੁਤਾ ਗੋਹਾ ਮਿਕਸ ਸੀ, ਇਕੱਲੇ ਗੰਡੋਏ ਨਹੀਂ ਸੀਗੇ, ਮਤਲਬ ਇੰਨੇ ਕੁ ਛੱਡੇ ਸੀ। ਅਤੇ ਉਹ ਸਾਲ, ਉਸਨੂੰ ਕਾਫੀ ਸਾਲ ਹੋ ਗਏ, 3-4 ਸਾਲ ਹੋ ਗਏ, ਅਤੇ ਹੁਣ ਉਹ ਗੰਡੋਏ ਹਜੇ ਤੱਕ ਬਹੁਤ ਜ਼ਿਆਦਾ ਹੈਗੇ, ਮੈਂ ਨਾ ਵਧਾਏ ਆ ਅਤੇ ਨਾ ਘਟਾਏ ਆ। ਮਤਲਬ
0: ਜੀ, ਤੁਸੀਂ 3-4 ਸਾਲ ਤੋਂ ਜਿਹੜੇ ਗੰਡੋਏ ਨੂੰ ਰੱਖਿਆ ਹੋਇਆ, ਤਾਂ ਇਹ ਵੀ ਕਈ ਵਾਰ ਸਾਡੇ ਕਿਸਾਨ ਵੀਰਾਂ ਦੀ ਦੁਬਿਧਾ ਹੁੰਦੀ ਹੈ ਕਿ ਗੰਡੋਏ ਸਾਨੂੰ ਹਰ ਵਾਰ ਜਦੋਂ ਅਸੀਂ ਖਾਦ ਤਿਆਰ ਕਰਨੀ ਹਰ ਵਾਰ ਨਵੇਂ ਲੈਣੇ ਪੈਣਗੇ।
1: ਤਾਂ ਇੱਕ ਸਾਨੂੰ ਵਿੱਚ ਰੁਕ ਰਿਹਾ, ਉਹ ਗੰਡੋਏ ਆ ਨਾ ਜਿਹੜੇ ਉਹ ਆਪਣੇ ਆਪ ਉੱਥੇ ਪੈਦਾ ਹੋਏ ਰਹਿੰਦੇ ਆ, ਮਰਦੇ ਰਹਿੰਦੇ ਆ, ਪੈਦਾ ਹੁੰਦੇ ਰਹਿੰਦੇ ਆ। ਮਤਲਬ ਉਹ ਇੱਕ ਤਰ੍ਹਾਂ ਦੇ, ਜਦੋਂ ਇੱਕ ਵਾਰੀ ਸਾਡੇ ਕੋਲ ਸਟਾਕ ਆ ਗਿਆ ਉਹ ਆਪਣੇ ਆਪ ਪੈਦਾ ਹੁੰਦੇ ਜਾਂਦੇ ਰਹਿੰਦੇ ਆ ਅਤੇ ਉਹੀ ਵੱਧਦੇ ਰਹਿੰਦੇ ਆ
0: ਜੀ।
1: ਹਾਂਜੀ,
0: ਮਤਲਬ ਕਿ ਵਾਰੀ ਵਾਰੀ ਸਾਡੇ ਕਿਸਾਨ ਵੀਰਾਂ ਨੂੰ ਖਰਚਾ ਕਰਨ ਦੀ ਜਿਹੜੀ ਜ਼ਰੂਰਤ ਨਹੀਂ ਪੈਂਦੀ।
1: ਹਾਂ, ਉਹ ਇੱਕ ਟਾਈਮ ਦਾ ਖਰਚਾ ਜੀ।
0: ਅਤੇ ਜਦੋਂ ਗੁਰਸੇਵਕ ਜੀ ਸਾਡੀ ਜਿਹੜੀ ਖਾਦ ਆ ਉਹ ਤਿਆਰ ਹੋ ਗਈ, ਤਕਰੀਬਨ 3 ਕੁ ਮਹੀਨੇ ਦੇ ਸਮੇਂ ਦੇ ਵਿੱਚ ਮੇਰਾ ਖਿਆਲ ਹੈ ਤਿਆਰ ਹੋ ਜਾਂਦੀ,
1: ਹਾਂਜੀ,
0: ਤਾਂ ਉਦੋਂ ਬਾਅਦ ਜਦੋਂ ਅਸੀਂ ਗੰਡੋਇਆਂ ਤੋਂ ਖਾਦ ਨੂੰ ਵੱਖ ਕਰਨਾ ਹੈ ਤਾਂ ਉਹਦਾ ਕੀ ਤਰੀਕਾ ਹੈ, ਸਹੀ ਤਰੀਕਾ ਕੀ ਹੈ ਅਸਲ ਦੇ ਵਿੱਚ?
1: ਦੇਖੋ, ਉਹ ਤਾਂ ਇਹ ਹੈਗਾ ਜੀ, ਜਦੋਂ ਗੰਡੋਏ 2.5-3 ਮਹੀਨੇ ਹੋ ਜਾਂਦੇ ਆ
0: ਜੀ,
1: ਉਹ ਗੰਡੋਏ ਹੈਗੇ ਥੱਲੇ ਨੂੰ ਚਲੇ ਜਾਂਦੇ ਆ ਪਾਣੀ ਦੀ ਭਾਲ 'ਚ, ਅਤੇ ਦੂਸਰਾ ਉਹ ਗਿੱਲੇ ਗੋਹੇ ਦੇ ਉੱਪਰੋਂ ਸੁੱਕਣ ਜਿਹੇ ਲੱਗ ਜਾਂਦਾ, ਜਦੋਂ ਮੋਟੇ ਸ਼ਬਦਾਂ 'ਚ ਕਹੀਏ, ਜਦੋਂ ਸੁੱਕਣ ਜਿਹੇ ਲੱਗ ਜੇ ਉੱਪਰੋਂ ਅਸੀਂ ਇਕੱਠਾ ਕਰ ਲਓ, ਕੰਘਾ ਮਾਰਤਾ, ਦੂਜੇ ਦਿਨ ਫਿਰ ਕਰ ਲਿਆ, ਫਿਰ ਕੰਘਾ ਮਾਰਤਾ, ਦੂਜੇ ਤੀਜੇ ਦਿਨ ਫਿਰ ਕਰ ਲਿਆ, ਇਸ ਤਰ੍ਹਾਂ ਉਹ ਗੰਡੋਏ ਥੱਲੇ ਜਾਈ ਜਾਂਦੇ ਆ। ਜਦੋਂ 4 ਉਂਗਲਾਂ 5-4 ਉਂਗਲਾਂ ਥੱਲੇ ਰਹਿ ਜਾਂਦੇ ਆ, ਉਦੋਂ ਅਸੀਂ ਛੱਡ ਕੇ ਉਹਨੂੰ ਇਕੱਠਾ ਕਰਕੇ ਨਵਾਂ ਗੋਹਾ ਪਾ ਦਿੰਦੇ ਹਾਂ
0: ਜੀ। ਤਾਂ ਕਹਿਣ ਦਾ ਭਾਵ ਆ, ਸਾਨੂੰ ਬਿਲਕੁਲ ਜਿਹੜੇ ਬੈੱਡ ਆ ਉਹ ਚੱਕਣ ਦੀ ਜ਼ਰੂਰਤ ਨਹੀਂ ਪੈਂਦੀ।
1: ਹਾਂ, ਫਿਰ ਗੰਡੋਏ ਰਹਿ ਜਾਂਦੇ ਆ ਥੱਲੇ ਜੀ,
0: ਜੀ
1: ਉਹ ਆਪਾਂ ਨੂੰ ਚਾਹੀਦੇ ਹੁੰਦੇ ਆ
0: ਜੀ। ਤਾਂ ਗੁਰਸੇਵਕ ਜੀ, ਜਦੋਂ ਆਪਣੀ ਖਾਦ ਤਿਆਰ ਹੋ ਗਈ ਉਹਨੂੰ ਅਸੀਂ ਗੰਡੋਇਆਂ ਤੋਂ ਵੱਖ ਵੀ ਕਰ ਲਿਆ, ਤਾਂ ਉਹਦਾ ਜਿਹੜਾ ਸੰਭਾਲਣ ਦਾ, ਸਾਂਭ ਸੰਭਾਲ ਕਰਨ ਦਾ ਸੁਚੱਜਾ ਢੰਗ ਕੀ ਹੈ, ਅਤੇ ਕਿੰਨੇ ਸਮੇਂ ਤੱਕ ਜਿਹੜੀ ਇਹ ਖਾਦ ਹੈ ਬਿਨਾਂ ਖਰਾਬ ਹੋਏ ਅਸੀਂ ਸੰਭਾਲ ਕੇ ਰੱਖ ਸਕਦੇ?
1: ਦੇਖੋ, ਜਿਹੜੀ ਇਹਦੀ ਸਾਂਭ ਸੰਭਾਲ ਹੈਗੀ ਉਹ ਜਦੋਂ ਅਸੀਂ ਵੱਖ ਕਰ ਲਈ ਜੀ, ਉਸਨੂੰ ਜੇ ਤਾਂ ਅਸੀਂ ਖੇਤ ਦੇ ਵਿੱਚ ਹੀ, ਆਪਣੇ ਖੇਤ ਦੇ ਵਿੱਚ ਹੀ ਵਰਤਣਾ ਹੈਗਾ, ਫਿਰ ਤਾਂ ਉਸਨੂੰ ਕਿਤੇ ਵੀ ਅਸੀਂ ਸਟੋਕ ਕਰ ਸਕਦੇ ਹਾਂ, ਕਿਸੇ ਛਾਵੇਂ ਛਾਂ ਦੇ ਵਿੱਚ ਕਰ ਸਕਦੇ ਹਾਂ, ਹੈ ਨਾ, ਚਾਹੇ ਉਹ ਦਰਖਤ ਦੀ ਛਾਂ ਹੈ ਜਾਂ ਹਰੀਆਂ ਚਾਦਰਾਂ ਪਾ ਕੇ ਆ, ਜਾਂ ਅੰਦਰ ਵੀ ਕਰ ਸਕਦੇ ਹਾਂ। ਕਈ ਵਾਰੀ ਸਾਡੇ ਜਗ੍ਹਾ ਵਾਧੂ ਹੁੰਦੀ ਆ, ਕੋਈ ਤੂੜੀ ਵਾਲਾ ਜਾਂ ਉਹ ਇਹੋ ਜਿਹੀ ਹੁੰਦੀ ਆ, ਹੈ ਨਾ, ਕਮਰੇ ਉਹ ਢਹਿਣ ਵਾਲੇ ਹੁੰਦੇ ਆ, ਉੱਥੇ ਰੱਖ ਕੇ ਵੀ ਅਸੀਂ ਉਹਨੂੰ ਸਟੋਕ ਕਰ ਲਈਏ। ਅਤੇ ਜਿਵੇਂ ਜਿਵੇਂ ਫਸਲਾਂ ਦੇ ਵਿੱਚ ਲੋੜ ਪੈਂਦੀ ਆ, ਉਹ 3 ਮਹੀਨਿਆਂ ਬਾਅਦ ਤਿਆਰ ਹੋਣੀ ਆ, ਉਹ 3 ਮਹੀਨਿਆਂ ਬਾਅਦ ਵਰਤੀ ਜਾਓ, 6 ਮਹੀਨੇ ਪਈ ਰਹੂਗੀ ਤਾਂ ਵੀ ਉਹਦਾ ਕੋਈ ਖਰਾਬ ਹੋਣ ਵਾਲਾ ਤਾਂ ਹੈ ਨਹੀਂ, ਪਰ ਉਹਨੂੰ ਇਹ ਹੈਗਾ ਵੀ ਜਿੰਨਾ ਹੈਗਾ ਅਸੀਂ ਨਾਲ ਦੀ ਨਾਲ ਅਗਲਾ ਸਟੋਕ ਲੈਣਾ, ਉਹਨੂੰ ਵਰਤੀ ਚੱਲੀਏ।
0: ਅਤੇ
1: ਬਾਕੀ ਜੇ ਤੁਸੀਂ ਕਮਰਸ਼ੀਅਲ ਤੌਰ 'ਤੇ ਉਹਨੂੰ ਵੇਚਣ ਦਾ ਹੈਗਾ ਤਾਂ ਫਿਰ ਉਹਨੂੰ ਛਾਣ ਕੇ ਮੋਟੇ ਛਾਣੇ ਦੇ ਨਾਲ, ਕਿਉਂਕਿ ਜਦੋਂ ਤੁਸੀਂ ਸਟਾਰਟਿੰਗ 'ਚ ਕਰ ਰਹੇ ਹੋ ਤਾਂ ਛਾਨਿਆਂ ਨਾਲ ਹੀ ਛਾਨਣੀ ਪਊ, ਮਸ਼ੀਨਾਂ ਵੀ ਆਉਂਦੀਆਂ, ਪਰ ਉਹਦੇ ਨਾਲ ਉਹ ਥੋੜ੍ਹੇ ਪੱਧਰ 'ਤੇ ਤੁਸੀਂ ਛਾਣੋ ਕੇ ਅਤੇ ਉਹਦੀ ਪੈਕਿੰਗ ਕਰਕੇ ਅਤੇ ਉਹ ਵੀ ਅਸੀਂ ਵੇਚ ਸਕਦੇ ਹਾਂ ਜੀ।
0: ਕਹਿਣ ਦਾ ਭਾਵ ਹੈ ਕਿ ਜੇ ਤਾਂ ਅਸੀਂ ਆਪਣੀ ਵਰਤੋਂ ਲਈ, ਖੇਤੀ ਦੀ ਜਿਹੜੀ ਵਰਤੋਂ ਲਈ, ਫਸਲਾਂ ਲਈ ਗੰਡੋਆ ਖਾਦ ਦੀ ਵਰਤੋਂ ਕਰਨੀ ਹੈ ਤਾਂ ਸਾਡੇ ਕਿਸਾਨ ਵੀਰਾਂ ਲਈ 3 ਮਹੀਨਿਆਂ ਬਾਅਦ ਜਿਹੜੀ ਖਾਦ ਉਹ ਲਗਾਤਾਰ ਤਿਆਰ ਹੁੰਦੀ ਰਹਿਣੀ ਹੈ।
1: ਹਾਂਜੀ,
0: ਅਤੇ ਜੇ ਜਿਵੇਂ ਕਿ ਤੁਸੀਂ ਦੱਸਿਆ ਵਪਾਰਕ ਤੌਰ 'ਤੇ ਅਸੀਂ ਇਹਨੂੰ ਵਰਤਣਾ ਤਾਂ ਉਹਨੂੰ ਜਿਹੜਾ ਹੈ ਅਸੀਂ ਛਾਣ ਕੇ ਅਤੇ ਪੈਕਿੰਗ ਕਰਕੇ ਉਹਦਾ ਮੰਡੀਕਰਨ ਕਰ ਸਕਦੇ
1: ਹਾਂ। ਕਰ ਸਕਦੇ ਹਾਂ
0: ਜੀ। ਅਤੇ ਜੇ ਆਪਾਂ ਮਾਰਕੀਟਿੰਗ ਦੀ ਗੱਲ ਕਰੀਏ ਤਾਂ ਕਿਉਂਕਿ ਹਰੇਕ ਜਿਹੜੀ ਚੀਜ਼ ਆ ਜਾਂ ਹਰੇਕ ਜਿਹੜੀ ਫਸਲ ਹੈ ਉਹਦਾ ਮਾਰਕੀਟਿੰਗ ਦੀ ਆਪਣੀ ਪ੍ਰਕਿਰਿਆ ਹੁੰਦੀ ਹੈ। ਕਈ ਚੀਜ਼ਾਂ ਦੀ ਮਾਰਕੀਟਿੰਗ ਸੌਖ ਨਾ ਹੋ ਜਾਂਦੀ ਹੈ ਅਤੇ ਕਈ ਚੀਜ਼ਾਂ ਦੇ ਵਿੱਚ ਕਿਸਾਨ ਵੀਰਾਂ ਨੂੰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ। ਗੰਡੋਆ ਖਾਦ ਦੀ ਜੇ ਆਪਾਂ ਮਾਰਕੀਟਿੰਗ ਦੀ ਵਪਾਰਕ ਪੱਧਰ 'ਤੇ ਗੱਲ ਕਰੀਏ ਤਾਂ ਮਾਰਕੀਟਿੰਗ ਦੀ ਕੀ ਪ੍ਰਕਿਰਿਆ ਰਹਿੰਦੀ ਹੈ, ਇਹਦੀ ਮਾਰਕੀਟਿੰਗ ਸੌਖੀ ਹੈ ਜਾਂ ਕਿਸੇ ਤਰ੍ਹਾਂ ਦੀ ਮੁਸ਼ਕਲ ਸਾਨੂੰ ਸਾਹਮਣੇ ਆਉਂਦੀ?
1: ਦੇਖੋ, ਜਿਹੜੀ ਮਾਰਕੀਟਿੰਗ ਹੈ ਇਹ ਪਹਿਲੀ ਗੱਲ ਤਾਂ ਅਸੀਂ ਖੇਤਾਂ 'ਚ ਵਰਤਣੀ ਹੈ, ਪਿੰਡਾਂ 'ਚ ਵੀ, ਹੈ ਨਾ, ਵਿਕ

0: ਨਹੀਂ ਚਾਹੀਦੀ ਹੈ,
1: ਪਰ
0: ਪਿੰਡਾਂ ਦੇ ਵਿੱਚ ਇਹਦਾ ਰੁਝਾਨ ਘੱਟ ਹੈ
1: ਜੀ,
0: ਘੱਟ ਕਿਸਾਨ ਵਰਤਦੇ ਆ, ਨਹੀਂ ਤਾਂ ਉੱਥੇ ਹੀ ਸਾਡੀ ਵਿਕ ਜਾਣੀ ਚਾਹੀਦੀ ਆ। ਇਸ ਤੋਂ ਬਾਅਦ ਸ਼ਹਿਰਾਂ ਦੇ ਵਿੱਚ ਇਹ ਹੈਗਾ ਵੀ ਜਿਹਨੇ ਘਰੇਲੂ ਗਾਰਡਨ ਕੀਤੇ ਹੋਏ ਆ, ਗਮਲੇ ਲਾਏ ਹੋਏ ਆ, ਉਹ ਇਹਨਾਂ ਦੀ ਛੋਟੀ ਪੈਕਿੰਗ ਲੈਂਦੇ ਆ, ਵਰਤਦੇ ਆ
1: ਜੀ।
0: ਉਹ ਅਸੀਂ ਚਾਹੇ ਸਾਡੇ ਜੇ ਰਿਲੇਸ਼ਨ ਹੈਗੇ ਆ ਸ਼ਹਿਰ ਦੇ ਵਿੱਚ ਜਾ ਕੇ ਵੇਚ ਲਈਏ, ਜਾਂ ਹੁਣ ਆਨਲਾਈਨ ਵੀ ਹੈਗਾ ਵੀ ਤੁਸੀਂ ਆਨਲਾਈਨ ਖਾਤੇ ਜਿਹੜੇ ਨੇ ਬਣਾਏ ਹੈਗੇ ਆ, ਫਲਿੱਪਕਾਰਟ ਜਿੰਨੇ ਵੀ ਆਨਲਾਈਨ ਚੱਲਦੇ ਹੈਗੇ ਐਪ, ਉਹਨਾਂ 'ਤੇ ਵੀ ਵਿਕਦੀ ਹੈਗੀ ਆ, ਦੇ ਸਕਦੇ ਹੋ। ਨਾਲ ਦੀ ਨਾਲ ਇਹ ਹੈਗਾ ਤੁਸੀਂ ਕਿਸੇ ਨੂੰ ਇਕੱਠੀ ਵੀ ਚੁਕਾ ਸਕਦੇ ਹੋ, ਮੇਰੇ ਹਿਸਾਬ ਦੇ ਨਾਲ ਉਹਨੂੰ ਹੋਲਸੇਲ 'ਚ ਇਕੱਠੀ ਵੇਚਣ ਦੇ ਨਾਲੋਂ ਤੁਸੀਂ ਉਹਨੂੰ ਰਿਟੇਲ 'ਚ ਵੇਚੋਗੇ ਆਪ ਪੈਕਿੰਗ ਕਰਕੇ, ਤਾਂ ਉਹ ਵਧੀਆ ਹੈਗਾ। ਜਿਵੇਂ ਹੁਣ ਅਸੀਂ ਦੁੱਧ ਦਾ ਵੀ ਕਹਿੰਦੇ ਹਾਂ ਵੀ ਦੁੱਧੀ ਨੂੰ ਪਾਉਣ ਨਾਲੋਂ ਤੁਸੀਂ ਆਪ ਜਾ ਕੇ ਵੇਚੋ, ਹੈ ਨਾ। ਉਸੇ ਤਰ੍ਹਾਂ ਹੀ ਜੇ ਤੁਸੀਂ ਖਾਦ ਆਪ ਵੇਚਦੇ ਹੋ, ਆਪ ਉਹਦੀ ਮਾਰਕੀਟਿੰਗ ਕਰੋਗੇ, ਤਾਂ ਵਧੀਆ ਹੈਗਾ, ਜਿੰਨੀ ਕੁ ਬਚਦੀ ਹੈਗੀ। ਤੁਸੀਂ ਇਹ ਸਮਝ ਕੇ ਚੱਲੋ ਵੀ ਅਸੀਂ ਆਪਣੇ ਖੇਤ ਲਈ ਤਿਆਰ ਕਰਨੀ ਹੈ, ਖੇਤ 'ਚ ਵਰਤਣੀ ਹੈ, ਕੈਮੀਕਲ ਤੋਂ ਰਾਹਤ ਲੈਣੀ ਹੈਗੀ, ਉੱਧਰੋਂ ਖਰਚਾ ਬਚਾਉਣਾ, ਅਤੇ ਨਾਲ ਦੀ ਨਾਲ ਇਹ ਵੀ ਸੋਚੋ ਕਿ ਆਪਾਂ ਉਹਦੀ ਮਾਰਕੀਟਿੰਗ ਵੀ ਕਰਨੀ ਹੈ। ਛੋਟੇ ਪੱਧਰ 'ਤੇ ਉਹਨੂੰ ਆਪਣੇ ਨੇੜੇ ਲੱਗਦੇ ਸ਼ਹਿਰਾਂ 'ਚ ਵੇਚਣਾ ਸ਼ੁਰੂ ਕਰੋ, ਉਹਦਾ ਪ੍ਰਚਾਰ ਕਰੋਗੇ ਤਾਂ ਉਹ ਵਿਕਣ ਲੱਗੂਗੀ। ਜੇ ਤੁਸੀਂ ਕਹੋਗੇ ਅਸੀਂ ਵੱਡੇ ਲੈਵਲ 'ਤੇ ਵੇਚਣੀ ਹੈਗੀ, ਫਿਰ ਉਹ ਜੇ ਉਹਦੇ ਖਰਚੇ ਵੀ ਬਹੁਤ ਹੈਗੇ ਅਤੇ ਮੁਨਾਫਾ ਘਟਣ ਦੇ ਚਾਂਸ ਘੱਟ ਜਾਂਦੇ ਆ ਜੀ।
1: ਤਾਂ ਆਪਾਂ ਇਹੀ ਕਹਿ ਸਕਦੇ ਹਾਂ ਕਿ ਜੇ ਅਸੀਂ ਗੰਡੋਆ ਖਾਦ ਦੀ ਵਰਤੋਂ ਘਰੇਲੂ ਪੱਧਰ ਆਪਦੀਆਂ ਫਸਲਾਂ ਦੇ ਲਈ ਅਤੇ ਜਾਂ ਆਪਦੀ ਜ਼ਮੀਨ ਦਾ ਉਪਜਾਊਪਣ ਵਧਾਉਣ ਦੇ ਲਈ ਕਰਨੀ ਹੈ, ਤਾਂ ਇਹ ਬਹੁਤ ਹੀ ਵਧੀਆ ਬਦਲ ਹੈ ਰਸਾਇਣਿਕ ਖਾਦਾਂ ਦਾ
0: ਜੀ
1: ਜੀ। ਅਤੇ ਜੇ ਆਪਾਂ ਹੁਣ ਗੱਲ ਕਰੀਏ ਗੁਰਸੇਵਕ ਜੀ, ਕਿਉਂਕਿ ਹਰੇਕ ਕੰਮ ਨੂੰ ਦੀ ਸ਼ੁਰੂਆਤ ਦੇ ਲਈ ਉਹਦੀ ਸਿਖਲਾਈ ਜਾਂ ਟ੍ਰੇਨਿੰਗ ਬੜੀ ਜ਼ਰੂਰੀ ਹੁੰਦੀ ਹੈ। ਬੇਸ਼ੱਕ ਉਹ ਕੰਮ ਸਿਖਾਲਾ ਜਾਂ ਔਖਾ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਉਹਨੂੰ ਸਾਨੂੰ ਸਿੱਖਣ ਦੀ ਜ਼ਰੂਰਤ ਜ਼ਰੂਰ ਪੈਂਦੀ ਹੈ, ਕੁਝ ਬਰੀਕੀਆਂ ਬਾਰੇ ਜਾਣੂ ਹੋਣ ਦੀ ਜ਼ਰੂਰ ਲੋੜ ਪੈਂਦੀ ਹੈ ਸਾਨੂੰ। ਅਤੇ ਜੇ ਆਪਾਂ ਗੰਡੋਆ ਖਾਦ ਦੀ ਟ੍ਰੇਨਿੰਗ ਦੀ ਗੱਲ ਕਰੀਏ ਜਾਂ ਸਿਖਲਾਈ ਦੀ ਗੱਲ ਕਰੀਏ, ਤਾਂ ਉਹ ਕਿਸਾਨ ਵੀਰ ਕਿੱਥੋਂ ਲੈ ਸਕਦੇ ਆ, ਜਾਂ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਾਂ ਜਿਹੜੇ KVK ਸਾਡੇ ਜ਼ਿਲ੍ਹਾ ਪੱਧਰ ਦੇ ਕੇਂਦਰ ਨੇ, ਖੇਤੀਬਾੜੀ ਕੇਂਦਰ ਨੇ, ਉਹਨਾਂ ਤੋਂ ਕੋਈ ਸਿਖਲਾਈ ਦੀ ਇਹਨਾਂ ਦੇ ਲਈ ਸੁਵਿਧਾ ਹੈ?
0: ਹਾਂਜੀ, KVK ਕੇਂਦਰ ਹੈ, ਜਿੰਨੇ ਵੀ KVK ਕੇਂਦਰ ਹੈ, ਮੈਂ ਬਠਿੰਡਾ KVK ਕੇਂਦਰ ਤੋਂ ਟ੍ਰੇਨਿੰਗ ਲਈ ਸੀ, 7 ਦਿਨਾਂ ਦੀ ਟ੍ਰੇਨਿੰਗ ਸੀਗੀ ਉਹ, ਅਤੇ ਉਹ ਸਾਰੇ KVK ਕੇਂਦਰਾਂ 'ਚ ਲੱਗਦੀ ਰਹਿੰਦੀ ਹੈ ਸਮੇਂ ਸਮੇਂ 'ਤੇ ਟ੍ਰੇਨਿੰਗ, ਉੱਥੋਂ ਹੀ ਜ਼ਿਆਦਾਤਰ ਤਾਂ ਸਾਨੂੰ ਲੈਣੀ ਚਾਹੀਦੀ ਹੈ, ਮਤਲਬ ਫ੍ਰੀ ਮਿਲ ਜਾਂਦੀ ਹੈ ਅਤੇ ਸੌਖੀ ਮਿਲ ਜਾਂਦੀ ਆ, ਹੈ ਨਾ।
1: ਅਤੇ
0: ਇਹਦੇ ਨਾਲ ਹੀ ਕਈ ਪ੍ਰਾਈਵੇਟ ਵੀ ਹੈਗੇ ਆ ਜਿਹੜੇ ਵਰਮੀਕਮੋਸਟ ਖਾਦ ਪੈਦਾ ਕਰਦੇ ਆ, ਅਤੇ ਉਹ ਵੀ ਟ੍ਰੇਨਿੰਗ ਦਿੰਦੇ ਹੈਗੇ ਆ, ਟ੍ਰੇਨਿੰਗ ਦਿੰਦੇ ਆ, ਗੰਡੋਏ ਵੀ ਦਿੰਦੇ ਆ, ਪਰ ਮੇਰੇ ਖਿਆਲ ਦੇ ਨਾਲ ਤਾਂ ਜੇ ਅਸੀਂ ਯੂਨੀਵਰਸਿਟੀ ਤੋਂ ਜਾਂ KVK ਕੇਂਦਰਾਂ ਤੋਂ ਕਲਾਵਾਂਗੇ ਤਾਂ ਉਹ ਵਧੀਆ ਰਹਿੰਦਾ, ਸਾਡਾ ਉਹਨਾਂ ਨਾਲ ਰਾਬਤਾ ਪੈ ਜਾਂਦਾ, ਸਮੇਂ ਸਮੇਂ 'ਤੇ ਉਹ ਸਾਨੂੰ ਗਾਈਡ ਕਰਦੇ ਰਹਿੰਦੇ ਆ
1: ਜੀ। ਇਹ ਆ ਕਿ ਜਿਹੜਾ ਕਿਸਾਨ ਆ ਉਹ ਲਗਾਤਾਰ ਮਾਹਰਾਂ ਦੇ ਜਿਹੜੇ ਸੰਪਰਕ ਦੇ ਵਿੱਚ ਰਹਿੰਦਾ, ਜਿਹਦੇ ਨਾਲ ਭਵਿੱਖ ਵਿੱਚ ਹੋਣ ਵਾਲੀ ਕੋਈ ਵੀ ਜਿਹੜੀ ਨਵੀਂ ਤਕਨੀਕ ਹੈ ਜਾਂ
0: ਕੋਈ ਸਮੱਸਿਆ ਵੀ ਆਉਂਦੀ ਹੈ
1: ਤਾਂ ਉਹਦੇ ਬਾਰੇ ਉਹਨਾਂ ਤੋਂ ਜਾਣਕਾਰੀ ਲੈ ਸਕਦਾ ਹੈ। ਤੇ ਗੁਰਸੇਵਕ ਜੀ, ਕਿਉਂਕਿ ਜਿਵੇਂ ਤੁਸੀਂ ਦੱਸਿਆ ਸੀ ਕਿ ਸ਼ੁਰੂਆਤ ਦੇ ਵਿੱਚ ਜੇ ਅਸੀਂ ਥੋੜੇ ਛੋਟੇ ਪੱਧਰ ਤੇ ਵਰਮੀ ਕੰਪੋਸਟ ਦਾ ਜਾਂ ਗੰਡੋਆ ਖਾਦ ਦਾ ਦੇ ਕਿੱਤੇ ਦੀ ਕੰਮ ਦੀ ਸ਼ੁਰੂਆਤ ਕਰਨੀ ਹੈ, ਤਾਂ ਉਹ ਅਸੀਂ ਇੰਨੇ ਕੁ ਸਾਡੇ ਕੋਲ ਪੂੰਜੀ ਹੁੰਦੀ ਹੈ ਕਿ ਅਸੀਂ ਕਰ ਸਕਦੇ ਹਾਂ, ਪਰ ਕਈ ਸਾਡੇ ਕਿਸਾਨ ਵੀਰ ਇਸ ਨੂੰ ਵਪਾਰਕ ਪੱਧਰ 'ਤੇ ਸ਼ੁਰੂ ਕਰਨਾ ਚਾਹੁੰਦੇ ਨੇ, ਉਹਦੇ ਲਈ ਫਿਰ ਲਾਗਤ ਵੀ ਜਿਵੇਂ ਤੁਸੀਂ ਦੱਸਿਆ ਕਾਫੀ ਆ ਜਾਂਦੀ ਹੈ, ਅਤੇ ਸਰਕਾਰ ਵੱਲੋਂ ਕਿਸਾਨਾਂ ਨੂੰ ਆਰਥਿਕ ਸਹਾਇਤਾ ਦੇਣ ਲਈ ਕੋਈ ਸਬਸਿਡੀ ਵਾਲਾ ਜਾਂ ਕੋਈ ਹੋਰ ਸੁਵਿਧਾ ਇਸ ਤਰ੍ਹਾਂ ਦੀ ਦਿੱਤੀ ਜਾਂਦੀ ਹੈ, ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ?
0: ਇਹ ਜਿਹੜੀ ਸਬਸਿਡੀ ਦੀ ਗੱਲ ਕਰਦੇ ਹਾਂ, ਫਿਰ ਹੈਗੀ ਆ ਜੀ ਬਾਗਬਾਨੀ ਵਿਭਾਗ ਬਠਿੰਡਾ ਵੱਲੋਂ ਜਾਂ KVK ਕੇਂਦਰ ਬਠਿੰਡਾ ਵੱਲੋਂ ਇਹ ਸਬਸਿਡੀ ਦਿੱਤੀ ਜਾਂਦੀ ਆ, ਉਹ ਸਮੇਂ ਸਮੇਂ 'ਤੇ ਕੀ ਉਦੋਂ ਦੇ ਮਾਪਦੰਡ ਆ ਉਹਨਾਂ ਮੁਤਾਬਕ, ਹੈ ਨਾ। ਪਰ ਫਿਰ ਇਹ ਹੈਗਾ ਵੀ ਉਹਨਾਂ ਮੁਤਾਬਕ ਹੀ ਜਿਵੇਂ ਯੂਨੀਵਰਸਿਟੀ ਕਹਿੰਦੀ ਆ ਉਸੇ ਤਰ੍ਹਾਂ ਦਾ ਆਪਾਂ ਨੂੰ ਜਿਹੜਾ ਉਹਦਾ ਢਾਂਚਾ ਤਿਆਰ ਕਰਨਾ ਪਊਗਾ ਜੇ ਅਸੀਂ ਸਬਸਿਡੀ ਲੈਣੀ ਹੈ, ਤਾਂ ਫਿਰ ਉਹਨਾਂ ਨਾਲ ਰਾਬਤਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਅਸੀਂ ਬਾਗਬਾਨੀ ਵਿਭਾਗ ਨਾਲ ਜਾਂ KVK ਕੇਂਦਰ ਨਾਲ ਜਾਂ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰੀਏ ਸਟਾਰਟ ਕਰਨ ਤੋਂ ਪਹਿਲਾਂ ਹੀ, ਫਿਰ ਉਹਨਾਂ ਦੀਆਂ ਜਿਹੜੀਆਂ ਹਦਾਇਤਾਂ ਉਹਨਾਂ ਮੁਤਾਬਕ ਅਸੀਂ ਜਿਹੜਾ ਢਾਂਚਾ ਉਹ ਸਥਾਪਿਤ ਕਰ ਲਈਏ ਤਾਂ ਸਾਨੂੰ ਉਹ ਬਣਦੀ ਸਬਸਿਡੀ ਦਿੰਦੇ ਆ
1: ਜੀ। ਅਤੇ ਜਾਂਦੇ ਜਾਂਦੇ ਫਿਰ, ਕਿਉਂਕਿ ਤੁਸੀਂ ਲੰਮੇ ਸਮੇਂ ਤੋਂ ਵਰਮੀ ਕੰਪੋਸਟਿੰਗ ਦੇ ਜਿਹੜੇ ਕਿੱਤੇ ਨਾਲ ਜਾਂ ਤਿਆਰੀ ਨਾਲ ਜੁੜੇ ਹੋਏ ਹੋ, ਸਾਡੇ ਕਿਸਾਨ ਵੀਰ ਜਿਹੜੇ ਵਰਮੀ ਕੰਪੋਸਟ ਆਪਦੇ ਲਈ ਘਰੇਲੂ ਪੱਧਰ 'ਤੇ ਤਿਆਰ ਕਰਨਾ ਚਾਹੁੰਦੇ ਆ ਜਾਂ ਵਪਾਰਕ ਪੱਧਰ 'ਤੇ ਇਸ ਤਰ੍ਹਾਂ ਵਪਾਰਕ ਪੱਧਰ 'ਤੇ ਇਹਨੂੰ ਤਿਆਰ ਕਰਕੇ ਆਰਥਿਕ ਲਾਭ ਲੈਣਾ ਚਾਹੁੰਦੇ ਆ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਇਹੀ ਹੈਗਾ ਵੀ ਆਪਣੇ ਪੱਧਰ 'ਤੇ ਛੋਟੇ ਪ੍ਰੋਜੈਕਟ ਤੋਂ ਸ਼ੁਰੂ ਕਰਕੇ ਜੀ, ਉੱਨੀ ਕੁ ਤਨਾਅ ਦੇ ਵਿੱਚ ਸ਼ੁਰੂ ਕਰੋ ਜਿੰਨੀ ਕੁ ਤੁਸੀਂ ਆਪਦੇ ਖੇਤ 'ਚ ਵਰਤ ਸਕਦੇ ਹੋ ਜਾਂ ਵੇਚ ਸਕਦੇ ਹੋ, ਔਰ ਉਹਦੇ ਲਈ ਤੁਹਾਨੂੰ ਕਿਸੇ ਲੇਬਰ ਦੀ ਜ਼ਰੂਰਤ ਨਾ ਪਏ, ਤੁਸੀਂ ਜਿੰਨਾ ਆਪ ਕਰ ਸਕਦੇ ਹੋ ਉਸ ਤੋਂ ਸ਼ੁਰੂ ਕਰੋ, ਅਤੇ ਜਿਵੇਂ ਜਿਵੇਂ ਸਾਡਾ ਤਜਰਬਾ ਵੱਧਦਾ ਜਾਏਗਾ ਉਵੇਂ ਉਵੇਂ ਉਹ ਢਾਂਚਾ ਜਿਹੜਾ ਉਹ ਵੱਧਦਾ ਜਾਵੇਗਾ ਜੀ।
1: ਕਿਸਾਨ ਵੀਰੋ, ਇਹ ਸਨ ਗੁਰਸੇ

0: ਦੀਪਕ ਸਿੰਘ ਚੁੱਗੇ ਖੁਰਦ ਜੀ, ਜਿਨ੍ਹਾਂ ਨੇ ਸਾਨੂੰ ਵਰਮੀ ਕੰਪੋਸਟਿੰਗ ਦੀ ਤਿਆਰੀ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਗੱਲਾਂ ਬਾਤਾਂ ਕੀਤੀਆਂ। ਗੁਰਸੇਵਕ ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ।
1: ਬਹੁਤ ਬਹੁਤ ਧੰਨਵਾਦ ਜੀ।
0: ਤੇ ਉਮੀਦ ਕਰਦੇ ਹਾਂ ਕਿ ਤੁਹਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੋਂ ਸਾਡੇ ਕਿਸਾਨ ਵੀਰ ਜ਼ਰੂਰ ਲਾਹਾ ਲੈਣਗੇ ਤੇ ਰਸਾਇਣਿਕ ਖਾਦਾਂ ਦੇ ਬਦਲ ਵਜੋਂ ਜਿਹੜੀ ਗੰਡੋਆ ਖਾਦ ਦੀ ਵਰਤੋਂ ਕਰਨੀ ਸ਼ੁਰੂ ਕਰਨਗੇ ਤੇ ਇਹਦੀ ਤਿਆਰੀ ਵੀ ਆਪਣੇ ਪੱਧਰ 'ਤੇ ਕਰਨੀ ਸ਼ੁਰੂ ਕਰਨਗੇ। ਤਾਂ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਕੁਲਵਿੰਦਰ ਚਾਨੀ ਨੂੰ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।

ਕਿਸਾਨ ਵੀਰੋਂ ਤੇ ਕਿਸਾਨ ਭੈਣੋਂ, ਹੁਣੇ ਤੁਸੀਂ ਸੁਣ ਰਹੇ ਸੀ ਇੱਕ ਸਫਲ ਕਿਸਾਨ ਗੁਰਸੇਵਕ ਸਿੰਘ ਜੀ, ਜਿਹੜੇ ਕਿ ਝੁੱਗੇ ਖੁਰਦ ਦੇ ਰਹਿਣ ਵਾਲੇ ਨੇ, ਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਸਨ ਕੁਲਵਿੰਦਰ ਚਾਨੀ। ਤੇ ਆਓ ਹੁਣ ਪ੍ਰੋਗਰਾਮ ਕਿਸਾਨ ਬਾਣੀ ਤਹਿਤ ਤੁਹਾਨੂੰ ਸੁਣਵਾ ਦਿੰਦੇ ਹਾਂ ਇੱਕ ਖੂਬਸੂਰਤ ਜਿਹਾ ਗੀਤ।

FM ਬੈਂਡ 101.1 ਮੈਗਾਹਰਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 5:30 ਦਾ ਤੇ ਹੁਣ ਵੇਲਾ ਹੈ ਜੀ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ। ਪ੍ਰੋਗਰਾਮ ਗੱਲਾਂ 'ਚੋਂ ਗੱਲ ਤਹਿਤ ਅੱਜ ਤੁਸੀਂ ਸੁਣੋਗੇ ਡੇਂਗੂ ਅਤੇ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਬਾਰੇ ਜਾਣਕਾਰੀ। ਮਾਹੀ ਡਾਕਟਰ ਊਸ਼ਾ ਗੋਇਲ ਜੀ ਦੇ ਨਾਲ ਗੱਲਬਾਤ ਕਰਨਗੇ ਖੁਸ਼ਪ੍ਰੀਤ ਸ਼ੇਰਗਿੱਲ।

0: नमस्कार श्रोतियो, अज दा प्रोग्राम गल्लां चो गल दे अंतर्गत सिलसिला हैलो डॉक्टर लैके हाजिर हां जी। मैं खुशप्रीत शेरगिल ते अज दे प्रोग्राम दे विच साडे खास मेहमान ने सब तो पहला स्वागत करना चाहांगे डॉक्टर उषा गोयल जी दा। डॉक्टर साहब बहुत बहुत स्वागत तुहाडा साडे अज दे इस खास प्रोग्राम दे विच।
1: बहुत बहुत धन्यवाद खुशप्रीत जी। मैं अज तुहाडे डायरेक्टर आकाशवाणी बठिंडा बलजीत शर्मा जी दा धन्नवाद दिन्नी आ कि अज तुहाडे स्रोतियां दे रूबरू होण दा मैनूं मौका दित्ता
0: जी। डॉक्टर साहब बारे स्रोतियों तुहानूं जानकारी देना चाहांगे कि डॉक्टर उषा गोयल जी सरकारी जिला हस्पताल बठिंडा विखे बतौर सेहत अफसर अपनियां सेवावां निभा रहे ने और गाहे बगाहे डॉक्टर साहब सानूं जागरूक करन दे लई आउंदे रहिंदे ने। ते अज दे विशे दी जेकर असीं गल करिए तां अज दा विशा है जी डेंगी, जिन्हों असीं डेंगू दे नाम दे नाल वी जानदे आं। डेंगी दी बीमारी, इस दे कारण, लक्षण ते इलाज, इस बारे जानकारी हासिल करांगे। इस तों इलावा जे आपां गल करिए अजकल जो मौसम चल रहा है जी बारिशां दा, उस दे विच अक्सर असीं देखदे आं कि पानी दूषित हो जांदा, पानी दे बहुत सारे सोमे आ जिहड़े ओह दूषित हो जांदे आ। सो दूषित पानी तों किहड़ियां-किहड़ियां बीमारियां सानूं हो सकदियां ने उस दे सेवन दे नाल, इस बारे भी गल्लबात करांगे। इस विशे दे नाल संबंधी जेकर किसी ने कोई भी सवाल पुछना होवे तां स्रोते ਸਾਡੇ ਸਟੂਡੀਓ ਦਾ ਨੰਬਰ 0164-2240-331 ਡਾਇਲ ਕਰਕੇ ਚੱਲਦੇ ਪ੍ਰੋਗਰਾਮ 'ਚ ਜੁੜ ਸਕਦੇ ਆ ਤੇ ਸਵਾਲ ਡਾਕਟਰ ਸਾਹਿਬ ਹੁਣਾਂ ਤੋਂ ਪੁੱਛ ਸਕਦੇ ਆ। ਡਾਕਟਰ ਸਾਹਿਬ, ਜਦੋਂ ਤੱਕ ਕੋਈ ਸਰੋਤਾ ਸਾਡੇ ਨਾਲ ਫੋਨ ਲਾਈਨ 'ਤੇ ਜੁੜਦੇ ਨੇ, ਆਪਾਂ ਸ਼ੁਰੂਆਤ ਕਰ ਲੈਂਦੇ ਹਾਂ ਜੀ ਡੇਂਗੀ ਦੀ ਬਿਮਾਰੀ ਬਾਰੇ। ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜਿਹੜੀ ਡੇਂਗੀ ਦੀ ਬਿਮਾਰੀ ਹੁੰਦੀ ਹੈ ਜੀ, ਇਹ ਕੀ ਹੁੰਦੀ ਹੈ ਜੀ?
1: ਡੇਂਗੀ ਦੀ ਬਿਮਾਰੀ ਇੱਕ ਮੱਛਰ ਤੋਂ ਫੈਲਦੀ ਹੈ ਅਤੇ ਜਿਹਦਾ ਨਾਮ ਏਡੀਜ਼ ਇਜਿਪਟਾਈ ਹੈ। ਮੱਛਰ ਸਾਫ਼ ਖੜ੍ਹੇ ਅਤੇ ਜਿਹੜਾ ਢੱਕਿਆ ਹੋਇਆ ਪਾਣੀ ਨਹੀਂ ਹੁੰਦਾ ਉਹ ਤੋਂ ਉਹਦੇ 'ਚ ਪੈਦਾ ਹੁੰਦਾ। ਹਫ਼ਤੇ 'ਚ ਲਾਰਵਾ ਪੈਦਾ ਹੋ ਕੇ ਤਕਰੀਬਨ 12 ਤੋਂ ਲੈ ਕੇ 14 ਦਿਨ 'ਚ ਇੱਕ ਮੱਛਰ ਪੈਦਾ ਹੋ ਜਾਂਦਾ
0: ਜੀ। ਤੇ ਡਾਕਟਰ ਸਾਹਿਬ, ਜੇਕਰ ਆਪਾਂ ਗੱਲ ਕਰੀਏ ਮੱਛਰ ਦੀ, ਕੀ ਇਸ ਮੱਛਰ ਦੀ ਅਸੀਂ ਪਹਿਚਾਣ ਕਰ ਸਕਦੇ ਹਾਂ? ਸਾਨੂੰ ਮਤਲਬ ਪਤਾ ਲੱਗ ਸਕਦਾ ਦੇਖ ਕੇ ਵੀ ਜਿਹੜਾ ਇਹ ਮੱਛਰ ਹੈ ਖਾਸ ਤੌਰ ਤੇ ਇਹੀ ਡੇਂਗੀ ਦੀ ਬਿਮਾਰੀ ਪੈਦਾ ਕਰ ਸਕਦਾ?
1: ਬਿਲਕੁਲ ਜੀ, ਇਹ ਆਮ ਮੱਛਰ ਨਾਲੋਂ ਥੋੜਾ ਜਿਹਾ ਵੱਡਾ ਹੁੰਦਾ ਤੇ ਇਹਦੇ ਕਾਲੇ ਤੇ ਚਿੱਟੇ ਰੰਗ ਦੇ ਧੱਬੇ ਹੁੰਦੇ ਨੇ ਤੇ ਜੇ ਤੁਸੀਂ ਤੁਹਾਨੂੰ ਕਦੇ ਮੱਛਰ ਬੈਠਾ ਕਿਤੇ ਨਜ਼ਰ ਆ ਜੇ ਉਹਦੇ ਉੱਪਰ ਚਿੱਟੇ ਤੇ ਕਾਲੇ ਧੱਬੇ ਨਜ਼ਰ ਆਣ ਤੇ ਉਹ ਡੇਂਗੀ ਫੈਲਾਉਣ ਵਾਲਾ ਏਡੀਜ਼ ਮੱਛਰ ਹੈ
0: ਜੀ। ਤੇ ਡਾਕਟਰ ਸਾਹਿਬ, ਜਦੋਂ ਆਪਾਂ ਬਿਮਾਰੀ ਦੀ ਗੱਲ ਕਰਦੇ ਹਾਂ ਤਾਂ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਸਾਡੇ ਸਰੀਰ ਦੇ ਵਿੱਚ ਕਿਹੜੇ ਕਿਹੜੇ ਬਦਲਾਵ ਜਾਂ ਕਿਹੜੇ ਕਿਹੜੇ ਚਿੰਨ੍ਹ ਤੇ ਲੱਛਣ ਜਦੋਂ ਸਾਨੂੰ ਦਿਖਾਈ ਦੇਣ ਤਾਂ ਸਾਨੂੰ ਸਮਝ ਜਾਣਾ ਚਾਹੀਦਾ ਕਿ ਜੋ ਅਸੀਂ ਡੇਂਗੀ

0: ਬਿਮਾਰੀ ਦੀ ਚਪੇਟ ਦੇ ਵਿੱਚ ਆ ਗਏ ਹਾਂ।
1: ਬੁਖਾਰ ਹੋਣਾ, ਸਰੀਰ ਟੁੱਟਣਾ ਭੱਜਣਾ, ਥਕਾਨ ਰਹਿਣੀ, ਕਈਆਂ ਨੂੰ ਬੁਖਾਰ ਨਹੀਂ ਹੁੰਦਾ, ਕਮਜ਼ੋਰੀ ਲੱਗਦੀ ਹੈ, ਅੱਖਾਂ ਪਿੱਛੇ ਖੂਬ ਸਾਰੀ ਦਰਦ ਹੋਣੀ, ਇਹਦੇ 'ਚ ਇੰਨੀ ਕੁ ਸਰੀਰ 'ਚ ਦਰਦ ਹੁੰਦੀ ਆ, ਅਸੀਂ ਇਹਨੂੰ ਹੱਡੀ ਤੋੜ ਬੁਖਾਰ ਇੱਕ ਤਰ੍ਹਾਂ ਦਾ ਕਹਿੰਦੇ ਹਾਂ, ਅਤੇ ਕਈਆਂ ਦੇ ਸਰੀਰ 'ਤੇ ਲਾਲ ਲਾਲ ਛੋਟੇ ਛੋਟੇ ਬਰੀਕ ਦਾਣੇ ਨਿਕਲੇ ਆਉਂਦੇ ਨੇ, ਔਰ ਜੇ ਕੋਈ ਇਹਦੇ ਜ਼ਿਆਦਾ ਵੱਧ ਜੇ ਤਾਂ ਤੁਹਾਡੇ ਮਸੂੜਿਆਂ 'ਚੋਂ ਬ੍ਰਸ਼ ਕਰਨ ਦੇ ਵੇਲੇ ਖੂਨ ਨਿਕਲਣਾ ਹਲਕਾ ਫੁਲਕਾ, ਪਿਸ਼ਾਬ ਰਾਹੀਂ ਖੂਨ ਆਉਣਾ, ਜਾਂ ਤੁਹਾਡੇ ਹੱਥ ਬਾਂਹ 'ਤੇ ਕਦੇ ਕੋਈ ਚੀਜ਼ ਵੱਜ ਜੇ ਅਤੇ ਥੋੜ੍ਹਾ ਜਿਹਾ ਕੁਛ ਵੱਜਣ ਨਾਲ ਵੀ ਤੁਹਾਡੇ ਨੀਚੇ ਲਾਲ ਧੱਬੇ ਖੂਨ ਇਕੱਠਾ ਹੋ ਜਾਂਦਾ, ਇਹ ਕੁਛ ਨਿਸ਼ਾਨੀਆਂ ਨੇ
0: ਜੀ। ਤੇ ਡਾਕਟਰ ਸਾਹਿਬ ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਜੀ, ਆਪਾਂ ਉਹਨਾਂ ਦਾ ਸਵਾਲ ਲੈ ਲੈਂਦੇ ਹਾਂ। ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਬਾਈ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ।
2: ਠੀਕ ਹੈ ਜੀ।
0: ਜੀ ਬਾਈ ਜੀ, ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰਦੇ ਹੋ, ਕੌਣ ਬੋਲਦੇ ਹੋ ਤੇ ਕਿੱਥੋਂ?
2: ਮੈਂ ਬੁਰਜਮਾਨ ਸਾਹਿਬ ਤੋਂ ਗੁਰਜੀਤ ਨੰਬਰਦਾਰ ਬੋਲਣਾ
0: ਜੀ। ਗੁਰਜੀਤ ਬਾਈ ਜੀ, ਡਾਕਟਰ ਸਾਹਿਬ ਤੁਹਾਡੀ ਗੱਲ ਸੁਣ ਰਹੇ ਨੇ, ਕੀ ਸਵਾਲ ਹੈ ਜੀ?
2: ਮੈਂ ਜੀ ਡੇਂਗੂ ਹੈ, ਮਤਲਬ ਕਿ ਮੱਛਰ ਨੇ ਹੁੰਦਾ ਕਿ ਹੋਰ ਵੀ ਲੱਛਣ ਹੈ ਇਹਦਾ ਕੋਈ?
0: ਜੀ ਮੱਛਰ ਦੇ ਨਾਲ ਹੀ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਹੁੰਦਾ, ਤੁਸੀਂ ਚਿੰਨ ਤੇ ਲੱਛਣ ਪੁੱਛਣਾ ਚਾਹ ਰਹੇ ਹੋ?
2: ਹਾਂ ਜੀ ਹਾਂ।
0: ਵੀ ਬੁਖਾਰ ਤੋਂ ਇਲਾਵਾ ਕੀ ਕੋਈ ਹੋਰ ਵੀ ਸਰੀਰ ਦੇ ਵਿੱਚ ਬਦਲਾਵ ਆਉਂਦਾ? ਜੀ ਤੁਸੀਂ
2: ਜੀ
0: ਪ੍ਰੋਗਰਾਮ 'ਚ ਸ਼ਾਮਿਲ ਹੋਏ ਤੁਹਾਡਾ ਧੰਨਵਾਦ, ਤੁਸੀਂ ਕਿਰਪਾ ਕਰਕੇ ਰੇਡੀਓ ਸੈੱਟ ਰਾਹੀਂ ਜਵਾਬ ਸੁਣ ਲਓ ਜੀ, ਡਾਕਟਰ ਸਾਹਿਬ ਤੁਹਾਡੀ ਗੱਲ ਦਾ ਜਵਾਬ ਦੇ ਰਹੇ ਨੇ ਜੀ।
2: ਧੰਨਵਾਦ ਜੀ, ਧੰਨਵਾਦ।
1: ਬਿਲਕੁਲ ਜੀ, ਡੇਂਗੀ ਜਿਹੜਾ ਹੈ ਮੱਛਰ ਤੋਂ ਮੱਛਰ ਹੀ ਫੈਲਾਉਂਦਾ ਹੈ, ਜਦੋਂ ਇੱਕ ਕਿਸੇ ਰੋਗੀ ਮਰੀਜ਼ ਨੂੰ ਜਾਂ ਜਿਹਦੇ ਵਿੱਚ ਡੇਂਗੀ ਦਾ ਕੀਟਾਣੂ ਹੈ ਉਹਨੂੰ ਕੱਟਦਾ ਹੈ, ਉਹਦਾ ਖੂਨ ਚੂਸਦਾ ਹੈ, ਤਾਂ ਉਹਦੇ ਵਿੱਚ ਇਹਦਾ ਵਾਇਰਸ ਆਉਂਦਾ ਅਤੇ ਅੱਗੇ ਇਹ ਫਿਰ ਕਿਸੇ ਹੋਰ ਇਨਸਾਨ ਨੂੰ ਕੱਟਦਾ ਹੈ ਤਾਂ ਇਹ ਫੈਲਦਾ ਹੈ। ਜਿਵੇਂ ਮੈਂ ਪਹਿਲਾਂ ਦੱਸਿਆ, ਸਰੀਰ ਬਹੁਤ ਟੁੱਟਣਾ ਭੱਜਣਾ, ਥਕਾਨ ਹੋਣੀ, ਅੱਖਾਂ ਪਿੱਛੇ ਦਰਦ ਹੋਣਾ, ਇੰਨਾ ਦਰਦ ਹੁੰਦਾ ਕਿ ਇਹਨੂੰ ਐਂ ਲੱਗਦਾ ਹੱਡੀ ਟੁੱਟ ਰਹੀ ਹੈ, ਹੱਡੀ ਤੋੜ ਬੁਖਾਰ ਵੀ ਕਹਿੰਦੇ ਹਾਂ, ਔਰ ਕਮਜ਼ੋਰੀ ਹੋਣੀ, ਜ਼ਿਆਦਾ ਤਕਲੀਫ ਹੋਏ ਤਾਂ ਉਹਦੇ 'ਚ ਕਈ ਵਾਰ ਹਲਕਾ ਫੁਲਕਾ ਖੂਨ 'ਚ ਪਿਸ਼ਾਬ 'ਚ ਖੂਨ ਆਉਣਾ, ਬ੍ਰਸ਼ ਕਰਦੇ ਹੋਏ ਆਪਾਂ ਮਸੂੜਿਆਂ 'ਚੋਂ ਥੋੜ੍ਹਾ ਬਹੁਤ ਖੂਨ ਨਿਕਲਣਾ, ਇਹ ਕੁਛ ਖਤਰੇ ਦੀਆਂ ਅਲਾਮਤਾਂ ਵੀ ਨੇ, ਅਤੇ ਇਹਦਾ ਇਲਾਜ ਇੱਕ ਮਾਹਿਰ ਡਾਕਟਰ ਤੋਂ ਕਰਾਓ।
0: ਜੀ ਡਾਕਟਰ ਸਾਹਿਬ, ਜਦੋਂ ਆਪਾਂ ਬੁਖਾਰ ਦੀ ਗੱਲ ਕਰਦੇ ਹਾਂ ਨਾ, ਤਾਂ ਡੇਂਗੀ ਦਾ ਜੋ ਬੁਖਾਰ ਆ ਉਹ ਵੀ ਪਹਿਲਾਂ ਬੁਖਾਰ ਦੇ ਰੂਪ 'ਚ ਹੀ ਸਾਡੇ ਸਾਹਮਣੇ ਆਉਂਦਾ, ਔਰ ਹੌਲੀ ਹੌਲੀ ਸਾਨੂੰ ਪਤਾ ਲੱਗਦਾ ਵੀ ਇਹ ਹੱਡੀ ਤੋੜ ਬੁਖਾਰ ਵਾਲੇ ਪਾਸੇ ਨੂੰ ਜਾ ਰਿਹਾ ਜਾਂ ਫਿਰ ਇੱਕ ਆਮ ਬੁਖਾਰ। ਜਦੋਂ ਸਾਨੂੰ ਬੁਖਾਰ ਹੋ ਜਾਂਦਾ, ਜਦੋਂ ਅਸੀਂ ਟੈਸਟਾਂ ਦੀ ਗੱਲ ਕਰਦੇ ਹਾਂ, ਤਾਂ ਉਸ ਤੋਂ 9ਵੇਂ ਦਿਨ ਜਾ ਕੇ ਸਾਨੂੰ ਟੈਸਟ ਕਰਵਾ ਲੈਣਾ ਚਾਹੀਦਾ, ਜਾਂ ਫਿਰ ਜਦੋਂ ਬੁਖਾਰ ਹੋ ਜਾਵੇ ਸਾਨੂੰ ਨਾਲ ਦੀ ਨਾਲ ਹੀ ਤੁਰੰਤ ਹੀ ਆਪਦੇ ਟੈਸਟ ਕਰਵਾ ਲੈਣੇ ਚਾਹੀਦੇ? ਕਿਰਪਾ ਕਰਕੇ ਇਸ ਬਾਰੇ ਵੀ ਸਰੋਤਿਆਂ ਨੂੰ ਜਾਣਕਾਰੀ ਦਿਓ ਜੀ।
1: ਪਹਿਲੀ ਗੱਲ ਤਾਂ ਸਭ ਤੋਂ ਜ਼ਰੂਰੀ ਹੈ, ਜੇ ਤੁਹਾਨੂੰ ਇਸ ਤੁਹਾਨੂੰ ਬੁਖਾਰ ਹੁੰਦਾ ਹੈ ਤਾਂ ਦਵਾਈ ਕੀ ਖਾਣੀ ਹੈ? ਆਪਾਂ ਘਰ ਪਈ ਕੋਈ ਵੀ ਸਿਰਦਰਦ ਦੀ ਦਵਾਈ, ਬੁਖਾਰ ਦੀ ਕੋਈ ਵੀ ਚੀਜ਼ ਪਈ ਹੋਵੇ, ਉਹ ਆਪਾਂ ਖਾਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਮੌਸਮ 'ਚ ਬੁਖਾਰ ਹੁੰਦਾ, ਸਿਰਫ ਇੱਕ ਕਰੋਸਿਨ ਜਾਂ ਪੈਰਾਸੀਟਾਮੋਲ ਦੀ ਗੋਲੀ ਲਓ, ਜਿਹੜੀ ਕੋਵਿਡ 'ਚ ਬਹੁਤ ਮਸ਼ਹੂਰ ਹੋਈ ਸੀ ਇੱਕ ਕੰਪਨੀ ਦੀ, ਡੋਲੋ ਨਾਮ 'ਤੇ, 650 ਵਾਲੀ। ਪੈਰਾਸੀਟਾਮੋਲ ਤੋਂ ਸਿਵਾਏ ਕੋਈ ਗੋਲੀ ਨਾ ਲਓ। ਜੇ ਕੋਈ ਐਸਪਰੀਨ, ਡਿਸਪਰੀਨ, ਬਰੂਫਨ, ਕੌਂਬੀਫਲੈਮ, ਡਿਕਲੋ ਦੀਆਂ ਗੋਲੀਆਂ, ਵੋਵਰਨ ਦੀਆਂ ਗੋਲੀਆਂ ਘਰੇ ਪਈਆਂ ਨੇ, ਉਹਨਾਂ ਨੂੰ ਨਾ ਖਾਇਆ ਜਾਏ, ਕਿਉਂਕਿ ਇਹ ਖੂਨ ਪਤਲਾ ਕਰਦੀਆਂ ਨੇ ਅਤੇ ਇਹਦੇ ਨਾਲ ਜਿਹੜੇ ਸੈੱਲ ਨੇ ਖੂਨ ਵਿੱਚ ਜਿਨ੍ਹਾਂ ਨੂੰ ਪਲੇਟਲੈਟ ਕਹਿੰਦੇ ਆ, ਉਹ ਘਟਦੇ ਨੇ। ਅਤੇ ਅਗਲੇ ਦਿਨ ਜਾ ਕੇ ਕਿਸੇ ਵੀ ਸਰਕਾਰੀ ਸਿਹਤ ਕੇਂਦਰ, ਚਾਹੇ ਉਹ ਜ਼ਿਲ੍ਹਾ ਹਸਪਤਾਲ ਹੈ, ਸਬ ਡਿਵੀਜ਼ਨਲ ਹੈ, CHC ਹੈ, ਇੱਥੋਂ ਤੱਕ ਕਿ ਪੰਜਾਬ ਵਿੱਚ ਸਾਰੇ ਆਮ ਆਦਮੀ ਕਲੀਨਿਕ ਜਿੰਨੇ ਨੇ, ਉੱਥੇ ਇਹਦਾ ਟੈਸਟ ਫ੍ਰੀ ਹੁੰਦਾ। ਆਪਣੇ ਟੈਸਟ ਕਰਾਓ, ਡਾਕਟਰ ਨੂੰ ਦਿਖਾਓ, ਅਤੇ ਜੇ ਉਹਨਾਂ ਲੱਗੂਗਾ ਤਾਂ ਉਹ ਤੁਹਾਡਾ ਇੱਕ ਪੱਕਾ ਟੈਸਟ, ਜਿਹਨੂੰ ਅਸੀਂ ਅਲਾਈਜ਼ਾ ਕਹਿੰਦੇ ਹਾਂ, ਉਹ ਭੇਜਦੇ ਨੇ, ਅਤੇ ਉਹਦੀ ਰਿਪੋਰਟ ਅਗਲੇ ਦਿਨ ਮਿਲਦੀ ਹੈ। ਅਤੇ ਜੇ ਡੇਂਗੀ ਹੈ ਤਾਂ ਉਹ ਜੇ ਦਾਖਲ ਕਰਨ ਦੀ ਲੋੜ ਹੈ ਉਹ ਦਾਖਲ ਵੀ ਕਰਦੇ ਨੇ, ਔਰ ਪਰ ਇਹਦਾ ਟੈਸਟ ਜ਼ਰੂਰ ਕਰਵਾ ਲਓ, ਔਰ ਬਹੁਤ ਜ਼ਿਆਦਾ ਦੇਰ ਨਾ ਕਰੋ।
0: ਜੀ ਤੇ ਡਾਕਟਰ ਸਾਹਿਬ, ਜੇਕਰ ਹੁਣ ਆਪਾਂ ਇਲਾਜ ਦੀ ਗੱਲ ਕਰੀਏ ਤਾਂ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜੇਕਰ ਕਿਸੇ ਨੂੰ ਡੇਂਗੀ ਦੀ ਬਿਮਾਰੀ ਹੋ ਗਈ ਹੈ, ਟੈਸਟ ਦੇ ਨਾਲ ਕਨਫਰਮ ਹੋ ਗਿਆ, ਤਾਂ ਇਲਾਜ ਦੇ ਲਈ ਕਦੋਂ ਤੱਕ ਅਸੀਂ ਘਰ ਦੇ ਵਿੱਚ ਆਪਣਾ ਖੁਦ ਇਲਾਜ ਕਰ ਸਕਦੇ ਹਾਂ, ਤੇ ਕਦੋਂ ਸਾਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਹੈ ਜਾਂ ਹਸਪਤਾਲ 'ਚ ਦਾਖਲ ਹੋਣ ਦੀ ਜ਼ਰੂਰਤ ਹੈ? ਕਿਉਂਕਿ ਇਹਦੇ ਬਾਰੇ ਵੀ ਬਹੁਤ ਸਾਰੇ ਵਹਿਮ ਭਰਮ ਦਿਮਾਗ ਦੇ ਵਿੱਚ ਚੱਲਦੇ ਰਹਿੰਦੇ ਆ ਜੀ।
1: ਦੇਖੋ ਖੁਸ਼ਪ੍ਰੀਤ ਜੀ, ਜ਼ਿਆਦਾਤਰ ਮਰੀਜ਼ ਘਰ ਠੀਕ ਹੋ ਜਾਂਦੇ ਨੇ, ਸਿੰਪਲ ਇੱਕ ਬੁਖਾਰ ਠੀਕ ਕਰਨ ਵਾਲੀ, ਜਿਵੇਂ ਮੈਂ ਕਿਹਾ ਪੈਰਾਸੀਟਾਮੋਲ ਦੀ ਗੋਲੀ, ਅਤੇ ਆਮ ਜਿਹੜਾ ਘਰ 'ਚ ਹਲਕਾ ਫੁਲਕਾ ਖਾਣਾ ਬਣਦਾ ਉਹ ਖਾ ਪੀ ਕੇ ਤੁਸੀਂ ਸੈਟੀ। ਹੁਣ ਸਿਰਫ ਇਹ ਜਿਹੜੀ ਮੈਂ ਨੰਬਰ ਬੋਲਿਆ, 95% ਤੋਂ ਵੱਧ ਲੋਕ ਘਰ ਠੀਕ ਹੁੰਦੇ ਨੇ, ਬਹੁਤ ਥੋੜ੍ਹੇ ਨੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਹੋਣ ਦੀ ਲੋੜ ਪੈਂਦੀ ਹੈ। ਔਰ ਉਹ ਜਿਵੇਂ ਮੈਂ ਪਹਿਲਾਂ ਕਿਹਾ, ਜਦੋਂ ਬੁਖਾਰ ਹੁੰਦਾ ਹੋਸਪਿਟਲ ਜਾ ਕੇ ਮਾਹਿਰ ਡਾਕਟਰ ਤੋਂ ਟੈਸਟ ਕਰਵਾ ਲਓ, ਉਹ ਤੁਹਾਨੂੰ ਦੱਸ ਦਿੰਦੇ ਨੇ ਕਿ ਦਾਖਲ ਹੋਣ ਦੀ ਲੋੜ ਹੈ ਜਾਂ ਨਹੀਂ ਹੈ। ਸਭ ਤੋਂ ਜ਼ਰੂਰੀ ਹੈ ਕਿ ਇਹਦੇ 'ਚ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਜੇ ਤੁਹਾਨੂੰ ਸ਼ੂਗਰ, ਹਾਰਟ ਦੀ ਬਿਮਾਰੀ ਹੈ, ਕੋਈ ਇਹੀ ਜੀ ਬਿਮਾਰੀ ਹੈ ਜਿਹਦੇ ਕਰਕੇ, ਕਿਡਨੀ ਦੀ ਬਿਮਾਰੀ ਹੈ ਜਿਹਦੇ ਕਰਕੇ ਤੁਹਾਡੀ ਜਿਹੜੀ

0: ਬਿਮਾਰੀਆਂ ਨੂੰ ਲੜਨ ਦੀ ਕਸ਼ਮਤਾ ਉਹ ਘਟੀ ਹੁੰਦੀ ਹੈ, ਜੇ ਜਿਹਨੂੰ ਅਸੀਂ ਕਹਿੰਦੇ ਹਾਂ ਰੈਜ਼ਿਸਟੈਂਸ ਜਾਂ ਇਮਿਊਨਿਟੀ ਘਟੀ ਹੋਈ ਹੈ, ਤੇ ਤੁਹਾਨੂੰ ਫਿਰ ਹੋਰ ਜ਼ਿਆਦਾ ਧਿਆਨ ਤੇ ਸਤਰਕ ਰਹਿਣਾ ਪੈਂਦਾ ਹੈ, ਤੇ ਡਾਕਟਰ ਦੀ ਸਲਾਹ ਤੇ ਹੀ ਦਾਖਲ ਹੋ। ਸੈੱਲ ਕੱਟਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਗਏ ਤੇ ਤੁਹਾਨੂੰ ਕਿਸੇ ਨੇ ਕਹਿਤਾ ਜੀ 1.5 ਲੱਖ ਸੈੱਲ ਰਹਿ ਗਏ, ਘਟ ਗਏ, ਨਹੀਂ ਜੀ। ਬੜੀ ਦਫਾ ਇਹ ਹੋਰ ਬੁਖਾਰ ਹੋਰ ਬਿਮਾਰੀਆਂ 'ਚ ਵੀ ਘਟਦੇ ਨੇ ਸੈੱਲ। ਇਸੀ ਲਈ ਮਾਹਿਰ ਡਾਕਟਰ ਦੀ ਮੈਂ ਫਿਰ ਦੁਬਾਰਾ ਬੋਲ ਰਹੀ ਹਾਂ, ਮਾਹਿਰ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਦਵਾਈ ਨਾ ਖਾਓ, ਕਿਤੋਂ ਵੀ ਕੋਈ ਹੋਰ ਇਲਾਜ ਨਾ ਕਰਾਓ। ਸਰਕਾਰੀ ਸਿਹਤ ਸੰਸਥਾਵਾਂ ਵਿੱਚ, ਸਾਰੇ ਹਸਪਤਾਲਾਂ ਵਿੱਚ ਪੰਜਾਬ 'ਚ ਇਹਦਾ ਇਲਾਜ ਫ੍ਰੀ ਹੈ
1: ਜੀ। ਤੇ ਡਾਕਟਰ ਸਾਹਿਬ, ਜਦੋਂ ਆਪਾਂ ਗੱਲ ਕਰਦੇ ਹਾਂ ਸੈੱਲ ਘਟਣ ਦੀ, ਤਾਂ ਦਿਮਾਗ ਦੇ ਵਿੱਚ ਇਹ ਗੱਲ ਆਉਂਦੀ ਹੈ ਵੀ ਇੰਨੇ ਸੈੱਲ ਘਟ ਗਏ, ਇਹਦੇ ਬਾਰੇ ਤਾਂ ਤੁਸੀਂ ਦੱਸਤਾ। ਹੁਣ ਗੱਲ ਇਲਾਜ ਦੀ ਆਉਂਦੀ ਹੈ। ਅਸੀਂ ਕਿਹਾ ਵੀ ਜ਼ਿਆਦਾਤਰ ਜਿਹੜੇ ਮਰੀਜ਼ ਨੇ ਉਹ ਘਰ ਦੇ ਵਿੱਚ ਹੀ ਠੀਕ ਹੋ ਜਾਂਦੇ ਆ, ਤੇ ਫਿਰ ਘਰਾਂ ਦੇ ਵਿੱਚ ਪਤਾ ਲੈਣ ਵਾਲੇ ਵੀ ਬਹੁਤ ਆਉਂਦੇ ਆ ਜੀ, ਤੇ ਫਿਰ ਉਹ ਆ ਕੇ ਸਲਾਹਾਂ ਦੇ ਕੇ ਜਾਂਦੇ, ਸਾਡੇ ਫਲਾਨਿਆਂ ਦੇ ਫਲਾਨੇ ਦਾ ਫਲਾਨੇ ਨੂੰ ਹੋ ਗਿਆ ਸੀ, ਉਹਨੇ ਉਹ ਦੁੱਧ ਪੀਤਾ ਸੀ, ਉਹਨੇ ਆਹ ਖਾਧਾ ਸੀ, ਪੱਤੇ ਖਾਧੇ ਸੀ। ਸੋ ਇਹਦੇ ਬਾਰੇ ਵੀ ਜ਼ਰੂਰ ਜਾਣਕਾਰੀ ਦਿਓ ਜੀ ਵੀ ਜੇ ਸੈੱਲ ਘਟ ਗਏ, ਕਿੰਨੇ ਕੁ ਸੈੱਲ ਘਟਿਆਂ ਨੂੰ ਅਸੀਂ ਸੀਰੀਅਸ ਕਹਿੰਦੇ ਹਾਂ, ਤੇ ਕਿੱਥੋਂ ਤੱਕ ਸਾਨੂੰ ਘਰੇ ਹੀ ਸ਼ਾਂਤੀ ਦੇ ਨਾਲ ਜਾਂ ਬੁਖਾਰ ਨੂੰ ਘੱਟ ਕਰਦੇ ਹੋਏ ਬੁਖਾਰ ਵਾਲੀਆਂ ਦਵਾਈਆਂ ਲੈ ਕੇ ਅਸੀਂ ਸਾਰ ਸਕਦੇ ਹਾਂ?
0: ਦੇਖੋ ਜੀ, ਪਹਿਲਾਂ ਤਾਂ ਡਾਕਟਰ ਕੋਲ ਜਾਓ, ਮਾਹਿਰ ਡਾਕਟਰ ਕੋਲ, ਉਹੀ ਦੱਸਣਗੇ ਕੀ ਤੁਹਾਡੀ ਹਾਲਤ ਹੈ, ਕੀ ਤੁਹਾਨੂੰ ਕੀ ਇਲਾਜ ਦੀ ਜ਼ਰੂਰਤ ਹੈ, ਘਰ ਰੱਖਣਾ ਕਿ ਹਸਪਤਾਲ ਦਾਖਲ। ਹੁਣ ਰਹੀ ਗੱਲ ਸਲਾਹ ਦੀ, ਬਿਲਕੁਲ ਦੁੱਧ ਦੀ ਗੱਲ ਕੀਤੀ ਖੁਸ਼ਪ੍ਰੀਤ ਜੀ ਤੁਸੀਂ, ਬੱਕਰੀ ਦਾ ਦੁੱਧ, ਕੋਈ ਇਹ ਸਭ ਵਹਿਮ ਨੇ, ਅਸੀਂ ਕਹਿੰਦੇ ਹਾਂ ਭਰਮ ਨੇ, ਪੱਤੇ ਪਪੀਤੇ ਦੇ ਪੱਤੇ ਖਾਂਦੇ ਆ ਲੋਕ, ਉਹ ਡਰੈਗਨ ਫਰੂਟ ਜਾਏ, ਇੱਕ ਤਾਂ ਨਾਮ ਹੀ ਬੜਾ ਡਰਾਵਨਾ ਜਿਹਾ, ਡਰੈਗਨ ਫਰੂਟ, ਕੀਵੀ ਜਿਹੜੀ 30-35 ਰੁਪਏ ਪੀਸ ਮਿਲਦਾ ਹੈ, ਜਦੋਂ ਇਹ ਡੇਂਗੀ ਦਾ ਬੁਖਾਰ ਜੇ ਪਤਾ ਲੱਗ ਜਾਏ ਨਾ, ਮੌਸਮ ਆ ਗਿਆ, ਉਹ ਦੁੱਗਣੇ ਰੇਟ ਦੀ ਹੋ ਜਾਂਦੀ ਹੈ। ਇਹੀ ਜਿਹੀਆਂ ਚੀਜ਼ਾਂ ਖਾਣ ਤੋਂ ਗੁਰੇਜ਼ ਕਰੋ। ਮੈਂ ਪਹਿਲਾਂ ਕਿਹਾ ਮੌਸਮ ਦਾ ਫਲ, ਮੌਸਮ ਦੀ ਸਬਜ਼ੀ, ਪੀਣ ਵਾਲੀਆਂ ਚੀਜ਼ਾਂ 'ਚ ਪਾਣੀ, ORS ਦਾ ਘੋਲ, ਲੱਸੀ, ਛਾਛ, ਸੱਤੂ, ਆਮ ਪੰਨਾ, ਸ਼ਿਕੰਜਵੀ ਜਿਹੜੀ ਆਪਣੇ ਘਰਾਂ 'ਚ ਬਹੁਤ ਹੁੰਦੀ ਹੈ, ਬਣਾ ਲੈਂਦੇ ਹਾਂ ਆਪਾਂ, ਅਤੇ ਆਮ ਪੰਨਾ, ਇਹ ਚੀਜ਼ਾਂ ਪੀਓ ਤੇ ਪਾਣੀ ਦੀ ਕਮੀ ਹੋਣ ਨਾ ਦੋ
1: ਜੀ। ਡਾਕਟਰ ਸਾਹਿਬ, ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ, ਆਪਾਂ ਉਹਨਾਂ ਦਾ ਵੀ ਸਵਾਲ ਲੈ ਲੈਂਦੇ ਹਾਂ। ਹੈਲੋ
2: ਹੈਲੋ
1: ਜੀ, ਸਵਾਗਤ ਹੈ ਜੀ ਪ੍ਰੋਗਰਾਮ 'ਚ, ਆਪਣਾ ਨਾਮ ਸਰੋਤਿਆਂ ਨਾਲ ਸਾਂਝਾ ਕਰ ਦਿਓ।
2: ਮੇਰਾ ਨਾਮ ਜੀ ਆਪਣਾ ਰਵੀਰ ਸਿੰਘ, ਪਿੰਡ ਮਹਿਤਾ
1: ਜੀ, ਸੁਖਵੀਰ ਭਾਈ ਜੀ।
2: ਪਹਿਲਾਂ ਵੀ ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ
1: ਭਾਈ ਜੀ, ਤੁਸੀਂ ਸਵਾਲ ਪੁੱਛ ਲਓ ਜੀ, ਡਾਕਟਰ ਸਾਹਿਬ ਤੁਹਾਡੀ ਗੱਲ ਸੁਣ ਰਹੇ ਨੇ, ਫਿਰ ਡਾਕਟਰ ਸਾਹਿਬ ਜਿਹੜਾ ਜਵਾਬ ਦੇਣਗੇ ਉਹ ਤੁਸੀਂ ਬੇਨਤੀ ਹੈ ਵੀ ਰੇਡੀਓ ਤੇ ਸੁਣ ਲਿਓ।
2: ਵੈਸੇ ਤਾਂ ਜਵਾਬ ਮੇਰਾ ਮਿਲ ਗਿਆ ਜੀ, ਠੀਕ ਹੈ ਗੱਲ, ਫਿਰ ਵੀ ਮੈਂ ਸਵਾਲ ਪੁੱਛਦਾ ਵੀ ਮੇਰੇ ਸੈੱਲ ਹੈ ਜਿਹੜੇ ਉਹ ਬਹੁਤ ਘੱਟ ਜਾਂਦੇ ਆ ਛੇਤੀ, ਕੰਮ ਉਮਰ ਮੇਰੀ 58 ਸਾਲ ਹੈ ਜੀ, ਵੀ ਇਹ ਆਪਣਾ 1.5 ਲੱਖ ਤੋਂ ਉੱਪਰ ਹੁੰਦੇ ਨੀ ਜੀ।
1: ਜੀ ਬੁਖਾਰ ਵੀ ਰਹਿੰਦਾ ਜੀ? ਡਾਕਟਰ ਸਾਹਿਬ ਇਹ ਮੇਰੇ ਖਿਆਲ ਉਹਨਾਂ ਤੱਕ ਆਵਾਜ਼ ਸਾਡੀ ਸ਼ਾਇਦ ਘੱਟ ਜਾ ਰਹੀ ਹੈ।
0: ਇਸ ਤਰ੍ਹਾਂ ਹੈ ਸੁਖਵੀਰ ਜੀ, ਤੁਹਾਡਾ ਇਹ ਤੁਸੀਂ ਮਹਿਤਾ ਪਿੰਡ ਮੇਰੇ ਖਿਆਲ ਬਠਿੰਡੇ ਦੇ ਕੋਲ ਹੈ, ਤੁਸੀਂ ਬਠਿੰਡਾ ਸਰਕਾਰੀ ਹਸਪਤਾਲ 'ਚ ਆ ਕੇ ਜਿਹੜੇ ਮੈਡੀਕਲ ਸਪੈਸ਼ਲਿਸਟ ਨੇ ਮਾਹਿਰ ਡਾਕਟਰ ਨੂੰ ਦਿਖਾਓ। ਹੋ ਸਕਦਾ ਕੋਈ ਤੁਸੀਂ ਦਵਾਈ ਖਾਂਦੇ ਹੋ ਕਿਸੇ ਚੀਜ਼ ਵਾਸਤੇ, ਉਹਦੇ ਨਾਲ ਵੀ 1.5 ਲੱਖ ਦੇ ਨੇੜੇ ਤੇੜੇ ਰਹਿੰਦੇ ਹੈ, ਜਾਂ ਕਈਆਂ ਦੇ ਸਰੀਰ 'ਚ ਹੀ ਹੁੰਦਾ ਕਿ 1.5-2 ਲੱਖ ਇੰਨੇ ਕੁ ਹੀ ਰਹਿੰਦੇ ਨੇ, ਤਾਂ ਘਬਰਾਉਣ ਵਾਲੀ ਗੱਲ ਨਹੀਂ ਹੈ ਜੇ ਇਹ ਇੱਕ ਆਮ ਹੀ ਤੁਹਾਡੇ ਇੰਨੇ ਰਹਿੰਦੇ ਨੇ, ਹੋਸਪਿਟਲ ਆ ਜਾਓ, ਜ਼ਿਲ੍ਹਾ ਹਸਪਤਾਲ, ਉਹ ਤੁਹਾਨੂੰ ਦਿਖਾ ਦੇਣਗੇ।
1: ਜੀ ਸੁਖਵੀਰ ਜੀ, ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਧੰਨਵਾਦ, ਤੇ ਉਮੀਦ ਹੈ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਤਸੱਲੀ ਬਖਸ਼ ਉੱਤਰ ਮਿਲ ਗਿਆ ਹੋਏਗਾ। ਡਾਕਟਰ ਸਾਹਿਬ, ਹੁਣ ਅਗਲਾ ਜੋ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਉਹ ਬਹੁਤ ਹੀ ਅਹਿਮ ਹੈ, ਤੇ ਸਰੋਤਿਆਂ ਨੂੰ ਵੀ ਬਹੁਤ ਧਿਆਨ ਨਾਲ ਸੁਣਨ ਦੀ ਜ਼ਰੂਰਤ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਡੇਂਗੀ ਦੀ, ਡੇਂਗੀ ਮੱਛਰ ਤੋਂ ਹੋਣ ਵਾਲੀ ਬਿਮਾਰੀ ਹੈ, ਤਾਂ ਹੁਣ ਤੁਸੀਂ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਇਸ ਮੌਸਮ ਦੇ ਵਿੱਚ ਅਸੀਂ ਕਿਹੜੀਆਂ ਗੱਲਾਂ ਦਾ ਖਿਆਲ ਰੱਖੀਏ ਤਾਂ ਕਿ ਸਾਨੂੰ ਜਾਂ ਸਾਡੇ ਆਸ ਪਾਸ ਰਹਿਣ ਵਾਲੇ ਲੋਕਾਂ ਨੂੰ ਡੇਂਗੀ ਦੀ ਬਿਮਾਰੀ ਨਾ ਹੋਵੇ ਤੇ ਡੇਂਗੀ ਦਾ ਮੱਛਰ ਸਾਡੇ ਆਸ ਪਾਸ ਨਾ ਪਣਪੇ।
0: ਦੇਖੋ ਜੀ, ਡੇਂਗੀ ਦੀ ਬਿਮਾਰੀ ਦਾ ਇੱਕੋ ਹੀ ਤਰੀਕਾ ਹੈ ਉਹਨੂੰ, ਉਹਦੀ ਰੋਕਥਾਮ। ਰੋਕਥਾਮ ਕਿਸ ਚੀਜ਼ ਦੀ? ਮੱਛਰ ਨਾ ਪੈਦਾ ਹੋਏ। ਉਹ ਕਿਵੇਂ ਨਹੀਂ ਪੈਦਾ ਹੋਏਗਾ? ਜੇ ਤੁਸੀਂ ਪਾਣੀ ਇਕੱਠਾ ਨਾ, ਪਾਣੀ ਵੀ ਕਿਹੜਾ ਸਾਫ, ਗੰਦੇ ਪਾਣੀ 'ਚ, ਯਾਦ ਰੱਖਿਓ ਡੇਂਗੀ ਦਾ ਮੱਛਰ ਨਹੀਂ ਪੈਦਾ ਹੁੰਦਾ। ਹੁਣ ਡੇਂਗੀ ਦਾ ਮੱਛਰ ਸਾਫ ਪਾਣੀ 'ਚ ਕਿੱਥੇ ਪੈਦਾ ਹੁੰਦਾ? ਖੜਾ ਪਾਣੀ ਜਿਹੜਾ ਢੱਕਿਆ ਨਹੀਂ ਹੋਇਆ, ਜਿਵੇਂ ਕਿ ਤੁਹਾਡੀ ਫਰਿੱਜ ਦੀ ਟਰੇ, ਹੁਣ ਕੂਲਰ ਬੰਦ ਹੋ ਗਏ, ਕੂਲਰ ਲੋਕਾਂ ਨੇ ਪਾਣੀ ਕੱਢਤਾ ਪਰ ਸਾਈਡ 'ਤੇ ਪਾਣੀ ਪਿਆ ਹੁੰਦਾ, ਕਈਆਂ ਨੇ ਉਹ ਵੀ ਸੁੱਕ ਗਿਆ ਹਵਾ ਨਾਲ, ਪਰ ਆਪਾਂ ਉਹ ਜਿਹੜਾ ਕੂਲਰ ਹੈ ਉਹ ਸਾਫ਼ ਨਹੀਂ ਕੀਤਾ, ਹੁਣ ਉਹ ਤਿਆਰੀ ਕਰ ਲਈ ਆਪਾਂ ਅਗਲੇ ਸਾਲ ਦੀ, ਕਿਉਂ? ਅੰਡੇ ਉਹਦੇ ਟੈਂਕੀ ਨਾਲ ਚਿਪਕੇ ਹੁੰਦੇ ਨੇ, ਅਤੇ ਜਦੋਂ ਅਗਲੇ ਸਾਲ ਪਾਣੀ ਨਾਲ ਭਰਾਂਗੇ ਉਹ ਅੰਡੇ ਫਲੋਟ ਉਹ ਤੈਰ ਕੇ ਉੱਪਰ, ਉਹ ਫਿਰ ਲਾਰਵਾ ਤੋਂ ਲੈ ਕੇ ਮੱਛਰ ਬਣੇਗਾ। ਜਿਹੜੀ ਵੀ ਚੀਜ਼ ਹੈ, ਕੋਈ ਘਰ 'ਚ ਮਨੀ ਪਲਾਂਟ ਰੱਖਿਆ ਬੋਤਲਾਂ ਵਿੱਚ, ਗਮਲੇ ਸੋਹਣੇ ਸੋਹਣੇ ਸ਼ੀਸ਼ੇ ਦੇ ਵਾਸਿਸ ਨੇ ਜਿਹਦੇ 'ਚ ਤੁਸੀਂ ਬੈਂਬੂ ਰੱਖੇ ਨੇ, ਪੌਦੇ ਰੱਖੇ ਨੇ, ਉਹਨਾਂ ਨੂੰ ਜ਼ਰੂਰ ਪਾਣੀ ਬਦਲਣ ਦੇ ਨਾਲ ਨਾਲ ਜ਼ਰੂਰ ਸਾਫ਼ ਕਰੋ, ਜੜ੍ਹਾਂ ਨੂੰ ਟੂਟੀ ਥੱਲੇ ਕਰ ਦਿਓ ਤਾਂ ਕਿ ਜੜ੍ਹਾਂ ਵਿੱਚ ਅੰਡੇ ਨਾ ਪਏ।

0: ਹੁਣ ਦੂਸਰਾ ਏਸੀ ਚੱਲ ਰਹੇ ਨੇ, ਏਸੀ ਦੀ ਪਾਈਪ ਥੱਲੇ ਆਪਾਂ ਬਾਲਟੀ ਰੱਖਦੇ ਹਾਂ, ਉਹਨੂੰ ਖਾਲੀ ਕਰ ਦਿੰਦੇ ਹਾਂ, ਪਰ ਫਿਰ ਵੀ ਥੋੜ੍ਹਾ ਜਿਹਾ ਪਾਣੀ ਥੱਲੇ ਰਹਿ ਜਾਂਦਾ, ਉਹਦੇ ਵਿੱਚ ਅੰਡੇ ਇਕੱਠੇ ਹੋਏ ਹੁੰਦੇ ਨੇ, ਉਹਦੇ 'ਚ ਫਿਰ ਲਾਰਵਾ ਪੈਦਾ ਹੁੰਦਾ। ਕਬਾੜ ਛੱਤਾਂ 'ਤੇ, ਟਾਇਰ ਪੁਰਾਣਾ ਜਿਹੜਾ ਹੁੰਦਾ ਆਦਤ ਹੈ ਛੱਤ 'ਤੇ ਸੁੱਟਤਾ, ਪੇਂਟ ਕਰਾਇਆ ਸੀ 2 ਸਾਲ ਪਹਿਲਾਂ, ਖਾਲੀ ਡੱਬੇ ਬਾਲਟੀਆਂ ਡੱਬੀਆਂ ਛੱਤ 'ਤੇ ਪਈਆਂ ਨੇ, ਕੋਈ ਵੀ ਕੋਈ ਘੜਾ ਟੁੱਟ ਗਿਆ, ਕੋਈ ਦੀਵੇ ਪਿਛਲੀ ਦੀਵਾਲੀ ਦੇ ਦੇਖਿਓ ਹਲੇ ਵੀ ਕਿਤੇ ਨਾ ਕਿਤੇ ਛੱਤ 'ਤੇ ਜਾਂ ਬਨੇਰਿਆਂ 'ਤੇ ਪਏ ਲੱਭ ਜਾਣਗੇ। ਉਸ ਤੋਂ ਬਾਅਦ ਸਭ ਤੋਂ ਜ਼ਰੂਰੀ, ਚਿੜੀਆਂ ਅਤੇ ਜਾਨਵਰਾਂ ਨੂੰ ਪਾਉਣ ਵਾਲੇ ਭਾਂਡੇ, ਪਾਣੀ ਪਾਉਣ ਵਾਲੇ। ਹੁਣ ਇਹ ਬਰਤਨ ਅਕਸਰ ਬਨੇਰਿਆਂ 'ਤੇ ਜਾਂ ਘਰ ਦੇ ਬਾਹਰ ਪਏ ਹੁੰਦੇ ਨੇ, ਛੱਤ 'ਤੇ ਜਾਂ ਨੀਚੇ। ਇਹਦੇ 'ਚ ਆਪਾਂ ਕੀ ਕਰਦੇ ਹਾਂ, ਪਾਣੀ ਪਾ ਦਿੰਦੇ ਹਾਂ ਰੋਜ਼ ਦੀ ਰੋਜ਼, ਵੀ ਪੁੰਨ ਕਮਾ ਲਈਏ, ਜ਼ਰੂਰ ਕਮਾਓ ਜੀ ਪੁੰਨ, ਪਰ ਇੱਕ ਗੱਲ ਯਾਦ ਰੱਖਿਓ, ਇਹ ਬਰਤਨਾਂ ਨੂੰ ਸਾਫ਼ ਕਰ ਦਿਓ, ਕਿਉਂਕਿ ਇਹਦੇ ਵਿੱਚ ਥੱਲੇ ਕਾਈ ਜੰਮ ਜਾਂਦੀ ਹੈ, ਉਹਦੇ 'ਚ ਅੰਡੇ ਚਿਪਕੇ ਰਹਿ ਜਾਂਦੇ ਆ ਡੇਂਗੀ ਦੇ ਮੱਛਰ ਦੇ, ਅਤੇ ਉਹ ਇੱਕ ਲਾਰਵਾ ਪੈਦਾ ਅਤੇ ਮੱਛਰ ਪੈਦਾ ਹੋਣ ਦਾ ਬਹੁਤ ਹੀ ਸੋਹਣਾ ਜਗ੍ਹਾ ਹੁੰਦੀ ਹੈ ਮੱਛਰ ਵਾਸਤੇ, ਅਤੇ ਜੁਗਾੜ ਆ ਇੱਕ ਤਰ੍ਹਾਂ ਦਾ। ਮੇਰੀ ਬੇਨਤੀ ਹੈ ਇਹ ਬਰਤਨਾਂ ਨੂੰ ਸ਼ਾਮ ਨੂੰ ਪੁੱਠਾ ਕਰ ਦਿਉ ਤਾਂ ਕਿ ਉਹ ਸੁੱਕ ਜਾਣ, ਔਰ ਮਿੱਟੀ ਦੇ ਭਾਂਡੇ 'ਚ ਉੰਨੀ ਦੇਰ ਕੋਈ ਕਾਈ ਨਹੀਂ ਜੰਮਦੀ ਜੇ ਉਹਨੂੰ ਤੁਸੀਂ ਰੋਜ਼ ਸੁਕਾ ਲਓ। ਜੇ ਫਿਰ ਵੀ ਤੁਹਾਡੇ ਕੋਲ ਆਲੇ ਦੁਆਲੇ ਸੜਕ 'ਤੇ ਬਾਹਰ ਗਲੀ ਵਿੱਚ ਕੋਈ ਚੌਰਾਹੇ 'ਤੇ ਲੋਕ ਪਾਣੀ ਪਾ ਜਾਂਦੇ ਨੇ, ਪਏ ਨੇ, ਉਹਨਾਂ ਨੂੰ ਮਾਂਜ ਦਿਉ ਤਾਂ ਕਿ ਉਹਦੇ 'ਚੋਂ ਕਾਈ ਨਿਕਲ ਜੇ ਅਤੇ ਉਹਦੇ 'ਚ ਕੋਈ ਅੰਡੇ ਚਿਪਕੇ ਨੇ ਡੇਂਗੀ ਦੇ ਮੱਛਰ ਦੇ, ਉਹ ਟੁੱਟ ਜਾਣ ਅਤੇ ਉਹ ਨਸ਼ਟ ਹੋ ਜਾਣ।
1: ਜੀ ਡਾਕਟਰ ਸਾਹਿਬ, ਬਹੁਤ ਵਧੀਆ ਜਾਣਕਾਰੀ ਤੁਸੀਂ ਸਰੋਤਿਆਂ ਦੇ ਨਾਲ ਸਾਂਝੀ ਕਰ ਰਹੇ ਹੋ, ਅਤੇ ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਨੇ, ਆਪਾਂ ਉਹਨਾਂ ਦਾ ਵੀ ਸਵਾਲ ਲੈ ਲੈਂਦੇ ਹਾਂ। ਹੈਲੋ,
2: ਹੈਲੋ,
1: ਸਵਾਗਤ ਹੈ ਜੀ ਪ੍ਰੋਗਰਾਮ 'ਚ, ਆਪਣਾ ਨਾਮ ਸਰੋਤਿਆਂ ਨਾਲ ਸਾਂਝਾ ਕਰ ਦਿਓ। ਹਾਂਜੀ ਹਾਂਜੀ ਬਾਈ ਜੀ, ਕੌਣ ਬੋਲਦੇ ਹੋ ਤੇ ਕਿੱਥੋਂ?
2: ਮੈਂ ਪਿੰਡ ਢੈਪਲੀ ਤੋਂ ਬੋਲ ਰਿਹਾ, ਜਲੰਧਰ ਸਿੰਘ
1: ਜੀ। ਜਲੰਧਰ ਬਾਈ ਜੀ, ਕੀ ਸਵਾਲ ਹੈ ਜੀ? ਡਾਕਟਰ ਸਾਹਿਬ ਗੱਲ ਸੁਣ ਰਹੇ ਹੈ ਤੁਹਾਡੀ। ਜੀ ਜੀ ਜੀ,
2: ਮੇਰੇ ਜੀ ਸਰੀਰ ਦੇ ਉੱਤੇ ਖਾਰਸ਼ ਹੁੰਦੀ ਹੈ ਜੀ
1: ਜੀ,
2: ਖਾਰਸ਼ ਹੋੜ ਕੇ ਲਾਲ ਧੱਬੇ ਜੇ ਬਣ ਜਾਂਦੇ ਆ, 2-3 ਮਹੀਨੇ ਫਿਰ ਉਹ ਆਈ ਰਹਿੰਦੇ ਆ, ਜਿਵੇਂ ਲੋਹ ਚ ਹੁੰਦਾ ਹੁੰਦਾ
1: ਜੀ।
2: ਚਮੜੀ
0: ਦੀ ਬਿਮਾਰੀ ਲੱਗਦੀ ਹੈ ਇਹ, ਤੁਸੀਂ ਸਰਕਾਰੀ ਹਸਪਤਾਲ ਚ ਫਰੀਦਕੋਟ ਤੋਂ, ਤੁਹਾਡੇ ਮੈਡੀਕਲ ਕਾਲਜ ਵੀ ਹੈਗਾ ਗੁਰੂ ਗੋਬਿੰਦ ਸਿੰਘ, ਉੱਥੇ ਜਾ ਕੇ ਮਾਹਿਰ ਚਮੜੀ ਦੇ ਜਾਂ ਸਕਿਨ ਸਪੈਸ਼ਲਿਸਟ ਨੂੰ ਦਿਖਾ ਕੇ ਆਪਣਾ ਇਲਾਜ ਕਰਾਓ
1: ਜੀ। ਡਾਕਟਰ ਸਾਹਿਬ, ਹੁਣ ਆਪਾਂ ਗੱਲ ਕਰਦੇ ਹਾਂ ਜੀ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਜਾਂਦੇ ਉਪਰਾਲਿਆਂ ਦੀ, ਤੇ ਸਰਕਾਰੀ ਜੋ ਜ਼ਿਲ੍ਹਾ ਸਾਡਾ ਹਸਪਤਾਲ ਹੈ ਉੱਥੇ ਜੋ ਡੇਂਗੀ ਦੇ ਮਰੀਜ਼ ਬਿਮਾਰ ਜੋ ਬਿਮਾਰੀ ਤੋਂ ਗ੍ਰਸਤ ਅਗਰ ਲੋਕ ਆਉਣਾ ਚਾਹੁਣ ਤਾਂ ਉਹਨਾਂ ਦੇ ਲਈ ਕਿਸ ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ, ਇਸ ਬਾਰੇ ਵੀ ਜ਼ਰੂਰ ਚਾਨਣਾ ਪਾਓ ਜੀ।
0: ਸਭ ਤੋਂ ਪਹਿਲਾਂ ਸਾਡੇ ਕੋਲ ਮਾਹਿਰ ਡਾਕਟਰ ਨੇ, ਮੈਡੀਕਲ ਸਪੈਸ਼ਲਿਸਟ ਰੋਜ਼ ਹੁੰਦੇ ਨੇ, ਉਸ ਤੋਂ ਬਾਅਦ ਉਹਦਾ ਟੈਸਟ ਫ੍ਰੀ ਹੁੰਦਾ। ਜੇ ਡੇਂਗੀ ਹੈ ਤਾਂ ਸਾਡੇ ਕੋਲ ਡੇਂਗੀ ਵਾਰਡ ਬਣੇ ਹੋਏ ਨੇ, ਡੇਂਗੀ ਵਾਰਡ ਵਿੱਚ ਇਹਨਾਂ ਦਾ ਇਲਾਜ ਵੀ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਅਤੇ ਜੇ ਪੇਸ਼ੈਂਟ ਨੂੰ ਡੇਂਗੀ ਹੁੰਦਾ ਹੈ, ਉਹਦੇ ਘਰ ਜਾ ਕੇ ਜਿੱਥੇ ਉਹ ਰਹਿੰਦਾ ਹੈ ਅਤੇ ਕੰਮ ਕਰਦਾ, ਉੱਥੇ ਜਾ ਕੇ ਸਾਡੀਆਂ ਟੀਮਾਂ ਸਰਵੇ ਕਰਦੀਆਂ ਨੇ ਤਾਂ ਕਿ ਉੱਥੇ ਕਿਤੇ ਲੁਕੀ ਛੁਕੀ ਛੁਪੀ ਜਗ੍ਹਾ 'ਤੇ ਲਾਰਵਾ ਨਾ ਪਿਆ ਹੋਵੇ ਅਤੇ ਮੱਛਰ ਪੈਦਾ ਨਾ ਹੋਏ, ਅਤੇ ਉੱਥੇ ਜਾ ਕੇ ਲਾਰਵਾ ਨਸ਼ਟ ਕਰਦੇ ਨੇ, ਸਪਰੇ ਕਰਦੇ ਨੇ, ਫੋਗਿੰਗ ਕਰਦੇ ਨੇ ਤਾਂ ਕਿ ਅੱਗੇ ਮੱਛਰ ਹੋਰ ਪੈਦਾ ਹੋ ਕੇ ਦੂਸਰਿਆਂ ਨੂੰ ਡੇਂਗੀ ਨਾ ਕਰੇ
1: ਜੀ। ਇੱਕ ਥੋੜ੍ਹਾ ਜਿਹਾ ਜਾਣਕਾਰੀ ਦੇ ਵਿੱਚ ਵਾਧਾ ਕਰਿਓ, ਕਿਉਂਕਿ ਜਿਹੜਾ ਸਾਡਾ ਇਹ ਮੰਚ ਹੈ ਜੀ, ਇੱਥੋਂ ਅਸੀਂ ਲੋਕਾਂ ਨੂੰ ਅਕਸਰ ਜਾਗਰੂਕ ਕਰਦੇ ਰਹਿੰਦੇ ਹਾਂ, ਤੁਸੀਂ ਫੀਲਡ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਡਾਇਰੈਕਟ ਜੋ ਤੁਹਾਡੇ ਮੁਲਾਜ਼ਮ ਨੇ ਉਹਨਾਂ ਦਾ ਵੀ, ਔਰ ਮੈਂ ਦੇਖਿਆ ਤੁਹਾਨੂੰ ਕਿ ਤੁਸੀਂ ਵੀ ਖੁਦ ਫੀਲਡ ਦੇ ਵਿੱਚ ਜਾਂਦੇ ਹੋ, ਕੀ ਲੋਕ ਜਦੋਂ ਪਤਾ ਲੱਗ ਜਾਂਦਾ ਕਿ ਡੇਂਗੀ ਦਾ ਲਾਰਵਾ ਆ ਗਿਆ, ਉਹ ਅੱਗੋਂ ਰਜਿਸਟ ਕਰਦੇ ਆ ਤੁਹਾਨੂੰ? ਮਤਲਬ ਐਂ ਜੇ ਸੋਚਦੇ ਵੀ ਕਿਉਂ ਆ ਗਏ ਸਾਡੇ ਘਰੇ ਜਾਂ ਅਸੀਂ ਨੀ ਦੇਖਣ ਦਿੰਦੇ ਜੀ, ਇਹ ਵੀ ਜ਼ਰੂਰ ਦੱਸੋ ਜੀ, ਤਾਂ ਕਿ ਥੋੜ੍ਹਾ ਜਿਹਾ ਮੈਂ ਚਾਹੁੰਦੀ ਹਾਂ ਵੀ ਜ਼ਮੀਨੀ ਪੱਧਰ 'ਤੇ ਹਕੀਕਤਾਂ ਕੀ ਨੇ। ਅਸੀਂ ਅਕਸਰ ਕਹਿ ਦਿੰਦੇ ਹਾਂ ਸਰਕਾਰਾਂ ਐਂ ਨਹੀਂ ਕਰਦੀਆਂ ਜਾਂ ਮਹਿਕਮਾ ਐਂ ਨਹੀਂ ਕਰਦਾ, ਪਰ ਮੈਂ ਕਿਉਂਕਿ ਅੱਖੀਂ ਦੇਖਿਆ, ਸੋ ਮੈਂ ਤੁਹਾਡੇ ਮੂੰਹੋਂ ਸਾਡੇ ਸਰੋਤਿਆਂ ਨੂੰ ਜਾਣਕਾਰੀ ਦੇਣ ਦੇ ਲਈ ਪੁੱਛਣਾ ਚਾਹੁੰਦੀ ਹਾਂ ਵੀ ਫਿਰ ਤੁਸੀਂ ਕੀ ਕਰਦੇ ਹੋ ਇਹੋ ਜਿਹੇ ਹਾਲਾਤਾਂ 'ਚ?
0: ਸਭ ਤੋਂ ਜ਼ਰੂਰੀ ਹੈ ਜੀ, ਕੋਈ ਵੀ ਮੁਹਿੰਮ ਜੇ ਚੱਲਦੀ ਹੈ ਉਹ ਆਮ ਲੋਕਾਂ ਦੀ, ਜਨਤਾ ਦੀ ਦੇ ਸਹਿਯੋਗ ਤੋਂ ਬਿਨਾਂ ਨੇਪਰੇ ਨਹੀਂ ਚੜ ਸਕਦੀ। ਜੇ ਹੁਣ ਤੁਸੀਂ ਸੋਚੋ ਸਰਕਾਰ ਤੇ ਮਹਿਕਮਾ ਇਹ ਖਤਮ ਕਰ ਲੂਗਾ, ਉਹ ਨਹੀਂ ਹੋ ਸਕਦਾ। ਸਰਕਾਰ ਆਪਣਾ ਕੰਮ ਕਰ ਰਹੀ ਹੈ, ਮਹਿਕਮਾ ਕੰਮ ਕਰ ਰਿਹਾ, ਸਿਹਤ ਵਿਭਾਗ ਕਰ ਰਿਹਾ, ਕਾਰਪੋਰੇਸ਼ਨ ਵੀ ਕਰ ਰਹੀ ਹੈ। ਸਭ ਜੇ ਤੁਹਾਡੇ ਘਰ ਛੱਤ 'ਤੇ ਆਲੇ ਦੁਆਲੇ 'ਤੇ ਕੂੜਾ ਕਬਾੜ ਪਾਣੀ ਫਰਿੱਜ ਦੀਆਂ ਟਰੇਆਂ, ਉਹ ਤੁਸੀਂ ਸਾਫ਼ ਕਰਨੀਆਂ
1: ਜੀ,
0: ਉਹ ਸਿਹਤ ਵਿਭਾਗ ਨੇ ਆ ਕੇ ਨਹੀਂ ਸਾਫ਼ ਕਰਨੀਆਂ। ਉਹਨਾਂ ਦਾ ਧਿਆਨ ਤੁਸੀਂ ਰੱਖਣਾ, ਘਰ ਦਾ ਕਬਾੜ ਛੱਤਾਂ 'ਤੇ ਜਾਂ ਬਾਹਰ ਖਾਲੀ ਪਲੋਟ ਵਿੱਚ ਨਹੀਂ ਸੁੱਟਣਾ, ਇਹ ਤੁਹਾਡੀ ਜ਼ਿੰਮੇਵਾਰੀ ਹੈ। ਆਪਾਂ ਇੱਕ ਇਸ ਸਮਾਜ ਵਿੱਚ ਰਹਿੰਦੇ ਹਾਂ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਆਪਣਾ ਇਹ ਫਰਜ਼ ਬਣਦਾ ਹੈ ਕਿ ਆਪਾਂ ਇਹ ਚੀਜ਼ਾਂ ਦਾ ਧਿਆਨ ਰੱਖੀਏ
1: ਜੀ। ਜੀ ਡਾਕਟਰ ਸਾਹਿਬ,
0: ਉਸ ਤੋਂ ਸਭ ਤੋਂ ਜ਼ਰੂਰੀ ਹੈ ਕਬਾੜ ਦੇ ਨਾਲ ਨਾਲ ਡਿਸਪੋਜ਼ੇਬਲ, ਲੰਗਰ ਲੱਗਿਆ

0: ਬੀਲ ਲੱਗੀ, ਪਾਣੀ ਪੀਤਾ, ਲੱਸੀ ਪੀਤੀ, ਖਾਧਾ, ਉਹ ਪਲੇਟ, ਚਮਚ, ਗਲਾਸ ਜੋ ਵੀ ਹੈ ਉਹ 2-2 ਕਿਲੋਮੀਟਰ ਤੱਕ ਪਿਆ ਮਿਲਦਾ। ਬਾਰਿਸ਼ ਆਉਂਦੀ ਉਹਦੇ 'ਚ ਪਾਣੀ ਇਕੱਠਾ ਹੁੰਦਾ। ਯਾਦ ਰੱਖਿਓ, 1 ਚਮਚ ਪਾਣੀ ਕਿਸੇ ਡਿਸਪੋਜ਼ੇਬਲ 'ਚ, ਕਿਸੇ ਬਿਸਕਿਟ, ਨਮਕੀਨ, ਭੁਜੀਆ, ਚਿਪਸ, ਕੋਈ ਵੀ ਚੀਜ਼ ਉਹਦੇ ਲਿਫਾਫੇ ਵਿੱਚ ਜੇ ਇਕੱਠਾ ਹੋ ਗਿਆ ਤਾਂ ਉਹਦੇ 'ਚ ਡੇਂਗੀ ਦਾ ਲਾਰਵਾ ਪੈਦਾ ਹੋਏਗਾ। ਇਸ ਲਈ ਕੋਈ ਚੀਜ਼ ਸੜਕ 'ਤੇ ਨਾ ਸੁੱਟੋ, ਕੋਸ਼ਿਸ਼ ਕਰਕੇ ਉਹਨੂੰ ਆਪਣੇ ਕੋਲ ਰੱਖ ਕੇ ਅੱਗੇ ਜਗ੍ਹਾ ਜਗ੍ਹਾ ਸਰਕਾਰ ਨੇ ਡਸਟਬਿਨ ਰੱਖੇ ਨੇ, ਕਾਰਪੋਰੇਸ਼ਨ ਦੇ ਕਮੇਟੀਆਂ ਨੇ, ਉਹ ਕੂੜੇਦਾਨ 'ਚ ਪਾ ਦਿਓ ਤੇ ਆਪਾਂ ਨੂੰ ਇਹ ਬਿਮਾਰੀ ਨੂੰ ਕੰਟਰੋਲ ਕਰਨ 'ਚ ਬਹੁਤ ਮਦਦ ਮਿਲੇਗੀ।
1: ਜੀ ਡਾਕਟਰ ਸਾਹਿਬ, ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ, ਆਪਾਂ ਉਹਨਾਂ ਦਾ ਵੀ ਸਵਾਲ ਲੈ ਲੈਂਦੇ ਹਾਂ। ਹੈਲੋ
2: ਹੈਲੋ
1: ਜੀ, ਸਵਾਗਤ ਹੈ ਜੀ ਪ੍ਰੋਗਰਾਮ 'ਚ, ਆਪਣਾ ਨਾਮ ਦੱਸ ਦਿਓ।
2: ਗਿਆਨ ਸਿੰਘ ਬੋਲ ਰਹੇ ਪਿੰਟਡੇ ਤੋਂ।
1: ਜੀ ਗਿਆਨ ਬਾਈ ਜੀ, ਡਾਕਟਰ ਸਾਹਿਬ ਗੱਲ ਸੁਣ ਰਹੇ ਆ, ਤੁਹਾਡੀ ਕੀ ਸਵਾਲ ਹੈ ਜੀ?
2: ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਜਿਹੜੇ ਮੱਛਰ ਆਪਣਾ ਡੇਂਗੂ ਵਾਲਾ ਜੀ,
0: ਜੀ
2: ਇਹ ਜੀ ਮਤਲਬ ਇੱਕ ਕਿਸੇ ਰੋਗੀ ਬੰਦੇ ਨੂੰ ਕੱਟ ਜੇ, ਉਦੋਂ ਬਾਅਦ ਆਪਣਾ ਤੰਦਰੁਸਤ ਬੰਦੇ ਨੂੰ ਕੱਟ ਜੇ, ਉਹਦੇ ਨਾਲ ਬਿਮਾਰੀ ਫੈਲ ਸਕਦੀ।
1: ਜੀ ਤੁਸੀਂ ਕਿਰਪਾ ਕਰਕੇ ਰੇਡੀਓ ਸੈੱਟ ਰਾਹੀਂ ਜਵਾਬ ਸੁਣ ਲਓ ਜੀ। ਡਾਕਟਰ ਸਾਹਿਬ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਆ ਤੇ ਪ੍ਰੋਗਰਾਮ 'ਚ ਸ਼ਾਮਿਲ ਹੋਣ ਦੇ ਲਈ ਤੁਹਾਡਾ ਧੰਨਵਾਦ ਹੈ ਜੀ।
0: ਮੈਂ ਸ਼ੁਰੂ 'ਚ ਇਹ ਗੱਲ ਦੱਸੀ ਸੀ ਜੀ ਕਿ ਡੇਂਗੀ ਮੱਛਰ, ਡੇਂਗੀ ਫੈਲਾਉਣ ਵਾਲਾ ਜਿਹੜਾ ਏਡੀਜ਼ ਮੱਛਰ ਹੈ, ਇਹਦੇ 'ਚ ਉਹਦਾ ਕੀਟਾਣੂ ਤਾਂ ਆਏਗਾ ਜੇ ਕਿਸੇ ਡੇਂਗੀ ਨਾਲ ਗ੍ਰਸਤ ਮਰੀਜ਼ ਨੂੰ ਇਹ ਮੱਛਰ ਕੱਟੇਗਾ, ਤੇ ਉਸ ਤੋਂ ਬਾਅਦ ਜੇ ਕਿਤੇ ਸਿਹਤਮੰਦ ਇਨਸਾਨ ਨੂੰ ਕੱਟੇਗਾ ਤਾਂ ਉਹਦੇ ਵਿੱਚ ਇਹਦਾ ਵਾਇਰਸ ਜਾਂ ਕੀਟਾਣੂ ਜਾਏਗਾ, ਇਹੀ ਫੈਲਦਾ ਹੈ। ਇਸੀ ਲਈ ਮੱਛਰ ਦੀ ਪੈਦਾਵਾਰ, ਮੱਛਰ ਨੂੰ ਪਨਪਣ ਤੋਂ ਰੋਕਣਾ ਬਹੁਤ ਜ਼ਰੂਰੀ ਹੈ, ਔਰ ਉਹਦਾ ਸਿਰਫ ਇੱਕ ਮਾਤਰ ਤਰੀਕਾ ਹੈ, ਸਫਾਈ, ਸਾਫ਼ ਪਾਣੀ ਖੜਾ ਨਹੀਂ ਹੋਣ ਦੇਣਾ, ਤੇ ਜੇ ਤੁਸੀਂ ਕੋਈ ਕਬਾੜ ਇਕੱਠਾ ਕੀਤਾ ਉਹਨੂੰ ਆਪਣੀ ਛੱਤਾਂ ਤੋਂ ਸਾਫ਼ ਕਰ ਦਿਓ, ਤੇ ਜਿੰਨਾ ਵੇਸਟ, ਪਰ ਉਹਦਾ ਮਤਲਬ ਇਹ ਨਹੀਂ ਹੈ ਕਿ ਉਹ ਕਬਾੜ ਚੁੱਕ ਕੇ ਨਾਲ ਵਾਲੇ ਪਲੋਟ 'ਚ ਚਾਰ ਘਰ ਛੱਡ ਕੇ ਸੁੱਟ ਦਿਓ, ਉਹਨੂੰ ਚੰਗੀ ਤਰੀਕੇ ਨਾਲ ਡਿਸਪੋਜ਼ ਆਫ ਕਰੋ ਤਾਂ ਕਿ ਉਹਦੇ 'ਚ ਬਾਰਿਸ਼ ਦਾ ਪਾਣੀ ਇਕੱਠਾ ਨਾ ਹੋਵੇ।
1: ਜੀ ਡਾਕਟਰ ਸਾਹਿਬ, ਬਹੁਤ ਵਧੀਆ ਜਾਣਕਾਰੀ ਤੁਸੀਂ ਡੇਂਗੀ ਦੇ ਨਾਲ ਸੰਬੰਧਿਤ ਸਾਨੂੰ ਦਿੱਤੀ, ਔਰ ਅਸੀਂ ਦੂਜਾ ਵਿਸ਼ਾ ਆਪਣਾ ਛੋਣ ਤੋਂ ਪਹਿਲਾਂ ਚਾਹਾਂਗੇ ਕਿ ਜੇਕਰ ਡੇਂਗੀ ਦੇ ਪ੍ਰਤੀ ਮੇਰੇ ਤੋਂ ਕੁਝ ਪੁੱਛਣਾ ਰਹਿ ਗਿਆ ਹੋਵੇ ਤਾਂ ਤੁਸੀਂ ਜ਼ਰੂਰ ਸਰੋਤਿਆਂ ਦੀ ਜਾਣਕਾਰੀ 'ਚ ਵਾਧਾ ਕਰੋ, ਜਾਂ ਕੋਈ ਸੰਦੇਸ਼ ਤੁਸੀਂ ਡੇਂਗੀ ਨਾਲ ਸੰਬੰਧਿਤ ਦੇਣਾ ਚਾਹੁੰਦੇ ਹੋਵੋ ਤਾਂ।
0: ਡੇਂਗੀ ਨਾਲ ਸੰਬੰਧਿਤ ਸੰਦੇਸ਼ ਇੱਕੋ ਹੀ ਹੈ, ਪਲੀਜ਼ ਆਪਣਾ ਇਲਾਜ ਮਾਹਿਰ ਡਾਕਟਰ ਤੋਂ ਕਰਾਓ, ਸਾਰੇ ਸਰਕਾਰੀ ਸਿਹਤ ਕੇਂਦਰਾਂ 'ਚ ਫ੍ਰੀ ਹੈ। ਜੇ ਤੁਸੀਂ ਕਿਸੇ ਵੀ ਵਹਿਮ ਭਰਮ 'ਚ ਪੈਂਦੇ ਹੋ, ਕੋਈ ਚੀਜ਼ ਕਿਤੇ ਇਹੀ ਜਿਹੀ ਜਗ੍ਹਾ ਜਾਂਦੇ ਹੋ ਜਿਹੜਾ ਮਾਹਿਰ ਨਹੀਂ ਆ, ਔਰ ਉਹ ਕਹਿੰਦਾ ਨਹੀਂ ਮੈਂ ਤੈਨੂੰ ਇਹਦੇ ਨਾਲ ਝਾੜ ਫੂਕ ਨਾਲ ਜਾਂ ਇਹਦੇ ਨਾਲ ਠੀਕ ਕਰ ਦੂੰਗਾ, ਮੇਰੀ ਇੱਕ ਬੇਨਤੀ ਹੈ, ਪਹਿਲਾਂ ਡਾਕਟਰ ਤੋਂ ਇਲਾਜ ਕਰਾ ਲਓ, ਉਸ ਤੋਂ ਬਾਅਦ ਜੋ ਮਰਜ਼ੀ ਕਰਾਈ ਜਾਓ।
1: ਜੀ,
0: ਦਵਾਈ ਜ਼ਰੂਰ ਲੈ ਲਓ ਤੇ ਸਲਾਹ ਜ਼ਰੂਰ ਲੈ ਲਿਓ ਮਾਹਿਰ ਡਾਕਟਰ ਦੀ।
1: ਜੀ ਸਰੋਤਿਓ, ਅਸੀਂ ਵਕਫੇ ਦੇ ਲਈ ਰੁਕਣਾ ਚਾਹਾਂਗੇ ਤੇ ਅੱਜ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਾਡੇ ਨਾਲ ਸਟੂਡੀਓ ਵਿੱਚ ਮਾਹਿਰ ਮਹਿਮਾਨ ਡਾਕਟਰ ਊਸ਼ਾ ਗੋਇਲ ਜੀ ਪਹੁੰਚੇ ਹੋਏ ਨੇ, ਜੋ ਕਿ ਬਤੌਰ ਜ਼ਿਲ੍ਹਾ ਸਿਹਤ ਅਫਸਰ ਜ਼ਿਲ੍ਹਾ ਹਸਪਤਾਲ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਸਾਡਾ ਅੱਜ ਦਾ ਵਿਸ਼ਾ ਡੇਂਗੂ ਬਿਮਾਰੀ ਦੇ ਕਾਰਨ, ਲੱਛਣ ਤੇ ਇਲਾਜ, ਤੇ ਦੂਸਰਾ ਜੋ ਸਾਡਾ ਵਿਸ਼ਾ ਹੈ ਜੀ, ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ। ਸੋ ਤੁਸੀਂ ਪ੍ਰੋਗਰਾਮ ਸੁਣਦੇ ਰਹੋ, ਅਸੀਂ ਵਕਫੇ ਦੇ ਲਈ ਰੁਕਦੇ ਹਾਂ।
3: ਇੱਕ ਪ੍ਰਕਾਰ ਸੇ ਪੀ ਐਮ ਜੈ ਅਬ ਗਰੀਬੋ ਕੀ ਜੈ ਬਨ ਗਈ।

0: ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
1: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ ਈਐਮਆਈ ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ ਈਐਮਆਈ ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
0: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233।
2: ਇੰਸ਼ੋਰੈਂਸ ਪੀਜੀਡੀ ਇਨ ਵੈਬ ਡਿਜ਼ਾਈਨ ਐਮਏ ਇੰਗਲਿਸ਼ ਹਿੰਦੀ ਅਤੇ ਪੰਜਾਬੀ ਐਮ ਕੋਮ ਐਮ ਐਸ ਸੀ ਮੈਥਸ ਐਮ ਐਸ ਸੀ ਆਈ ਟੀ ਐਮ ਬੀ ਏ ਐਮ ਸੀ ਏ ਐਮ ਐਸ ਸੀ ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ ਬੀ ਏ ਬੀ ਐਡ ਆਈ ਟੈਕ ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ ਕੰਪੀਟੀਸ਼ਨ ਸੈੱਲ ਐਨ ਈ ਪੀ ਅਨੁਸਾਰ 3 ਅਤੇ 4 ਸਾਲਾ ਯੂ ਜੀ ਪ੍ਰੋਗਰਾਮ ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੀ ਜਾਣਕਾਰੀ ਲਈ ਐਸ ਐਸ ਟੀ ਗਰਲਸ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-9415-57848 ਅਤੇ 98720-65150।
3: ਜੀ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਰੋਤਿਓ ਤੁਹਾਡਾ। ਅੱਜ ਸਾਡੇ ਨਾਲ ਸਟੂਡੀਓ ਵਿੱਚ ਮਾਹਿਰ ਮਹਿਮਾਨ ਡਾਕਟਰ ਊਸ਼ਾ ਗੋਇਲ ਜੀ ਪਹੁੰਚੇ ਹੋਏ ਨੇ, ਜੋ ਕਿ ਬਤੌਰ ਜ਼ਿਲ੍ਹਾ ਸਿਹਤ ਅਫਸਰ ਜ਼ਿਲ੍ਹਾ ਹਸਪਤਾਲ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਮੈਮ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ।
4: ਬਹੁਤ ਬਹੁਤ ਧੰਨਵਾਦ ਖੁਸ਼ਪ੍ਰੀਤ ਜੀ।
3: ਜੀ ਡਾਕਟਰ ਸਾਹਿਬ, ਆਪਾਂ ਵਕਫੇ ਤੇ ਜਾਣ ਤੋਂ ਪਹਿਲਾਂ ਗੱਲ ਕਰ ਰਹੇ ਸੀ ਡੇਂਗੀ ਦੀ ਬਿਮਾਰੀ ਦੇ ਬਾਰੇ ਤੇ ਹੁਣ ਅਸੀਂ ਆਪਣਾ ਜੋ ਦੂਜਾ ਵਿਸ਼ਾ ਹੈ ਉਸ ਨੂੰ ਛੂਹਣੇ ਆ ਜੀ। ਆਪਾਂ ਗੱਲ ਕਰਦੇ ਹਾਂ ਜੀ, ਬਾਰਿਸ਼ਾਂ ਦੇ ਮੌਸਮ ਦੇ ਵਿੱਚ ਜਦੋਂ ਦੇਖਦੇ ਹਾਂ ਪੀਣ ਵਾਲਾ ਪਾਣੀ ਅਕਸਰ ਦੂਸ਼ਿਤ ਹੋ ਜਾਂਦਾ। ਸੋ ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਦੂਸ਼ਿਤ ਪਾਣੀ ਦੀ ਤਾਂ ਪਾਣੀ ਦੇ ਸੋਮਿਆਂ ਦੇ ਦੂਸ਼ਿਤ ਹੋਣ ਦੇ ਮੁੱਖ ਰੂਪ ਦੇ ਵਿੱਚ ਕੀ ਕਾਰਨ ਹੋ ਸਕਦੇ ਆ ਜੀ ਬਾਰਿਸ਼ ਤੋਂ ਇਲਾਵਾ?
4: ਪਾਣੀ ਦੇ ਸੋਮਿਆਂ ਦੇ ਦੂਸ਼ਿਤ ਹੋਣ ਦਾ ਮੁੱਖ ਕਾਰਨ ਉਹਦੇ 'ਚ ਜੇ ਆਪਾਂ ਕੋਈ ਗੰਦਗੀ ਸੁੱਟੀ ਹੈ, ਜਿਵੇਂ ਤੁਸੀਂ ਦੇਖਿਆ ਹੋਣਾ ਆਪਣੀ ਇੱਥੇ ਨਾਲ ਕਨਾਲ ਜਾਂਦਾ ਤਾਂ ਆਪਾਂ ਉਹਦੇ 'ਚ ਬਹੁਤ ਕੁਛ ਬਹੁਤ ਗੰਦ ਲੋਕ ਸੁੱਟਦੇ ਨੇ। ਅਤੇ ਦੂਸਰਾ ਸੀਵਰੇਜ ਦਾ ਪਾਣੀ ਉਹਦੇ ਵਿੱਚ ਮਿਕਸ ਹੋਣਾ। ਕਈ ਲੋਕਾਂ ਦੇ ਘਰਾਂ ਵਿੱਚ ਦੇਖਣ ਨੂੰ ਆਇਆ ਹੈ ਕਿ ਪਾਈਪਾਂ ਪੁਰਾਣੀਆਂ ਨੇ, ਗੰਦੀਆਂ ਹੋ ਗਈਆਂ, ਉਹਨਾਂ ਨੂੰ ਜਰ ਲੱਗੀ ਹੈ ਪੀਣ ਵਾਲੇ ਪਾਣੀਆਂ ਨੂੰ, ਉੱਥੋਂ ਹੁੰਦਾ, ਜਾਂ ਪੁਰਾਣੀ ਪਾਈਪ ਹੋ ਕੇ ਕੋਈ ਥੋੜ੍ਹੀ ਬਹੁਤ ਲੀਕੇਜ ਹੋ ਰਹੀ ਹੈ ਤਾਂ ਉਹਦੇ 'ਚ ਫਿਰ ਬਾਹਰੋਂ ਕੋਈ ਨਾ ਕੋਈ ਚੀਜ਼ ਮਿਕਸ ਹੁੰਦੀ ਹੈ ਅਤੇ ਉਹ ਦੂਸ਼ਿਤ ਹੁੰਦਾ।
3: ਜੀ, ਤੇ ਡਾਕਟਰ ਸਾਹਿਬ ਜੀ, ਆਪਾਂ ਗੱਲ ਕਰੀਏ, ਮੇਰੇ ਖਿਆਲ ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜਿਆ, ਪਹਿਲਾਂ ਆਪਾਂ ਉਹਨਾਂ ਦਾ ਸਵਾਲ ਲੈ ਲੈਂਦੇ ਹਾਂ। ਹੈਲੋ, ਸਵਾਗਤ ਹੈ ਜੀ ਪ੍ਰੋਗਰਾਮ 'ਚ। ਜੀ ਸਵਾਗਤ, ਆਪਣਾ ਨਾਮ ਦੱਸ ਦਿਓ ਜੀ।
5: ਮੈਡਮ ਜੀ, ਫਿਰੋਜ਼ਪੁਰ ਦੇ ਲਾਗੇ ਪਿੰਡ ਸਾਬੂਆਣਾ ਦੇ ਭਜਨ ਸਿੰਘ
3: ਜੀ। ਭਜਨ ਭਾਈ ਜੀ, ਡਾਕਟਰ ਸਾਹਿਬ ਤੁਹਾਡੀ ਗੱਲ ਸੁਣ ਰਹੇ ਨੇ, ਕੀ ਸਵਾਲ ਹੈ ਜੀ?
5: ਇਹਨਾਂ ਡਾਕਟਰ ਸਾਹਿਬ ਨੂੰ ਪੁੱਛਣਾ ਜੇ ਵੀ ਜੇ ਇੱਕ ਰਾਣਾ ਬੁਖਾਰ ਚੜਿਆ ਹੋਵੇ ਤੇ ਉਹ ਤੋਂ ਬਾਅਦ ਨਾ ਜਿੱਦਾਂ
4: ਫਿਰੋਜ਼ਪੁਰ ਤੋਂ ਬੋਲ ਰਹੇ ਹੋ, ਤੁਹਾਡਾ ਜ਼ਿਲ੍ਹਾ ਹਸਪਤਾਲ ਤੁਹਾਡੇ ਉੱਥੇ ਹੈ, ਉੱਥੇ ਜਾ ਕੇ ਦਿਖਾ ਲਓ, ਡਾਕਟਰੀ ਸਲਾਹ ਲੈ ਲਓ, ਟੈਸਟ ਕਰਾ ਲਓ, ਉਹੀ ਦੱਸ ਸਕਣਗੇ ਕਿ ਇਹਦੀ ਵਜ੍ਹਾ ਇਹਦਾ। ਜ਼ਿਆਦਾਤਰ ਬੁਖਾਰ ਨਾਲ ਕੋਈ ਲੈਣਾ ਦੇਣਾ ਨਹੀਂ ਜੇ ਬੁਖਾਰ ਠੀਕ ਹੋ ਚੁੱਕਿਆ ਇੰਨੀ ਦੇਰ ਪਹਿਲਾਂ ਦਾ, ਇਸ ਲਈ ਡਾਕਟਰੀ ਸਲਾਹ ਲਓ।
3: ਜੀ, ਪ੍ਰੋਗਰਾਮ 'ਚ ਤੁਸੀਂ ਸ਼ਾਮਿਲ ਹੋਏ, ਧੰਨਵਾਦ ਤੁਹਾਡਾ। ਡਾਕਟਰ ਸਾਹਿਬ, ਅਗਲਾ ਸਵਾਲ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੀ ਕਿ ਜਦੋਂ ਅਸੀਂ ਦੂਸ਼ਿਤ ਪਾਣੀ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਕਈ ਵਾਰ ਪਤਾ ਨਹੀਂ ਹੁੰਦਾ ਕਿ ਅਸੀਂ ਦੂਸ਼ਿਤ ਪਾਣੀ ਪੀ ਰਹੇ ਹਾਂ, ਜਾਂ ਕਈ ਵਾਰ ਥੋੜ੍ਹੀ ਮਾਤਰਾ ਦੇ ਵਿੱਚ ਜੋ ਦੂਸ਼ਿਤ ਕਣ ਹੁੰਦੇ, ਕਿਉਂਕਿ ਅਸੀਂ ਗੱਲ ਕਰਦੇ ਹਾਂ ਕੁਝ ਮਾਈਕਰੋ ਆਰਗੇਨਿਜ਼ਮ ਸਾਨੂੰ ਅੱਖਾਂ ਦੇ ਨਾਲ ਦਿਖਾਈ ਵੀ ਨਹੀਂ ਦਿੰਦੇ ਹੈਗੇ, ਸੋ ਨਹੀਂ ਪਤਾ ਲੱਗਦਾ ਕਿ ਪਾਣੀ ਸਾਡਾ ਜੋ ਅਸੀਂ ਪੀ ਰਹੇ ਹਾਂ ਉਹ ਦੂਸ਼ਿਤ ਹੈ, ਤਾਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਇਸ ਪਾਣੀ ਨੂੰ ਪੀਣ ਦੇ ਨਾਲ ਹੋ ਸਕਦੀਆਂ ਨੇ?
4: ਸਭ ਤੋਂ ਜ਼ਿਆਦਾ ਜੀ ਪੇਟ ਖਰਾਬ ਹੁੰਦਾ, ਲੈਟਰਨ ਲੱਗ ਜਾਂਦੀ ਹੈ, ਪਤਲੀ ਆਉਂਦੀ ਹੈ, ਉਲਟੀਆਂ ਲੱਗ ਜਾਂਦੀਆਂ ਨੇ, ਜਿਵੇਂ ਹੈਜਾ, ਦਸਤ, ਮਤਲਬ ਇਹ। ਤੇ ਸਭ ਤੋਂ ਉਸ ਤੋਂ ਬਾਅਦ ਪੀਲੀਆ ਵੀ ਹੋ ਜਾਂਦਾ, ਹੈਪੇਟਾਈਟਸ ਏ ਤੇ ਈ ਜਿਹਨੂੰ ਅਸੀਂ ਕਹਿੰਦੇ ਹਾਂ। ਹੁਣ ਜੇ ਕਿਸੇ ਦਾ ਘਰ 'ਚ ਪੇਟ ਖਰਾਬ ਹੈ, ਉਹਨੂੰ ਪਤਾ ਹੁੰਦਾ ਮੈਂ ਬਾਹਰੋਂ ਕੁਛ ਖਾਇਆ ਹੈ ਕਿ ਨਹੀਂ, ਕਿਸੇ ਰੇਹੜੀ ਤੋਂ ਕੁਛ ਗੰਦੀ ਚੀਜ਼ ਲੈ ਕੇ ਖਾਧੀ ਹੈ ਜਿਹੜੀ ਉਸ ਟਾਈਮ ਪਤਾ ਸੀ ਵੀ ਧੁਲੀ ਨਹੀਂ ਹੋਈ, ਸਾਫ਼ ਨਹੀਂ ਹੈ। ਪਰ ਕਈ ਵਾਰ ਇੱਕ ਘਰ 'ਚ 2-3 ਜਣਿਆਂ ਦਾ ਪੇਟ ਖਰਾਬ ਹੁੰਦਾ ਹੈ ਔਰ ਉਹਨਾਂ ਨੂੰ ਉਹ ਸੋਚਦੇ ਹੀ ਨਹੀਂ ਕਿ ਇਹ ਘਰ ਦੇ ਪਾਣੀ ਕਰਕੇ ਵੀ ਹੋ ਸਕਦਾ ਹੈ। ਦੂਸਰਾ ਸਭ ਤੋਂ ਜ਼ਰੂਰੀ, ਤੁਹਾਡੇ ਘਰ ਜਿਹੜਾ ਵੀ ਆਰ ਓ ਜਾਂ ਫਿਲਟਰ ਲੱਗਿਆ ਉਹਦੀ ਸਰਵਿਸ ਕਰਾ ਲਓ। ਲੋਕ ਅਕਸਰ ਉਹਦੀ ਕੈਂਡਲ ਅਤੇ ਮੈਂਬਰੇਨ ਨਹੀਂ ਚੇਂਜ ਕਰਾਉਂਦੇ ਔਰ ਉਹ ਸਮੇਂ ਸਿਰ ਚੇਂਜ ਕਰਾ ਬਦਲਣੀ ਹੁੰਦੀ ਹੈ। ਅਤੇ ਜਿੱਥੇ ਤੁਸੀਂ ਪੀਣ ਵਾਲਾ ਪਾਣੀ ਭਰ ਕੇ ਰੱਖਦੇ ਹੋ ਉਹ ਘੜਾ

0: ਬਾਲਟੀ ਉਹ ਬਰਤਨ ਸਾਫ਼ ਹੋਣਾ ਚਾਹੀਦਾ ਤੇ ਟਕਿਆ ਹੋਵੇ, ਹੱਥ ਜ਼ਰੂਰ ਸਾਫ਼ ਹੋਣ
1: ਜੀ। ਤੇ ਡਾਕਟਰ ਸਾਹਿਬ, ਜੇ ਆਪਾਂ ਗੱਲ ਕਰੀਏ ਪੀਣ ਵਾਲੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦੀ, ਤਾਂ ਇਸ ਬਾਰੇ ਵੀ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਕੀ ਅਸੀਂ ਕੋਈ ਮਤਲਬ ਘਰੇਲੂ ਕਹਿ ਲਈਏ ਜਾਂ ਕਹਿ ਲਈਏ ਵੀ ਕੋਈ ਕੈਮੀਕਲ ਇਸ ਤਰ੍ਹਾਂ ਦੇ ਜਾਂ ਕੋਈ ਤਰੀਕੇ ਇਸ ਤਰ੍ਹਾਂ ਦੇ ਜੋ ਅਸੀਂ ਘਰਾਂ 'ਚ ਵਰਤੀਏ ਤੇ ਸਾਡਾ ਪਾਣੀ ਪੀਣ ਯੋਗ ਹੋ ਜੇ।
0: ਸਭ ਤੋਂ ਸੌਖਾ ਤਰੀਕਾ ਜਿਹੜਾ ਪੁਰਾਣਾ ਚੱਲਿਆ ਆ ਰਿਹਾ ਉਹ ਹੈ ਕਿ ਆਪਾਂ ਜਿਹੜਾ ਵਾਟਰ ਵਰਕਸ ਦਾ ਪਾਣੀ ਆ ਉਹਨੂੰ ਉਬਾਲ ਕੇ ਚੰਗੀ ਤਰ੍ਹਾਂ ਠੰਡਾ ਕਰਕੇ ਕਿਸੇ ਮਟਕੇ 'ਚ ਜਾਂ ਭਾਂਡੇ 'ਚ ਪਾ ਲਈਏ। ਦੂਸਰਾ, ਫਿਲਟਰ ਲੱਗੇ ਨੇ ਅੱਜ ਕੱਲ੍ਹ, ਆਰ ਓ ਲੱਗੇ ਨੇ ਘਰ ਘਰ, ਤੇ ਪਰ ਫਿਰ ਮੈਂ ਉਹੀ ਕਹੂੰਗੀ ਆਰ ਓ ਦੀ ਸਰਵਿਸ ਕਰਾ ਲਓ, ਉਹਦੀ ਕੈਂਡਲ ਚੇਂਜ ਕਰ ਲਓ ਤੇ ਉਹਦਾ ਮੈਂਬਰੇਨ ਜ਼ਰੂਰ ਚੈੱਕ ਕਰਾ ਲਓ ਵੀ ਬਦਲਣ ਦੀ ਲੋੜ ਤਾਂ ਨਹੀਂ ਹੈ। ਤੀਸਰਾ, ਜੇ ਫਿਰ ਵੀ ਕੋਈ ਰਸਤਾ ਨਹੀਂ ਹੈ ਤਾਂ ਕਲੋਰੀਨ ਦੀਆਂ ਗੋਲੀਆਂ ਸਾਡਾ ਵਿਭਾਗ ਵੰਡਦਾ ਹੈ, ਕਲੋਰੀਨ ਦੀਆਂ ਗੋਲੀਆਂ ਪੀਣ ਵਾਲੇ ਪਾਣੀ 'ਚ ਪਵਾ ਲਓ।
1: ਜੀ ਡਾਕਟਰ ਸਾਹਿਬ, ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ, ਆਪਾਂ ਉਹਨਾਂ ਦਾ ਵੀ ਸਵਾਲ ਲੈ ਲੈਂਦੇ ਹਾਂ। ਹੈਲੋ,
2: ਹੈਲੋ, ਸਤਿ ਸ੍ਰੀ ਅਕਾਲ ਗੀਤਾ
1: ਜੀ। ਸਤਿ ਸ੍ਰੀ ਅਕਾਲ ਬਾਈ ਜੀ, ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
2: ਮੈਂ ਮਾਹੀ ਨੰਗੋ ਬੋਲਦਾ ਜੀ, ਦੇਵਮੰਤ ਕਹਿਣਗੇ ਬੀਬਾ ਜੀ, ਡਾਕਟਰ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
1: ਜੀ ਕੀ ਸਵਾਲ ਹੈ ਜੀ ਡਾਕਟਰ ਸਾਹਿਬ ਤੋਂ ਤੁਹਾਡਾ?
2: ਬੁਖਾਰ ਹੋ ਜਾਂਦਾ ਜੀ, ਸੌਣ ਭਰ ਦੋ ਜੀ ਚਾਹ ਤੇ, ਤੇ ਅਸੀਂ ਕੋਈ ਕਰਾਇਣ ਕਰੂਣ ਪਹਿਲਾਂ ਕੋਈ ਦਵਾਈ ਖਾ ਸਕਦੇ, ਚੈੱਕ ਕਰਾਉਣੇ, ਚੈੱਕ ਚ ਕੁਛ ਆਉਂਦਾ ਨੀ, ਦੂਜੇ ਟੀਕੇ ਚ ਉਹਨਾਂ ਤਾਂ ਆਪ ਹਟ ਜਾਂਦਾ ਟੀਕਿਆਂ ਨਾਲ ਬੋਤਲਾਂ ਨਾਲ।
1: ਜੀ ਜੀ ਡਾਕਟਰ ਸਾਹਿਬ,
0: ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਜੀ?
2: ਅਸੀਂ ਮਾਹੀ ਨੰਗਲ ਤੋਂ ਰਹਿਣ ਆਏ ਹਾਂ ਜੀ, ਬਠਿੰਡੇ 'ਚ ਹੀ ਆ ਕੇ ਆ, ਮਾਹੀ ਨੰਗਲ ਹੈ 30 ਕਿਲੋਮੀਟਰ ਤੇ।
0: ਤੁਸੀਂ ਬਠਿੰਡਾ ਦੇ ਸਰਕਾਰੀ ਹਸਪਤਾਲ, ਜ਼ਿਲ੍ਹਾ ਹਸਪਤਾਲ 'ਚ ਆ ਕੇ ਆਪਣਾ ਚੈੱਕਅਪ ਕਰਾ ਲਓ, ਟੈਸਟ ਕਰਾ ਲਓ, ਕਿਉਂਕਿ ਜਿਹੜਾ ਹਰ ਬੁਖਾਰ ਹੁੰਦਾ ਉਹ ਡੇਂਗੀ ਮਲੇਰੀਆ ਨਹੀਂ ਹੁੰਦਾ, ਯਾਦ ਰੱਖਿਓ, ਇਹਦੇ ਹੋਰ ਬਹੁਤ ਕਾਰਨ ਹੈ, ਪਰ ਟੈਸਟ ਕਰਾ ਕੇ ਇਹਦਾ ਇਲਾਜ ਕਰਾ ਲਓ, ਠੀਕ ਹੋ ਜਾਓਗੇ ਤੁਸੀਂ।
1: ਜੀ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਦੇਵਮਹੰਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ, ਤੇ ਉਮੀਦ ਹੈ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਤਸੱਲੀ ਬਖਸ਼ ਉੱਤਰ ਮਿਲ ਗਿਆ ਹੋਏਗਾ। ਡਾਕਟਰ ਸਾਹਿਬ, ਇੱਕ ਹੋਰ ਗੱਲ ਜਿਹੜੀ ਬਚਪਨ ਦੀ ਮੇਰੇ ਦਿਮਾਗ ਦੇ ਵਿੱਚ ਆ ਰਹੀ ਹੈ, ਜਦੋਂ ਆਪਾਂ ਬਾਰਿਸ਼ ਦੀ ਗੱਲ ਕਰਦੇ ਹਾਂ ਨਾ, ਸਾਡੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ। ਮੈਨੂੰ ਯਾਦ ਆ ਵੀ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਨਾ, ਤਾਂ ਅਸੀਂ ਸਾਰਿਆਂ ਨੇ ਪਹਿਲਾਂ ਤਾਂ ਨਹਾਉਣ ਲੱਗ ਜਾਣਾ ਕਿ ਬਈ ਪਿੱਤ ਹਟ ਜੂਗੀ, ਫਿਰ ਸਾਡਾ ਦੂਜਾ ਜਿਹੜਾ ਪੰਗਾ ਕਹਿ ਲਈਏ ਵੀ, ਛੋਟਾ ਛੋਟਾ ਸ਼ਰਾਰਤਾਂ ਕਹਿ ਲਈਏ ਵੀ ਹੁੰਦੀਆਂ ਸੀ ਵੀ ਅਸੀਂ ਨਾ ਮੂੰਹ ਉੱਪਰ ਨੂੰ ਕਰਕੇ ਖੜੇ ਹੋ ਜਾਣਾ ਵੀ ਬਾਰਿਸ਼ ਦਾ ਪਾਣੀ ਸਾਡੇ ਮੂੰਹ 'ਚ ਪਊਗਾ, ਤੇ ਅਸੀਂ ਉਹ ਪਾਣੀ ਪੀ ਵੀ ਜਾਂਦੇ ਸੀ। ਤਾਂ ਹੁਣ ਤੁਸੀਂ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜੇਕਰ ਕੋਈ ਬੱਚੇ ਜਾਂ ਵੱਡੇ ਮਤਲਬ ਸ਼ਰਾਰਤਾਂ ਦੇ ਬਸ ਕਹਿ ਲਈਏ ਜਾਂ ਵੈਸੇ ਕਹਿ ਲਓ ਵੀ ਜੀ ਕਰਦਾ ਉਹਨਾਂ ਦਾ, ਉਹਨਾਂ ਦੇ ਵਿਚਲਾ ਅੰਦਰਲਾ ਜੋ ਬੱਚਾ ਜਾਗ ਜਾਂਦਾ ਉਹ ਇੱਦਾਂ ਬਾਰਿਸ਼ ਦਾ ਪਾਣੀ ਪੀ ਲੈਂਦੇ ਆ, ਕੀ ਇਹ ਪੀਣਾ ਸਾਡੇ ਲਈ ਠੀਕ ਹੈ ਕਿ ਇਹਨੂੰ ਵੀ ਅਸੀਂ ਦੂਸ਼ਿਤ ਪਾਣੀ ਦੀ ਕੈਟੇਗਰੀ 'ਚ ਮੰਨਦੇ ਹਾਂ?
0: ਦੇਖੋ ਖੁਸ਼ਪ੍ਰੀਤ ਜੀ, ਕੈਨ ਨੂੰ ਬਾਰਿਸ਼ ਦਾ ਪਾਣੀ ਸਭ ਤੋਂ ਸਾਫ਼ ਪਾਣੀ ਹੁੰਦਾ ਸੀ, ਇਹਨੂੰ ਡਿਸਟਲ ਵਾਟਰ ਦੇ ਬਰਾਬਰ ਮੰਨਦੇ ਹਾਂ, ਪਰ ਹੁਣ ਆਪਣੀ ਹਵਾ 'ਚ ਇੰਨੀ ਪ੍ਰਦੂਸ਼ਣ ਹੈ, ਉਹਦੇ 'ਚ ਕਾਰਬਨ ਦੇ ਪਾਰਟੀਕਲਸ, ਧੂੰਆਂ, ਹੋਰ ਰੇਤਾ, ਬਹੁਤ ਕੁਛ ਹੈ, ਅਤੇ ਜਦੋਂ ਬਾਰਿਸ਼ ਆਉਂਦੀ ਹੈ, ਹੁਣ ਉਹ ਪੁਰਾਣੇ ਜ਼ਮਾਨੇ ਗਏ ਆਪਣੇ ਬਚਪਨ 'ਚ ਕਿ ਹਫ਼ਤਾ ਹਫ਼ਤਾ ਬਾਰਿਸ਼ ਪੈਂਦੀ ਰਹਿੰਦੀ ਹੈ, ਕਹਿੰਦੇ ਸੀ ਪਹਿਲੀ ਬਾਰਿਸ਼ ਗੰਦੀ ਹੋ ਪਾਣੀ ਹੋਊਗਾ ਪਰ ਬਾਅਦ ਸਾਫ਼ ਮਿਲ ਜੂਗਾ, ਹੁਣ ਕੀ ਹੁੰਦਾ 10-20 ਮਿੰਟ ਬਾਰਿਸ਼ ਪਈ ਬੰਦ ਹੋ ਗਈ, 4 ਦਿਨ ਫੇਰ ਨਹੀਂ ਪਈ। ਇਸ ਲਈ ਇਹ ਪ੍ਰਦੂਸ਼ਣ ਕਰਕੇ ਜਦੋਂ ਬਾਰਿਸ਼ ਆਉਂਦੀ ਹੈ ਉਹ ਹਵਾ ਦਾ ਸਾਰੀ ਗੰਦਗੀ ਆਪਣੇ ਪਾਣੀ 'ਚ ਸਮੇਟ ਕੇ ਉਹਨੂੰ ਹਵਾ ਸਾਫ਼ ਕਰਦੀ ਹੈ, ਇਸੀ ਲਈ ਉਹ ਪਾਣੀ ਪੀਣ ਯੋਗ ਨਹੀਂ ਰਹਿੰਦਾ ਹੈ।
1: ਜੀ ਤੇ ਡਾਕਟਰ ਸਾਹਿਬ, ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ, ਆਪਾਂ ਉਹਨਾਂ ਦਾ ਵੀ ਸਵਾਲ ਲੈ ਲੈਂਦੇ ਹਾਂ। ਹੈਲੋ, ਜੀ ਸਤਿ ਸ੍ਰੀ ਅਕਾਲ ਬਾਈ ਜੀ, ਆਪਣਾ ਨਾਮ ਦੱਸ ਦਿਓ ਜੀ।
3: ਜੀ ਮੇਰਾ ਨਾਮ ਡਾਕਟਰ ਮਲਕੀਤ ਸਿੰਘ ਜੀ, ਪਿੰਡ ਘਮੇਰੇ ਤੋਂ ਬੋਲਦੇ ਜੀ।
1: ਜੀ ਡਾਕਟਰ ਸਾਹਿਬ, ਕੀ ਸਵਾਲ ਹੈ ਜੀ ਡਾਕਟਰ ਸਾਹਿਬ ਤੋਂ? ਜੀ ਪ੍ਰੋਗਰਾਮ 'ਚ ਤੁਸੀਂ ਸ਼ਾਮਿਲ ਹੋਏ ਮਲਕੀਤ ਜੀ, ਤੁਹਾਡਾ ਧੰਨਵਾਦ ਹੈ ਜੀ, ਤੇ ਤੁਸੀਂ ਕਿਰਪਾ ਕਰਕੇ ਰੇਡੀਓ ਸੈੱਟ ਰਾਹੀਂ ਜਵਾਬ ਸੁਣ ਲਓ ਜੀ, ਡਾਕਟਰ ਸਾਹਿਬ ਤੁਹਾਡੀ ਗੱਲ ਦਾ ਜਵਾਬ ਦੇ ਰਹੇ।
3: ਹਾਂਜੀ, ਕਲੋਰੀਨ ਅਸੀਂ ਕਿੰਨੀ ਪਾ ਸਕਦੇ, 1 ਲੀਟਰ ਪਾਣੀ ਜਾਂ 10 ਲੀਟਰ ਜਾਂ ਮਤਲਬ ਕਿੰਨੇ ਵੀ ਪਾਣੀ ਦੇ ਵਿੱਚ ਸਾਨੂੰ ਦੱਸਿਆ ਜਾਵੇ?
1: ਜੀ ਜੀ ਡਾਕਟਰ ਸਾਹਿਬ ਜੀ ਮੈਮ,
0: ਦੇਖੋ ਜੀ, ਕਲੋਰੀਨ ਦੀਆਂ ਗੋਲੀਆਂ ਸਿਹਤ ਵਿਭਾਗ ਵੰਡਦਾ, ਆਪਣੇ ਜਿਹੜੇ ਸਾਡੇ ਵਰਕਰ ਜਾਂ ਇੰਸਪੈਕਟਰ ਨੇ ਉਹਨਾਂ ਨੂੰ ਜਾ ਕੇ ਕਹੋ ਉਹ ਦੇਖ ਕੇ ਵੀ ਉਹਦੇ 'ਚ ਲੋੜ ਹੈ ਪਾਣੀ ਦੀ ਕਿ ਨਹੀਂ, ਕਿਉਂਕਿ ਆਪਣੇ ਇਸ ਏਰੀਏ 'ਚ ਜਿਹੜਾ ਵਾਟਰ ਵਰਕਸ ਦਾ ਪਾਣੀ ਆਉਂਦਾ ਉਹ ਟ੍ਰੀਟਡ ਪਾਣੀ ਹੁੰਦਾ ਅਤੇ ਉਹ ਕਲੋਰੀਨੇਟਡ ਹੁੰਦਾ, ਉਹਦੇ ਜ਼ਿਆਦਾਤਰ ਨਹੀਂ ਪੈਂਦੀ ਜ਼ਰੂਰਤ ਨਹੀਂ ਹੁੰਦੀ।
1: ਜੀ ਜੀ, ਤਾਂ ਤੁਸੀਂ ਮਲਕੀਤ ਜੀ ਜਦੋਂ ਤੁਹਾਡੇ ਕੋਲ ਵਰਕਰ ਆਉਂਦੇ ਨੇ ਤਾਂ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਫਿਰ ਤੁਸੀਂ ਆਪਣੇ ਪੱਧਰ 'ਤੇ ਚੈੱਕ ਕਰ ਸਕਦੇ ਹੋ ਵੀ ਕੀ ਜਿਹੜਾ ਤੁਹਾਡੇ ਕੋਲ ਪਾਣੀ ਆ ਰਿਹਾ ਪੀਣ ਵਾਲਾ ਉਹ ਜੋ ਵਾਟਰ ਵਰਕਸ ਹੈ ਉੱਥੋਂ ਟ੍ਰੀਟਮੈਂਟ ਹੋ ਕੇ ਆ ਰਿਹਾ ਹੈ ਕਿ ਨਹੀਂ, ਉੱਥੋਂ ਫਿਰ ਤੁਹਾਨੂੰ ਪਤਾ ਲੱਗ ਸਕਦਾ ਜੀ, ਇਸ ਬਾਰੇ ਜਾਣਕਾਰੀ ਜਿਹੜੀ ਹੈ ਡੂੰਘਾਈ ਦੇ ਵਿੱਚ ਮਿਲ ਸਕਦੀ ਹੈ। ਔਰ ਡਾਕਟਰ ਸਾਹਿਬ, ਅਗਲਾ ਸਵਾਲ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੀ ਵੀ ਅਸੀਂ ਜੇਕਰ ਗੱਲ ਕਰੀਏ ਜਦੋਂ ਇਹ ਬਿਮਾਰੀਆਂ ਜੋ ਦੂਸ਼ਿਤ ਪਾਣੀ ਪੀਣ ਦੇ ਨਾਲ ਸਾਨੂੰ ਹੋ ਸਕਦੀਆਂ ਨੇ, ਇਹਨਾਂ ਤੋਂ ਬਚਣ ਦੇ ਲਈ ਅਸੀਂ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਵਰਤ ਸਕਦੇ ਹਾਂ ਤਾਂ ਕਿ ਸਾਨੂੰ ਇਹ ਬਿਮਾਰੀਆਂ ਹੋਣ ਹੀ ਨਾ?
0: ਪਾਣੀ ਸਾਫ਼ ਹੋਵੇ, ਜਿਵੇਂ ਮੈਂ ਕਿਹਾ, ਉਬਾਲ ਕੇ ਠੰਡਾ ਕਰਕੇ ਪੀ ਲਓ ਜਾਂ ਆਰ ਓ ਵਾਲਾ ਫਿਲਟਰ ਵਾਲਾ ਲੈ ਲਓ, ਵਾਟਰ ਵਰਕਸ ਦਾ ਪਾਣੀ ਹੈ।

0: ਉਹਨੂੰ ਤੁਸੀਂ ਉਬਾਲ ਕੇ ਠੰਡਾ ਕਰਕੇ ਪੀ ਲਓ ਜਾਂ ਫਿਲਟਰ ਵਾਲਾ ਪੀ ਲਓ। ਹੁਣ ਸਭ ਤੋਂ ਜ਼ਰੂਰੀ ਹੈ, ਜਿਹੜੇ ਭਾਂਡੇ ਵਿੱਚ ਆਪਾਂ ਪਾਣੀ ਸਟੋਰ ਕਰਦੇ ਹਾਂ, ਇਕੱਠਾ ਕਰਦੇ ਹਾਂ, ਉਹ ਸਾਫ਼ ਹੋਣਾ ਚਾਹੀਦਾ। ਹੁਣ ਬੜੇ ਲੋਕ ਆਰੋ ਪਲਾਂਟ ਤੋਂ ਪਾਣੀ ਲੈ ਕੇ ਆਉਂਦੇ, ਉਹ ਕੈਨੀ ਹੁੰਦੀ ਹੈ
1: ਜੀ,
0: ਟਾਈਟ ਜਿਹਾ ਮੂੰਹ ਹੁੰਦਾ, ਉਹਦੇ ਵਿੱਚ ਕੁਛ ਨਹੀਂ ਪੈਂਦਾ, ਉਹ ਸਾਫ਼ ਨਹੀਂ ਹੁੰਦਾ। ਮਿਹਰਬਾਨੀ ਕਰਕੇ ਜਿਹੜੇ ਵੀ ਬਰਤਨ 'ਚ ਆਰੋ ਪਲਾਂਟ ਤੋਂ ਪਾਣੀ ਲੈ ਕੇ ਆਉਂਦੇ ਉਹ ਸਾਫ਼ ਹੋ, ਸਾਫ਼ ਹੱਥਾਂ ਨਾਲ ਪਾਓ, ਢੱਕਣ ਸਾਫ਼ ਹੋਵੇ, ਤੇ ਉਹਨੂੰ ਜਿੱਥੇ ਵੀ ਰੱਖੋ ਉਹ ਸਾਫ਼ ਜਗ੍ਹਾ ਤੇ ਰੱਖੋ। ਖਾਸ ਕਰਕੇ ਜਿਹੜੇ ਘੜੇ ਵਿੱਚ, ਹੁਣ ਫੇਰ ਰਿਵਾਜ ਆ ਗਿਆ ਘੜਿਆਂ ਦਾ, ਬਹੁਤ ਅੱਛੀ ਗੱਲ ਹੈ, ਪਰ ਘੜਾ ਸਾਫ਼ ਜਗ੍ਹਾ ਰੱਖਿਓ ਤੇ ਘੜਾ ਜ਼ਰੂਰ ਸਾਫ਼ ਕਰ ਲਓ ਤੇ ਉਹਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ। ਕੋਈ ਵੀ ਫਲ ਫਰੂਟ ਖਾਓ, ਉਹਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋ ਕੇ, ਰਗੜ ਕੇ, ਸਾਫ਼ ਕਰਕੇ, ਛਿੱਲ ਕੇ, ਸਾਫ਼ ਹੱਥਾਂ ਨਾਲ ਖਾਇਓ। ਇਸ ਦੂਸਰਾ ਬਰਫ਼, ਬਰਫ਼ ਜਦੋਂ ਬਾਜ਼ਾਰੋਂ ਲੈਂਦੇ ਹੋ, ਇਹ ਦੇਖ ਲਿਓ ਉਹ ਗੰਦੀ ਜੀ ਬੋਰੀ ਨਾਲ ਨਾ ਢਕੀ ਹੋਵੇ ਤੇ ਉਹਦੇ 'ਚ ਸੂਆ

0: ਦੂਸਰਾ ਬਰਫ਼, ਬਰਫ਼ ਜਦੋਂ ਬਾਜ਼ਾਰੋਂ ਲੈਂਦੇ ਹੋ ਇਹ ਦੇਖ ਲਿਓ ਉਹ ਗੰਦੀ ਜੀ ਬੋਰੀ ਨਾਲ ਨਾ ਟਕੀ ਹੋਵੇ ਤੇ ਉਹਦੇ 'ਚ ਸੂਆ ਮਾਰ ਕੇ ਉੱਥੇ ਸੜਕ ਦੇ ਪਾਸੇ ਜੋ ਬੈਠੇ ਹੁੰਦੇ ਆ ਤੋੜੀ ਦਿੱਤੀ ਤੁਸੀਂ ਘਰ ਲਿਆਏ ਤੇ ਉਹਨੂੰ ਪੀਣ ਵਾਲੀ ਚੀਜ਼ 'ਚ ਪਾਇਆ, ਇਹਦੇ ਨਾਲ ਵੀ ਬਿਮਾਰੀਆਂ ਫੈਲਦੀਆਂ ਨੇ। ਬਰਫ਼ ਉਹ ਪਾਣੀ ਦੀ ਬਣੀ ਹੋਵੇ ਜਿਹੜਾ ਪੀਣ ਵਾਲਾ ਪਾਣੀ ਹੈ, ਗੰਦੇ ਪਾਣੀ ਦੀ ਬਰਫ਼ ਨਾ ਹੋਵੇ, ਕਿਉਂਕਿ ਉਹ ਜਿਹੜੀ ਗੰਦੇ ਪਾਣੀ ਤੋਂ ਬਰਫ਼ ਬਣਦੀ ਆ ਉਹ ਚੀਜ਼ਾਂ ਨੂੰ ਠੰਡਾ ਕਰਨ ਵਾਸਤੇ, ਯਾਨੀ ਬੋਤਲਾਂ ਦੇ ਪਾਸੇ ਲਾਉਣ ਨੂੰ ਇਹੋ ਜਿਹਾ ਕੁਛ ਕਰਨ ਦੇ ਕੰਮ ਆਉਂਦੀ ਹੈ
1: ਜੀ, ਪੀਣ ਵਾਸਤੇ ਜਾਂ ਖਾਣ ਪੀਣ ਵਾਲੀਆਂ ਚੀਜ਼ਾਂ 'ਚ ਪਾਉਣ ਵਾਸਤੇ ਨਹੀਂ
0: ਨਹੀਂ ਹੁੰਦੀ।
1: ਡਾਕਟਰ ਸਾਹਿਬ, ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਜੀ, ਤੇ ਆਪਾਂ ਉਹਨਾਂ ਦਾ ਵੀ ਸਵਾਲ ਲੈ ਲੈਂਦੇ ਹਾਂ। ਹੈਲੋ,
2: ਹੈਲੋ,
1: ਹਾਂਜੀ ਸਵਾਗਤ ਹੈ ਜੀ ਪ੍ਰੋਗਰਾਮ 'ਚ, ਆਪਣਾ ਨਾਮ ਦੱਸ ਦਿਓ। ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਪਲਾਟ ਮੈਂ ਤੋਂ ਬੋਲਦੇ, 10 ਮਿੰਟ ਘਰੋ ਜੀ।
1: ਜੀ
2: ਜੀ, ਮਹਾ ਲੱਤਾਂ ਬਾਹਾਂ ਟੁੱਟਦੀਆਂ ਰਹਿੰਦੀਆਂ ਜੀ, ਬੁਖਾਰ ਚੜ੍ਹਨ ਚੱਤਰ, ਦਵਾਈ ਲੈ ਲੈਂਦੇ ਠੀਕ ਹੋ ਜਾਂਦਾ, ਕਿਉਂ ਖੇਤੀ ਦੇ ਕੰਮ ਕਰਦੇ ਝੋਨਾ ਝੋਨਾ
1: ਦੇਖੋ
0: ਜੀ, ਇਸ ਮੌਸਮ ਚ ਗਰਮੀ ਬਹੁਤ ਹੈ, ਪਸੀਨਾ ਬਹੁਤ ਆਉਂਦਾ, ਕੋਸ਼ਿਸ਼ ਕਰਕੇ ਪੀਣ ਵਾਲੀਆਂ ਚੀਜ਼ਾਂ ਜਿਵੇਂ ਮੈਂ ਪਹਿਲਾਂ ਕਿਹਾ, ਪਾਣੀ, ਓਵਰਐਸ ਦਾ ਘੋਲ, ਸ਼ਿਕੰਜਵੀ, ਲੱਸੀ, ਛਾਛ, ਪਿੰਡਾਂ 'ਚ ਤਾਂ ਲੱਸੀ ਆਪਣੇ ਹੁੰਦੀ ਬਹੁਤ ਹੈ, ਸੱਤੂ, ਆਮ ਪੰਨਾ, ਨਾਰੀਅਲ ਪਾਣੀ, ਇਹੋ ਜਿਹੀਆਂ ਚੀਜ਼ਾਂ ਪੀਓ, ਖੂਬ ਸਾਰੀਆਂ ਪੀਓ। ਫਿਰ ਵੀ ਜੇ ਕੋਈ ਲੱਗਦਾ ਹੈ ਨਹੀਂ ਜ਼ਿਆਦਾ ਕਮਜ਼ੋਰੀ ਹੈ, ਲੱਤਾਂ ਦੁਖਦੀਆਂ ਨੇ, ਤਾਂ ਜ਼ਿਲ੍ਹਾ ਹਸਪਤਾਲ ਆ ਕੇ ਮਾਹਿਰ ਡਾਕਟਰ ਨੂੰ ਦਿਖਾਓ।
1: ਜੀ ਡਾਕਟਰ ਸਾਹਿਬ, ਮੈਨੂੰ ਐਂ ਲੱਗਦਾ ਵੀ ਜ਼ਿਆਦਾ ਜਿਹੜੇ ਸਾਡੇ ਸਵਾਲ ਨੇ ਨਾ ਉਹ ਬੁਖਾਰ ਦੇ ਨਾਲ ਸੰਬੰਧਿਤ ਜਾਂ ਇਸ ਮੌਸਮ ਦੇ ਨਾਲ ਸੰਬੰਧਿਤ ਆ ਰਿਹਾ ਕਿ ਥੋੜ੍ਹੀ ਬਹੁਤ ਜੋ ਥਕਾਵਟ, ਥਕਾਨ ਹੁੰਦੀ ਹੈ, ਤਾਂ ਗਰਮੀ ਜ਼ਿਆਦਾ ਹੋਣ ਕਰਕੇ ਆਪਾਂ ਨੂੰ ਪਤਾ ਕਿ ਜਿਵੇਂ ਉਹ ਮਸ਼ਹੂਰੀ ਦੇ ਵਿੱਚ ਵੀ ਦਿਖਾਇਆ ਜਾਂਦਾ ਵੀ ਸੂਰਜ ਆ ਜਿਹੜਾ ਉਹ ਸਟਰੋਲ ਲਾ ਕੇ ਹਨਾ ਸਾਡੀ ਐਨਰਜੀ ਖਿੱਚ ਲੈਂਦਾ। ਸੋ ਮੈਨੂੰ ਪਤਾ ਕਿ ਤੁਸੀਂ ਖਾਣ ਪੀਣ ਦੇ ਬਹੁਤ ਸ਼ੌਕੀਨ ਹੋ ਔਰ ਬਹੁਤ ਡਿਸ਼ਿਜ਼ ਵੀ ਤੁਸੀਂ ਬਹੁਤ ਟੇਸਟੀ ਸਵਾਦਲੀਆਂ ਬਣਾਉਂਦੇ ਹੋ, ਤਾਂ ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਓ ਵੀ ਪੀਣ ਦੇ ਮਾਮਲੇ 'ਚ ਸਾਨੂੰ ਕੀ ਬਣਾ ਕੇ ਮਤਲਬ ਘਰ ਦੇ ਵਿੱਚ ਪੀਣਾ ਚਾਹੀਦਾ ਤਾਂ ਕਿ ਅਸੀਂ ਸਿਹਤਮੰਦ ਜ਼ਿੰਦਗੀ ਆਪਦੀ ਜਿਉਂ ਸਕੀਏ।
0: ਦੇਖੋ ਜੀ, ਪੀਣ ਵਾਲੀਆਂ ਚੀਜ਼ਾਂ ਮੈਂ ਹੁਣੀ ਗਿਣਾਈਆਂ ਨੇ ਖੁਸ਼ਪ੍ਰੀਤ ਜੀ, ਪਹਿਲਾਂ ਤਾਂ ਆਪਾਂ ਇਹ ਦੇਖੀਏ ਆਪਾਂ ਪੀਣਾ ਕੀ ਨਹੀਂ ਹੈ
1: ਜੀ।
0: ਸਭ ਤੋਂ ਜ਼ਰੂਰੀ ਹੈ ਡੱਬਾ ਬੰਦ ਜੂਸ, ਉਹਦੇ 'ਚ ਸਿਰਫ ਰੰਗ, ਫਲੇਵਰ ਤੇ ਮਿੱਠਾ ਹੁੰਦਾ ਹੈ। ਮਿੱਠਾ ਵੀ ਚਾਹ ਤਾਂ ਨੈਚੁਰਲ ਸ਼ੂਗਰ ਹੋਊਗੀ ਜਾਂ ਸਿੰਥੈਟਿਕ ਮਟੀਰੀਅਲ ਚੀਜ਼ਾਂ ਪਾਈਆਂ ਹੁੰਦੀਆਂ, ਇਹ ਸਿਹਤ ਨੂੰ ਹਾਨੀਕਾਰਕ ਤਾਂ ਹੈ ਹੀ ਹੈ, ਇਹਦਾ ਫਾਇਦਾ ਕੋਈ ਨਹੀਂ ਹੁੰਦਾ। ਦੂਸਰਾ, ਠੰਡੇ ਦੀਆਂ ਬੋਤਲਾਂ, ਚਾਹੇ ਉਹ ਕਾਲੇ ਰੰਗ ਦੀ ਹੈ, ਹਰੀ ਹੈ, ਸੰਤਰੇ ਰੰਗੀ ਹੈ, ਸਫੇਦ ਹੈ, ਜਿਹੜੀ ਮਰਜ਼ੀ ਲੈ ਲਓ, ਜਿਹਨੂੰ ਆਪਾਂ ਕਾਰਬੋਨੇਟਡ ਸੋਫਟ ਡਰਿੰਕਸ ਕਹਿੰਦੇ, ਉਹ ਨਹੀਂ ਪੀਣੀਆਂ ਕਿਉਂਕਿ ਉਹਦੇ 'ਚ ਖੂਬ ਸਾਰੀ ਚੀਨੀ, ਰੰਗ ਅਤੇ ਫਲੇਵਰ ਹੈ। ਪੀਣਾ ਕੀ ਹੈ, ਫਿਰ ਰਿਪੀਟ ਕਰਦੀ ਹਾਂ, ਫਿਰ ਦੁਬਾਰਾ ਦੁਹਰਾ ਰਹੀ ਹਾਂ, ਸ਼ਿਕੰਜਵੀ, ਤੁਸੀਂ ਨਿੰਬੂ ਲਿਆਓ ਬਾਜ਼ਾਰੋਂ, 4-5 ਨਿੰਬੂ ਪਾਓਗੇ ਸਾਰਾ ਘਰ ਬਹੁਤ ਆਰਾਮ ਨਾਲ ਸ਼ਿਕੰਜਵੀ ਪੀਂਦਾ। ਲੱਸੀ ਪਿੰਡਾਂ 'ਚ ਆਪਣੇ ਬਹੁਤ ਹੈ, ਛਾਛ ਮਿਲਦੀ ਹੈ, ਨਾਰੀਅਲ ਪਾਣੀ ਜਗ੍ਹਾ ਜਗ੍ਹਾ ਮਿਲ ਰਿਹਾ, ਅੱਜ ਕੱਲ ਤਾਂ ਨਾਰੀਅਲ ਹੁਣ ਤੁਸੀਂ ਦੇਖੋ ਸੜਕਾਂ ਤੇ ਬਹੁਤ ਸਾਰੇ ਮਿਲਣ ਲੱਗ ਗਏ ਕਾਫੀ ਦੇਰ ਤੋਂ।
1: ਹੋਰ ਗੱਲ ਵੀ ਹੈ ਜੀ, ਉਹ ਠੰਡੇ ਵੀ ਕਰਨ ਲੱਗ ਗਏ ਜੀ, ਉਹਨਾਂ ਨੇ ਸਿਸਟਮ ਰੱਖ ਲਿਆ ਉਹਦੇ ਕੋਲੇ।
0: ਬਿਲਕੁਲ, ਮੈਂ ਤੁਹਾਨੂੰ ਹੋਰ ਦੱਸਾਂ ਮੈਂ ਕੀ ਕਰਦੀ ਹਾਂ, ਮੈਂ ਉਹਨੂੰ ਕਹਿੰਦੀ ਹਾਂ ਕਿ ਉੱਪਰੋਂ ਕੱਟ ਦੇ ਛੋਟਾ ਜਿਹਾ, ਉਹ ਮੋਰੀ ਕਰਕੇ ਉੱਪਰ ਉਹੀ ਨਾਰੀਅਲ ਉੱਪਰ ਵਾਪਸ ਰਖਾ ਲੈਂਦੇ ਹਾਂ ਅਤੇ ਉਹਨੂੰ ਜਾ ਕੇ ਫਰਿੱਜ 'ਚ ਰੱਖ ਲਓ, ਇੰਨਾ ਵਧੀਆ ਠੰਡਾ ਹੁੰਦਾ ਅਤੇ ਉਹਨੂੰ ਤੁਸੀਂ ਬਾਅਦ 'ਚ ਸਟਰੋਅ ਲਾ ਕੇ, ਜੇ ਨਾਰੀਅਲ ਦਾ ਸ਼ੌਕ ਇਸ ਤਰ੍ਹਾਂ ਪੂਰਾ ਕਰਨਾ ਤਾਂ ਉਹ ਠੰਡਾ ਵੀ ਕਰ ਲਓ
1: ਜੀ।
0: ਸੱਤੂ ਪੀ ਲਓ, ਬਾਜ਼ਾਰ 'ਚ ਸੱਤੂ ਦੇ ਪੈਕਟ ਬਹੁਤ ਮਿਲ ਰਹੇ ਨੇ, ਅੰਬ ਪੰਨਾ ਖੂਬ ਸਾਰਾ, ਅੱਜ ਕੱਲ੍ਹ ਤਾਂ ਯੂਟਿਊਬ 'ਤੇ ਸਾਰਾ ਕੁਛ ਦੇਖ ਕੇ ਲੋਕ ਬਣਾ ਰਹੇ ਨੇ, ਅੰਬ ਦਾ ਸੀਜ਼ਨ ਹੈ, ਇਹ ਚੀਜ਼ਾਂ ਜ਼ਰੂਰ ਲਓ
1: ਜੀ। ਡਾਕਟਰ ਸਾਹਿਬ, ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ, ਆਪਾਂ ਉਹਨਾਂ ਦਾ ਵੀ ਸਵਾਲ ਲੈ ਲੈਂਦੇ ਹਾਂ। ਹੈਲੋ,
3: ਹੈਲੋ,
1: ਹਾਂਜੀ ਬਾਈ ਜੀ, ਕੀ ਨਾਮ ਹੈ ਜੀ?
3: ਹਾਂਜੀ, ਮੇਰਾ ਨਾਮ ਗੁਰਲਾਲ ਸਿੰਘ ਹੈ ਜੀ, ਮੈਂ ਫਰੀਦਕੋਟ ਤੋਂ, ਸੋਰੀ, ਇੱਥੋਂ ਬਠਿੰਡੇ ਤੋਂ ਬੋਲ ਰਿਹਾ, ਪਹਿਲਾਂ ਮੈਂ ਫਰੀਦਕੋਟ ਜੋਬ ਕਰਦਾ
1: ਜੀ। ਜੀ ਜੀ ਗੁਰਲਾਲ ਜੀ, ਹਾਂਜੀ,
3: ਇੱਕ ਸਵਾਲ ਹੈ ਜੀ ਵੀ ਅੱਜ ਕੱਲ ਜਿਵੇਂ ਯੂਰੇਨੀਅਮ ਦੀ ਜਿਹੜੀ ਟੌਕਸਿਸਿਟੀ ਹੈ, ਜਿਹੜਾ ਥੱਲੜਾ ਪਾਣੀ ਧਰਤੀ ਦਾ
1: ਜੀ,
3: ਉਹਦੇ ਵਿੱਚ ਮਤਲਬ ਉਹਦੇ ਤੇ ਗੱਲਬਾਤ ਚੱਲ ਰਹੀ ਹੈ
1: ਜੀ? ਅਸੀਂ ਦੂਸ਼ਿਤ ਪਾਣੀ ਦੀ ਗੱਲ ਕਰ ਰਹੇ ਹਾਂ ਜੀ, ਇੱਕ ਤੱਤ ਦੀ ਆਪਾਂ ਗੱਲ ਨਹੀਂ ਕਰ ਰਹੇ, ਆਪਾਂ ਸਾਰੇ ਤੱਤਾਂ ਦੀ ਹੀ ਗੱਲ ਕਰ ਰਹੇ ਹਾਂ ਜੀ ਪ੍ਰੋਗਰਾਮ ਦੇ ਵਿੱਚ।
3: ਹਾਂਜੀ ਹਾਂਜੀ, ਤੇ ਮੇਰਾ ਇਹ ਸਵਾਲ ਸੀਗਾ ਜੀ ਵੀ ਜਿਹੜੇ ਏਰੀਏ ਦੇ ਵਿੱਚ ਇਹਦੀ ਜ਼ਿਆਦਾ ਮਾਤਰਾ ਪਾਈ ਜਾ ਰਹੀ ਹੈ, ਉਹਦੇ ਵਿੱਚ ਉੱਥੋਂ ਦੇ ਲੋਕ ਆਪਣਾ ਕੀ ਬਚਾਅ ਕਰ ਸਕਦੇ
1: ਜੀ? ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਵਿਸ਼ੇ ਵੱਲ ਇਸ ਪਾਸੇ ਵੀ ਸਾਡਾ ਧਿਆਨ ਦਵਾਇਆ, ਤੁਸੀਂ ਕਿਰਪਾ ਕਰਕੇ ਰੇਡੀਓ ਸੈੱਟ ਰਾਹੀਂ ਜਵਾਬ ਸੁਣ ਲਓ ਜੀ, ਡਾਕਟਰ ਸਾਹਿਬ ਤੁਹਾਡੀ ਗੱਲ ਦਾ ਜਵਾਬ ਦੇ ਰਹੇ ਨੇ ਜੀ। ਡਾਕਟਰ ਸਾਹਿਬ,
0: ਦੇਖੋ ਜੀ, ਇਹ ਆਪਣੇ ਬਠਿੰਡਾ ਜ਼ਿਲ੍ਹਾ 'ਚ 1-2 ਏਰੀਆਜ਼ ਵਿੱਚ ਕੁਝ ਪਿੰਡ ਨੇ ਸਾਡੇ ਧਿਆਨ 'ਚ ਹੈ, ਰਿਪੋਰਟ ਕੋਈ ਪ੍ਰਾਈਵੇਟ ਕੰਪਨੀ ਆ ਕੇ ਇਹ ਟੈਸਟਿੰਗ ਕਰਕੇ ਗਈ ਹੈ ਅਤੇ ਉਹਨਾਂ ਨੇ ਕਿਹਾ ਇੱਥੇ ਜਿਹੜਾ ਧਰਤੀ ਦੇ ਹੇਠਲਾ ਪਾਣੀ ਹੈ ਉਹਦੇ ਵਿੱਚ ਯੂਰੇਨੀਅਮ ਜੋ ਇੱਕ ਹੈਵੀ ਮੈਟਲ ਹੈ ਉਹ ਪਾਇਆ ਗਿਆ ਹੈ। ਹੁਣ ਇਹਦੀ ਸਭ ਤੋਂ ਵੱਡੀ ਇਹਦਾ ਇੱਕੋ ਹੀ ਤਰੀਕਾ ਹੈ ਕਿ ਜਿਹੜਾ ਪੀਣ ਵਾਲਾ ਪਾਣੀ ਹੈ ਜੇ ਆਪਾਂ ਵਾਟਰ ਵਰਕਸ ਦਾ ਟ੍ਰੀਟਡ ਪਾਣੀ ਲੈ ਕੇ ਪੀਵਾਂਗੇ ਤਾਂ ਉਹਦੇ 'ਚ ਦਿੱਕਤ ਨਹੀਂ ਆਉਂਦੀ। ਦੂਸਰਾ, ਜੇ ਬੋਰ ਬਹੁਤ ਜ਼ਿਆਦਾ ਨੀਚੇ ਨਹੀਂ ਲੈ ਕੇ ਜਾਓਗੇ, ਕਿਉਂਕਿ ਜਦੋਂ ਆਪਾਂ ਬੋਰ ਜ਼ਿਆਦਾ ਡੂੰਘਾ ਲੈ ਕੇ ਜਾਂਦੇ ਹਾਂ ਤਾਂ ਹੈਵੀ ਮੈਟਲਸ ਆਟੋਮੈਟਿਕਲੀ ਉਸ ਪਾਣੀ ਵਿੱਚ ਆਉਣਗੇ, ਅਤੇ ਇਹਨਾਂ ਤੋਂ ਬਚਣ ਦਾ ਸਿਰਫ ਇਹੀ ਤਰੀਕਾ ਹੈ

0: ਤੇ ਬਾਕੀ ਜੋ ਸਰਕਾਰ ਇਹਦੇ ਇਸ ਨੂੰ ਇਸ ਦੀ ਰੋਕਥਾਮ ਲਈ ਕੰਮ ਕਰ ਰਹੀ ਹੈ ਉਹ ਆਪਣੇ ਉਪਰਾਲੇ ਕਰ ਰਹੇ ਹਨ।
1: ਜੀ ਡਾਕਟਰ ਸਾਹਿਬ, ਇੱਕ ਹੋਰ ਜੋ ਸਵਾਲ ਮੇਰੇ ਮਨ ਦੇ ਵਿੱਚ ਆ ਗਿਆ ਇਹਨਾਂ ਦੀ ਗੱਲ ਸੁਣ ਕੇ, ਇੱਕ ਫਲੋਰਾਈਡ ਨਾਂ ਦੇ ਤੱਤ ਦੀ ਵੀ ਅਸੀਂ ਬਹੁਤ ਗੱਲ ਕਰਦੇ ਹਾਂ ਵੀ ਉਹ ਵੀ ਪਾਣੀ ਦੇ ਵਿੱਚ ਹੁੰਦਾ ਤੇ ਸਾਡੇ ਸਰੀਰ ਤੇ ਬੁਰਾ ਪ੍ਰਭਾਵ ਪਾਉਂਦਾ, ਇਸ ਬਾਰੇ ਵੀ ਜਾਣਕਾਰੀ ਦਿਓ ਜੀ।
0: ਬਿਲਕੁਲ ਜੀ, ਫਲੋਰਾਈਡ ਤੁਸੀਂ ਦੇਖਿਆ ਹੋਣਾ 20-25 ਸਾਲ ਪਿੱਛੇ ਜਾਓ ਲੋਕਾਂ ਦੇ, ਖਾਸ ਕਰਕੇ ਆਪਣੇ ਮਾਲਵਾ ਬੈਲਟ ਵਿੱਚ ਦੰਦ ਖਰਾਬ ਹੁੰਦੇ ਸੀ, ਪੀਲੇ ਪੀਲੇ ਤੇ ਉੱਪਰ ਜੰਮਿਆ ਹੁੰਦਾ ਸੀ। ਤੇ ਮੈਨੂੰ ਪਤਾ ਹੈ ਜਦੋਂ ਇੱਧਰਲੇ ਲੋਕ ਉੱਧਰ ਮਾਝੇ ਦੁਆਬੇ ਵੱਲ ਜਾਂਦੇ ਸੀ ਉਹ ਦੰਦਾਂ ਤੋਂ ਪਛਾਣ ਲੈਂਦੇ ਸੀ ਇਹਨੂੰ ਫਲੋਰੋਸਿਸ ਹੋਇਆ, ਕਿਉਂਕਿ ਪਾਣੀ 'ਚ ਫਲੋਰਾਈਡ ਬਹੁਤ ਸੀ। ਹੁਣ ਉਹਦਾ ਹੱਲ, ਸਰਕਾਰ ਜਦੋਂ ਵਾਟਰ ਵਰਕਸ ਟ੍ਰੀਟਮੈਂਟ ਪਲਾਂਟ ਕਰਦੇ ਉਹ ਡੀਫਲੋਰੀਨੇਸ਼ਨ ਹੋ ਜਾਂਦੀ ਹੈ ਤੇ ਉਹ ਪਾਣੀ, ਇਸੀ ਲਈ ਤੁਸੀਂ ਦੇਖਿਆ ਹੋਣਾ ਹੁਣ ਜਿਹੜੀ ਪੀੜ੍ਹੀਆਂ ਆ ਗਈਆਂ ਉਹਨਾਂ ਦੇ ਦੰਦ ਖਰਾਬ ਨਹੀਂ ਹੋ ਰਹੀ, ਉਹਦੀ ਵਜ੍ਹਾ ਇਹੀ ਹੈ ਕਿ ਵਾਟਰ ਵਰਕਸ ਪਲਾਂਟ ਨਾਲ ਫਲੋਰਾਈਡ ਕੰਟੈਂਟ ਨਹੀਂ ਰਹਿੰਦਾ, ਨਾ ਮਾਤਰ ਰਹਿ ਜਾਂਦਾ ਤੇ ਉਹਦੇ ਨਾਲ ਨੁਕਸਾਨ ਨਹੀਂ ਹੁੰਦਾ।
1: ਜੀ, ਤੇ ਜੇ ਆਪਾਂ ਗੱਲ ਕਰੀਏ ਮਾੜੇ ਪ੍ਰਭਾਵ ਦੀ, ਤਾਂ ਫਲੋਰਾਈਡ ਸਾਡੇ ਸਰੀਰ ਦੇ ਕਿਹੜੇ ਕਿਹੜੇ ਅੰਗਾਂ ਤੇ ਦੰਦਾਂ ਤੋਂ ਇਲਾਵਾ ਵੀ ਕੀ ਸਾਡੇ ਸਰੀਰ ਲਈ ਇਹ ਹਾਨੀਕਾਰਕ ਹੈ ਜੀ?
0: ਬਿਲਕੁਲ, ਦੰਦ ਖਰਾਬ ਹੋਣ ਨਾਲ ਤਾਂ ਇੱਕ ਕੋਸਮੈਟਿਕ ਇਫੈਕਟ ਹੈ, ਹੱਡੀਆਂ ਤੇ ਵੀ ਨੁਕਸਾਨ ਕਰਦਾ ਜਿਹਨੂੰ ਅਸੀਂ ਸਕੈਲੇਟਲ ਫਲੋਰੋਸਿਸ ਕਹਿੰਦੇ ਹਾਂ।
1: ਜੀ, ਤੇ ਡਾਕਟਰ ਸਾਹਿਬ, ਹੁਣ ਕਿਉਂਕਿ ਤੁਸੀਂ ਜ਼ਿਲ੍ਹਾ ਸਿਹਤ ਅਫਸਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾਉਂਦੇ ਹੋ, ਸੋ ਚਲਦੇ ਚਲਦੇ ਸਾਡੇ ਸਰੋਤਿਆਂ ਨੂੰ ਖਾਣ ਪੀਣ ਦੇ ਬਾਰੇ ਜੋ ਇਸ ਮੌਸਮ ਦੇ ਨਾਲ ਸੰਬੰਧਿਤ ਹੋਵੇ ਇਸ ਬਾਰੇ ਵੀ ਜ਼ਰੂਰ ਜਾਣਕਾਰੀ ਦਿਓ ਜੀ, ਕਿਉਂਕਿ ਦੇਖੋ ਜੀ ਪਕੌੜੇ ਤਲਣਾ ਜਾਂ ਇਸ ਮੌਸਮ 'ਚ ਚੀਜ਼ਾਂ ਖਾਣਾ ਪੀਣਾ ਸਾਡਾ ਜੀ ਲਲਚਾ ਜਾਂਦਾ, ਤੁਸੀਂ ਅਕਸਰ ਮਨਾ ਕਰਦੇ ਹੋ, ਤਾਂ ਹੁਣ ਫਿਰ ਅੱਜ ਸਾਨੂੰ ਇਹ ਦੱਸ ਦਿਓ ਜੀ ਨਾ ਖਾਣ ਵਾਲੀਆਂ ਗੱਲਾਂ ਤੁਸੀਂ ਦੱਸਤੀਆਂ, ਨਾ ਪੀਣ ਵਾਲੀਆਂ, ਹੁਣ ਅਸੀਂ ਕੀ ਖਾਈਏ, ਥੋੜ੍ਹਾ ਬਹੁਤ ਮਤਲਬ ਉਹਦੇ 'ਚ ਵੀ ਰਿਆਇਤ ਜੀ ਕਰ ਲਿਓ ਜੀ।
0: ਰਿਆਇਤ ਇਹੀ ਹੈ, ਸਾਫ਼ ਸੁਥਰਾ ਖਾਓ, ਪੌਸ਼ਟਿਕ ਖਾਓ। ਮੈਂ ਹਮੇਸ਼ਾ ਕਹਿੰਦੀ ਹਾਂ ਡਿਮਾਂਡ ਐਂਡ ਸਪਲਾਈ ਵਾਲਾ ਚੇਨ ਹਮੇਸ਼ਾ ਚੱਲਦੀ ਹੈ। ਡਿਮਾਂਡ ਕੀ, ਜੋ ਤੁਸੀਂ ਮੰਗੋਗੇ ਤੁਹਾਨੂੰ ਉਹੀ ਪਰੋਸਿਆ ਜਾਊਗਾ। ਜੇ ਤੁਸੀਂ ਸਾਫ਼ ਸੁਥਰੀ ਚੀਜ਼ ਖਾਣਾ ਪਸੰਦ ਕਰੋਗੇ, ਉਸ ਰੇੜੀ ਜਾਂ ਉਸ ਖਾਣ ਵਾਲੀ ਜਗ੍ਹਾ 'ਤੇ ਜਾਓਗੇ ਬਾਜ਼ਾਰ 'ਚ ਜਿਹੜੀ ਸਾਫ਼ ਸੁਥਰੀ ਹੈ, ਤਾਂ ਤੁਹਾਨੂੰ ਸਾਫ਼ ਸੁਥਰੀ ਚੀਜ਼ ਹੀ ਮਿਲੇਗੀ। ਹੁਣ ਇਹ ਮੌਸਮ 'ਚ ਜੇ ਤੁਸੀਂ ਸੋਚੋ ਅਸੀਂ ਬਹੁਤ ਸਵਾਦ ਲੱਗਦੇ ਹੈ ਜੀ ਗੋਲਗੱਪੇ ਖਾਣੇ, ਮੈਂ ਮੰਨਦੀ ਹਾਂ, ਪਰ ਉੱਥੇ ਕਿੰਨੀ ਸਫਾਈ ਹੈ, ਉਹਦੇ ਹੱਥ ਕਿੰਨੇ ਸਾਫ਼ ਹੈ ਰੇੜੀ ਵਾਲੇ ਦੇ, ਜਾਂ ਕੋਈ ਵੀ ਹੋਰ ਚੀਜ਼ ਬਣਾ ਰਿਹਾ, ਪਾਣੀ ਕਿਹੜਾ ਹੈ, ਉਹਦੇ ਬਰਤਨ ਕਿਹੋ ਜਿਹੇ ਹੈ, ਉਹ ਕਿਸ ਚੀਜ਼ ਨਾਲ ਉਹਨਾਂ ਨੂੰ ਧੋ ਰਿਹਾ, ਉਹਨੇ ਹੱਥਾਂ 'ਚ ਦਸਤਾਨੇ ਪਾਏ ਹੈ ਕਿ ਨਹੀਂ, ਇਹ ਦੇਖਣਾ ਤੁਹਾਡੀ ਜ਼ਿੰਮੇਵਾਰੀ ਹੈ, ਕਿਉਂਕਿ ਜੋ ਤੁਸੀਂ ਦੇਖੋਗੇ ਅਤੇ ਖਾਓਗੇ ਉਹੀ ਤੁਹਾਨੂੰ ਮਿਲੇਗਾ। ਜੇ ਤੁਸੀਂ ਸਾਫ਼ ਸੁਥਰੀ ਚੀਜ਼ ਰੱਖੋਗੇ ਤਾਂ ਸ਼ਹਿਰ 'ਚ ਆਪੇ ਸਾਫ਼ ਸੁਥਰੀ ਚੀਜ਼ਾਂ ਮਿਲਣ ਲੱਗ ਜਾਣਗੀਆਂ।
1: ਜੀ, ਅਤੇ ਡਾਕਟਰ ਸਾਹਿਬ, ਚੱਲਦੇ ਚੱਲਦੇ ਕੋਈ ਸੰਦੇਸ਼ ਇਸ ਮੰਚ ਰਾਹੀਂ ਸਾਡੇ ਸਰੋਤਿਆਂ ਨੂੰ ਅੱਜ ਦੇ ਵਿਸ਼ਿਆਂ ਦੇ ਬਾਰੇ ਦੇਣਾ ਚਾਹੁੰਦੇ ਹੋਵੋ ਤਾਂ ਜ਼ਰੂਰ ਦਿਓ ਜੀ।
0: ਮੈਂ ਫਿਰ ਜਿਹੜਾ ਆਪਣਾ ਪਹਿਲਾ ਇੱਕ ਮੁੱਖ ਟੌਪਿਕ ਸੀਗਾ ਡੇਂਗੀ, ਮੱਛਰ ਪੈਦਾ ਹੋਣ ਤੋਂ ਰੋਕਣਾ ਬਹੁਤ ਜ਼ਰੂਰੀ ਹੈ, ਇਹਦੇ ਨਾਲ ਡੇਂਗੀ ਮਲੇਰੀਆ ਚਿਕਨਗੁਨੀਆ ਤਿੰਨਾਂ ਤੋਂ ਬਚਾਅ ਰਹਿੰਦਾ ਹੈ, ਅਤੇ ਸਾਫ਼ ਸਫਾਈ ਰੱਖਣਾ ਆਪਣੀ ਜ਼ਿੰਮੇਵਾਰੀ ਹੈ। ਸਰਕਾਰ ਅਤੇ ਮਹਿਕਮਾ ਕੰਮ ਕਰ ਰਿਹਾ ਹੈ, ਕਾਰਪੋਰੇਸ਼ਨ ਫੋਗਿੰਗ ਕਰ ਰਹੀ ਹੈ, ਸਾਡਾ ਵਿਭਾਗ ਡੇਲੀ ਸਰਵੇ ਕਰਨ ਵਾਸਤੇ ਟੀਮਸ ਭੇਜਦੇ ਹੈ, ਜਿੱਥੇ ਲਾਰਵਾ ਲੱਭਦਾ ਅਸੀਂ ਸਪਰੇਅ ਕਰਦੇ ਹਾਂ, ਔਰ ਨਾਲ ਜੇ ਕੋਈ ਕੇਸ ਪੋਜ਼ਿਟਿਵ ਆ ਜਾਵੇ ਉੱਥੇ ਫੋਗਿੰਗ ਵੀ ਕੀਤੀ ਜਾਂਦੀ ਹੈ। ਮੇਰੀ ਇੱਕ ਬੇਨਤੀ ਹੈ, ਜਦੋਂ ਸਿਹਤ ਵਿਭਾਗ ਦੀਆਂ ਟੀਮਾਂ ਆਉਣ ਅਤੇ ਉਹ ਕਹਿਣ ਤੁਹਾਡੇ ਲਾਰਵਾ ਮਿਲ ਗਿਆ ਅਤੇ ਅਸੀਂ ਸਪਰੇਅ ਕਰਨਾ, ਜਾਂ ਕਿਸੇ ਆਲੇ ਦੁਆਲੇ ਦੇ ਏਰੀਏ 'ਚ ਮਿਲਿਆ ਸੀ, ਤਾਂ ਯਾਦ ਰੱਖਿਓ ਸਪਰੇ ਕਰਾ ਲਓ। ਕਈ ਲੋਕ ਇਹ ਕਹਿੰਦੇ ਆ ਸਾਡੇ ਘਰ ਛੋਟਾ ਬੱਚਾ ਹੈ ਜਾਂ ਬਜ਼ੁਰਗ, ਅਸੀਂ ਸਪਰੇ ਨਹੀਂ ਕਰਾਉਣਾ। ਯਾਦ ਰੱਖਿਓ, ਜੇ ਛੋਟਾ ਬੱਚਾ, ਗਰਭਵਤੀ ਔਰਤ ਜਾਂ ਕੋਈ ਬਜ਼ੁਰਗ ਤੁਹਾਡੇ ਘਰ ਵਿੱਚ ਹੈ, ਤਾਂ ਹੋਰ ਜ਼ਰੂਰੀ ਹੈ ਕਿ ਤੁਸੀਂ ਉਹ ਸਪਰੇ ਕਰਾਓ, ਕਿਉਂਕਿ ਜੇ ਘਰ ਵਿੱਚ ਲਾਰਵੇ ਤੋਂ ਮੱਛਰ ਪੈਦਾ ਹੋ ਗਿਆ ਜਾਂ ਮੱਛਰ ਸੀ ਤੇ ਉਹ ਉਹਨਾਂ ਨੂੰ ਕੱਟ ਗਿਆ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਕਰ ਸਕਦਾ ਹੈ।
1: ਜੀ, ਤੇ ਡਾਕਟਰ ਸਾਹਿਬ, ਅੱਜ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਸਰੋਤਿਆਂ ਦੇ ਰੂਬਰੂ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ ਮੈਮ।
0: ਬਹੁਤ ਬਹੁਤ ਧੰਨਵਾਦ ਖੁਸ਼ਪ੍ਰੀਤ ਜੀ, ਮੈਂ ਡਾਇਰੈਕਟਰ ਆਕਾਸ਼ਵਾਣੀ ਬਲਜੀਤ ਸ਼ਰਮਾ ਜੀ ਦਾ ਫਿਰ ਧੰਨਵਾਦ ਕਰਦੀ ਹਾਂ ਕਿ ਮੈਨੂੰ ਆਪਣੇ ਸਰੋਤਿਆਂ ਦੇ ਤੁਹਾਡੇ ਰੂਬਰੂ ਹੋਣ ਦਾ ਫਿਰ ਮੌਕਾ ਦਿੱਤਾ।
1: ਜੀ, ਬਹੁਤ ਬਹੁਤ ਧੰਨਵਾਦ ਮੈਮ। ਸਰੋਤਿਓ, ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਾਂਗੇ ਕਿ ਅੱਜ ਸਾਡੇ ਨਾਲ ਸਟੂਡੀਓ ਵਿੱਚ ਮਾਹਿਰ ਮਹਿਮਾਨ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਊਸ਼ਾ ਗੋਇਲ ਜੀ ਪਹੁੰਚੇ ਹੋਏ ਸਨ, ਜੋ ਕਿ ਜ਼ਿਲ੍ਹਾ ਹਸਪਤਾਲ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਤੇ ਅੱਜ ਦਾ ਸਾਡਾ ਵਿਸ਼ਾ ਸੀ ਡੇਂਗੀ ਦੀ ਬਿਮਾਰੀ, ਇਸ ਦੇ ਕਾਰਨ, ਲੱਛਣ ਤੇ ਬਚਾਅ ਦੇ ਤਰੀਕੇ, ਤੇ ਇਸ ਤੋਂ ਇਲਾਵਾ ਅਸੀਂ ਗੱਲਬਾਤ ਕੀਤੀ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੇ ਇਹਨਾਂ ਤੋਂ ਬਚਾਅ। ਸੋ ਤਕਨੀਕੀ ਟੀਮ ਦਾ ਧੰਨਵਾਦ ਕਰਦੇ ਹੋਏ ਤੇ ਵਿਸ਼ੇਸ਼ ਸਹਿਯੋਗ ਦੇ ਲਈ ਦੀਪਾ ਛਾਵੜਾ ਮੈਡਮ ਦਾ ਧੰਨਵਾਦ ਕਰਦੇ ਹੋਏ, ਮੈਂ ਖੁਸ਼ਪ੍ਰੀਤ ਸ਼ੇਰਗਿੱਲ ਆਪ ਜੀ ਤੋਂ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ ਧੰਨਵਾਦ ਕਰਦੇ ਹੋਏ ਆਗਿਆ ਲੈਣਾ ਚਾਹਾਂਗੀ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋ ਗੱਲ, ਜਿਹੜਾ ਕਿ ਪੇਸ਼ ਕਰ ਰਹੇ ਸਨ ਖੁਸ਼ਪ੍ਰੀਤ ਸ਼ੇਰਗਿੱਲ। ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ 6:19 ਤੇ 20 ਸਕਿੰਟ ਦਾ। ਠੀਕ 6:20 ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖ਼ਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਨਰਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ 22,640 ਕਰੋੜ ਰੁਪਏ ਦੇ ਵੱਖ ਵੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ, ਤਿੰਨੀ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮੱਦੇਨਜ਼ਰ ਕੱਲ੍ਹ ਨੂੰ ਜ਼ਿਲ੍ਹਾ ਜਲੰਧਰ ਵਿਖੇ ਨੋ ਫਲਾਇੰਗ ਜ਼ੋਨ ਐਲਾਨਿਆ ਗਿਆ। ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜੇ ਕਿਸ਼ੋਰ ਰਹਾਟਕਰ ਵੱਲੋਂ ਅੱਜ ਬਠਿੰਡਾ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ, ਮਹਿਲਾਵਾਂ ਨਾਲ ਸਬੰਧਿਤ ਮਾਮਲਿਆਂ ਬਾਰੇ ਦਿੱਤੇ ਨਿਰਦੇਸ਼। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, ਮੌਨਸੂਨ ਦੇ ਮੱਦੇਨਜ਼ਰ ਸਰਕਾਰ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਸੁਚੇਤ, ਹੜ੍ਹ ਰੋਕਥਾਮ ਦੇ ਸਾਰੇ ਜ਼ਰੂਰੀ ਪ੍ਰਬੰਧ ਮੁਕੰਮਲ ਹੋਏ। ਮਹਾਰਾਜਾ ਰਣਜੀਤ ਸਿੰਘ ਪ੍ਰਿਪੇਟਰੀ ਇੰਸਟੀਚਿਊਟ ਮੋਹਾਲੀ ਦੇ 25 ਕੈਡਿਟ ਪਿਛਲੇ 3 ਮਹੀਨਿਆਂ 'ਚ ਰੱਖਿਆ ਸਿਖਲਾਈ ਅਕਾਦਮੀਆਂ 'ਚ ਚੁਣੇ ਗਏ ਅਤੇ ਭਾਰਤ ਇੰਗਲੈਂਡ ਦਰਮਿਆਨ 3 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਕਾਰਡਿਫ ਦੇ ਸੋਫੀਆ ਗਾਰਡਨਜ਼ ਵਿਖੇ ਖੇਡਿਆ ਜਾ ਰਿਹਾ ਹੈ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 17 ਜੁਲਾਈ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ 22,640 ਕਰੋੜ ਰੁਪਏ ਦੇ ਵੱਖ ਵੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਵੀ ਰੱਖਣਗੇ। ਹਰਿਆਣਾ ਦੀ ਜੀਂਦ ਅਤੇ ਚੰਡੀਗੜ੍ਹ ਵਿਚ ਪ੍ਰੋਜੈਕਟਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਕੱਲ੍ਹ ਦੁਪਹਿਰ ਬਾਅਦ ਜਲੰਧਰ ਪਹੁੰਚਣਗੇ, ਜਿੱਥੇ ਉਹ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਤੇ ਸੜਕ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਹਨਾਂ ਪ੍ਰੋਜੈਕਟਾਂ ਦਾ ਮੁੱਖ ਉਦੇਸ਼ ਸੰਪਰਕ ਨੂੰ ਮਜ਼ਬੂਤ ਕਰਨਾ, ਮੁਸਾਫਰਾਂ ਦੀ ਸਹੂਲਤ ਵਿਚ ਸੁਧਾਰ ਕਰਨਾ ਤੇ ਖੇਤਰ ਵਿਚ ਆਰਥਿਕ ਵਿਕਾਸ ਨੂੰ ਤੇਜ਼ ਕਰਨਾ ਹੈ। ਹੋਰ ਵੇਰਵੇ ਨਾਲ ਇੱਕ ਰਿਪੋਰਟ।
1: ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜਲੰਧਰ ਛਾਉਣੀ ਸਟੇਸ਼ਨ ਦਾ ਉਦਘਾਟਨ ਕਰਨ ਤੋਂ ਬਾਅਦ ਜਲੰਧਰ ਤੋਂ 20 ਰਾਜਾਂ ਲਈ 74 ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਵਰਚੁਅਲ ਉਦਘਾਟਨ ਕਰਨਗੇ। ਇਹ ਸਟੇਸ਼ਨ ਦੁਨੀਆ ਦੇ ਸਭ ਤੋਂ ਵੱਡੇ ਸਟੇਸ਼ਨ ਪੁਨਰ ਵਿਕਾਸ ਪ੍ਰੋਗਰਾਮਾਂ ਵਿੱਚੋਂ ਇੱਕ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਵਿਕਸਿਤ ਕੀਤੇ ਗਏ ਹਨ ਤੇ ਸਥਾਨਕ ਸੱਭਿਆਚਾਰ ਅਤੇ ਵਿਰਾਸਤ ਨਾਲ ਜੁੜੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਹਨ। ਇਹ ਵਿਰਾਸਤ ਵੀ ਵਿਕਾਸ ਵੀ ਦੀ ਸੋਚ ਨਾਲ ਬਣਾਏ ਗਏ ਹਨ। ਪ੍ਰਧਾਨ ਮੰਤਰੀ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਤੋਂ ਸੰਤ ਰਵਿਦਾਸ ਐਕਸਪ੍ਰੈਸ ਨੂੰ ਵੀ ਹਰੀ ਝੰਡੀ ਵਿਖਾਉਣਗੇ। ਇਹ ਭਾਰਤ ਦੇ 2 ਸਭ ਤੋਂ ਸਤਿਕਾਰਤ ਧਾਰਮਿਕ ਅਤੇ ਸੱਭਿਆਚਾਰਕ ਕੇਂਦਰ ਅੰਮ੍ਰਿਤਸਰ ਅਤੇ ਵਾਰਾਣਸੀ ਨੂੰ ਜੋੜਨ ਵਾਲੀ ਪਹਿਲੀ ਸਿੱਧੀ ਏਅਰ ਕੰਡੀਸ਼ਨ ਰੇਲ ਗੱਡੀ ਏ। ਵਾਰਾਣਸੀ ਵਿੱਚ ਸੀਰ ਗੋਵਰਧਨਪੁਰ ਸੰਤ ਰਵਿਦਾਸ ਜੀ ਦਾ ਜਨਮ ਸਥਾਨ ਏ। ਪ੍ਰਧਾਨ ਮੰਤਰੀ ਨੰਗਲ ਡੈਮ, ਤਲਵਾੜਾ, ਮੁਕੇਰੀਆਂ ਨਵੀਂ ਰੇਲ ਲਾਈਨ ਪ੍ਰੋਜੈਕਟ ਦੇ ਹਿੱਸੇ ਵਜੋਂ ਦੌਲਤਪੁਰ ਚੌਕ, ਕਟੌਲੀ ਨਵੀਂ ਰੇਲ ਲਾਈਨ ਦਾ ਉਦਘਾਟਨ ਵੀ ਕਰਨਗੇ ਅਤੇ ਕਟੌਲੀ ਅੰਬਾਲਾ ਰੇਲ ਸੇਵਾ ਨੂੰ ਵੀ ਹਰੀ ਝੰਡੀ ਵਿਖਾਉਣਗੇ, ਜੋ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚਕਾਰ ਰੇਲ ਸੰਪਰਕ ਨੂੰ ਮਹੱਤਵਪੂਰਨ ਤੌਰ ਤੇ ਮਜ਼ਬੂਤ ਕਰੇਗੀ। ਨਵੀਂ ਰੇਲ ਲਾਈਨ ਸ਼੍ਰੀ ਅਨੰਦਪੁਰ ਸਾਹਿਬ ਅਤੇ ਮਾਨ ਚਿੰਤਪੂਰਨੀ ਮੰਦਿਰ ਵਰਗੇ ਮਹੱਤਵਪੂਰਨ ਧਾਰਮਿਕ ਸਥਾਨਾਂ ਨੂੰ ਸੰਪਰਕ ਪ੍ਰਦਾਨ ਕਰੇਗੀ, ਜਦੋਂ ਕਿ ਯਾਤਰੀਆਂ ਨੂੰ ਆਵਾਜਾਈ ਦਾ ਤੇਜ਼, ਸੁਰੱਖਿਅਤ ਅਤੇ ਵਧੇਰੇ ਭਰੋਸੇਮੰਦ ਸਾਧਨ ਪ੍ਰਦਾਨ ਕਰਕੇ ਦੂਰ ਦੁਰਾਡੇ ਖੇਤਰਾਂ ਤੱਕ ਪਹੁੰਚ ਵਧਾਏਗੀ। ਰਾਜ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਦੇ ਹੋਏ ਪ੍ਰਧਾਨ ਮੰਤਰੀ 30 ਕਿਲੋਮੀਟਰ ਤੋਂ ਵੱਧ ਲੰਬੇ 4 ਲੇਨ ਵਾਲੇ ਗ੍ਰੀਨਫੀਲਡ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਸਮੇਤ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ 25 ਕਿਲੋਮੀਟਰ ਤੋਂ ਵੱਧ ਲੰਬੇ 6 ਲੇਨ ਵਾਲੇ ਗ੍ਰੀਨਫੀਲਡ ਦੱਖਣੀ ਲੁਧਿਆਣਾ ਬਾਈਪਾਸ ਦਾ ਨੀਂਹ ਪੱਥਰ ਵੀ ਰੱਖਣਗੇ। ਪ੍ਰਧਾਨ ਮੰਤਰੀ ਚੰਡੀਗੜ੍ਹ ਵਿੱਚ ਸੜਕੀ ਬੁਨਿਆਦੀ ਢਾਂਚੇ ਤੋਂ ਇਲਾਵਾ PGI ਅਤੇ ਹੋਰ ਵਿਦਿਅਕ ਸੰਸਥਾਵਾਂ ਵਿੱਚ 4700 ਕਰੋੜ ਰੁਪਏ ਤੋਂ ਵੱਧ ਦੇ ਸਿਹਤ ਸੰਭਾਲ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਇਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਕੱਲ੍ਹ ਨੂੰ ਜ਼ਿਲ੍ਹਾ ਜਲੰਧਰ ਵਿਖੇ ਨੋ ਫਲਾਇੰਗ ਜ਼ੋਨ ਐਲਾਨਿਆ ਗਿਆ। ਵਧੀਕ ਜ਼ਿਲ੍ਹਾ ਮੈਜਿਸਟਰੇਟ ਅਮਰਿੰਦਰ ਕੌਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਜ਼ਿਲ੍ਹਾ ਜਲੰਧਰ

0: ਖਾਤਾ ਅੰਦਰ ਕਿਸੇ ਵੀ ਕਿਸਮ ਦਾ ਸਿਵਲ ਰਿਮੋਟ ਪਾਇਲਟ ਏਅਰਕ੍ਰਾਫਟ ਸਿਸਟਮ, ਡਰੋਨ ਅਤੇ ਪ੍ਰਧਾਨ ਮੰਤਰੀ ਦੇ VVIP ਹੈਲੀਕਾਪਟਰ ਤੋਂ ਇਲਾਵਾ ਕਿਸੇ ਹੋਰ ਹੈਲੀਕਾਪਟਰ ਨੂੰ ਉਡਾਣ ਤੇ ਪਾਬੰਦੀ ਰਹੇਗੀ। ਇਹ ਹੁਕਮ ਕੱਲ ਦੁਪਹਿਰ 12 ਵਜੇ ਤੋਂ ਸ਼ਾਮ 8 ਵਜੇ ਤੱਕ ਲਾਗੂ ਰਹਿਣਗੇ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜਾ ਕਿਸ਼ੋਰ ਰਹਾਟਕਰ ਆਪਣੇ ਪੰਜਾਬ ਦੌਰੇ ਦੌਰਾਨ ਅੱਜ ਬਠਿੰਡਾ ਪਹੁੰਚੇ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮਹਿਲਾਵਾਂ ਦੇ ਨਾਲ ਸਬੰਧਤ ਮਾਮਲਿਆਂ ਤੇ ਗੱਲਬਾਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਦੇਸ਼ ਭਰ ਵਿਚ ਵੱਖ ਵੱਖ ਸੂਬਿਆਂ ਚ ਜਾ ਕੇ ਔਰਤਾਂ ਦੀਆਂ ਸਮੱਸਿਆਵਾਂ ਸੁਣ ਰਹੇ ਨੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਤੋਂ ਰਾਸ਼ਟਰੀ ਮਹਿਲਾ ਕਮਿਸ਼ਨ ਕੋਲ ਹਰ ਸਾਲ 1 ਲੱਖ ਤੋਂ ਜ਼ਿਆਦਾ ਸ਼ਿਕਾਇਤਾਂ ਆਉਂਦੀਆਂ ਨੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਿਕਾਇਤਾਂ ਚ ਜ਼ਿਆਦਾਤਰ ਸ਼ਿਕਾਇਤਾਂ ਨਸ਼ੇ ਕਾਰਨ ਘਰਾਂ ਚ ਪੈ ਰਹੀ ਫੁੱਟ ਦੀਆਂ ਹੁੰਦੀਆਂ ਨੇ। ਇਸ ਤੋਂ ਇਲਾਵਾ ਘਰੇਲੂ ਲੜਾਈ ਅਤੇ ਜਬਰ ਜਨਾਹ ਦੇ ਮਾਮਲੇ ਵੀ ਵੱਡੀ ਗਿਣਤੀ ਚ ਆ ਰਹੇ ਨੇ। ਸ੍ਰੀਮਤੀ ਹਾਟਕਰ ਨੇ ਦੱਸਿਆ ਕਿ ਅੱਜ ਬਠਿੰਡਾ ਵਿਚ 20 ਮਾਮਲਿਆਂ ਦੀ ਸੁਣਵਾਈ ਕੀਤੀ ਗਈ ਹੈ।
1: हम राष्ट्रीय महिला आयोग पंजाब की महिलाओं के साथ लगातार संपर्क में है। आज अभी अभी हमने एक जनसुनवाई भी करी है। अगर हम देखते हैं तो बड़े नंबर जो थे वो डोमेस्टिक वायलेंस के थे, उसी के साथ साथ कहीं रेप के भी थे, कुछ एक दो केसेस पॉक्सो के भी केसेस आई है। ड्रग्स का जो बुरा असर है समाज के ऊपर और परिवार के ऊपर कैसे आता है, ऐसे भी केसेस आज हमारे पास आई है। और घर की महिलाएं तो हिम्मत न हारते हुए वो किस तरीके से घर को संभाल सकती है, बच्चों को संभाल सकती है, उसके बारे में अवेयरनेस के लिए हमने काफी प्रयास किए हैं।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNE ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਮੌਨਸੂਨ ਦੇ ਮੱਦੇਨਜ਼ਰ ਸਰਕਾਰ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਸੁਚੇਤ ਨੇ ਤੇ ਵਿਭਾਗੀ ਤਾਲਮੇਲ ਨਾਲ ਹਰ ਰੋਕਥਾਮ ਦੇ ਸਾਰੇ ਜ਼ਰੂਰੀ ਪ੍ਰਬੰਧ ਮੁਕੰਮਲ ਕੀਤੇ ਗਏ ਨੇ। ਇਸ ਲਈ ਲੋਕਾਂ ਨੂੰ ਮੌਨਸੂਨ ਦੇ ਮੌਸਮ ਦੌਰਾਨ ਹੜ੍ਹਾਂ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਿਹਤ ਵਿਭਾਗ ਨੇ ਡੇਂਗੂ ਤੇ ਹੋਰ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਗਰੂਕਤਾ ਪੈਦਾ ਕੀਤੀ ਹੈ। ਪਟਿਆਲਾ ਵਿਚ ਅੱਜ ਇਕ ਪ੍ਰੈਸ ਕਾਨਫਰੰਸ ਦੌਰਾਨ ਸਿਹਤ ਮੰਤਰੀ ਨੇ ਹੜ੍ਹ ਸੁਰੱਖਿਆ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਘੱਗਰ ਸਮੇਤ ਵੱਡੀ ਨਦੀ ਤੇ ਹੋਰਨਾਂ ਨਦੀਆਂ ਤੇ ਨਾਲਿਆਂ ਦੇ ਹਰ ਪਲ ਨਜ਼ਰ ਰੱਖੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਬੜੀ ਨਦੀ ਦੀ ਸਫਾਈ ਤੇ ਇਸ ਦੇ ਬੰਨਾਂ ਨੂੰ ਮਜ਼ਬੂਤ ਕਰਕੇ ਇਸ ਦੇ ਪਾਣੀ ਦੀ ਸੰਭਾਲ ਦੀ ਸਮਰੱਥਾ ਵਧਾਈ ਗਈ ਹੈ। ਸਿਹਤ ਵਿਭਾਗ ਡੇਂਗੂ, ਚਿਕਨਗੁਨੀਆ, ਦਸਤ, ਹੈਪੇਟਾਈਟਸ ਵਰਗੀਆਂ ਮੀਂਹ ਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਕੀਤੇ ਗਏ ਉਪਾਵਾਂ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਬਲਬੀਰ ਸਿੰਘ ਨੇ ਕਿਹਾ,
2: ਅਸੀਂ ਆਪਣੇ ਪੂਰੇ ਪੰਜਾਬ ਦੇ ਵਿੱਚ 881 ਰੈਪਿਡ ਰਿਸਪੌਂਸ ਟੀਮਸ, ਜਿਹੜੀਆਂ ਆਸ਼ਾ ਵਰਕਰਸ ਔਰ ਜਿਹੜੇ ਸਾਡੇ ਫੀਲਡ ਵਰਕਰ ਹੈਗੇ ਆ, ਉਹ ਡੋਰ ਟੂ ਡੋਰ ਸਰਵੇ ਕਰਕੇ ਦੇਖਦੇ ਆ ਵੀ ਉਸ ਪਿੰਡ ਦੇ ਵਿੱਚ ਕੀ ਕਾਰਨ ਹੈ, ਉੱਥੇ ਬੁਖਾਰ ਕਿਉਂ ਹੋਇਆ। ਕਿਸੇ ਨੂੰ ਵੀ ਬਰਸਾਤ ਨਾਲ, ਗੰਦੇ ਪਾਣੀ ਨਾਲ, ਮੱਖੀਆਂ ਮੱਛਰਾਂ ਨਾਲ ਹੋਣ ਵਾਲੀ ਬਿਮਾਰੀ ਦਾ ਕੋਈ ਖਦਸ਼ਾ ਹੋਵੇ ਜਾਂ ਹੋ ਜੇ, ਉਹ 104 ਨੰਬਰ ਤੇ ਕਾਲ ਕਰਨਗੇ, ਸਾਨੂੰ ਇਨਫੋਰਮੇਸ਼ਨ ਦੇਣਗੇ, ਉਹ ਡਿਪਟੀ ਕਮਿਸ਼ਨਰ ਤੱਕ ਇਨਫੋਰਮੇਸ਼ਨ ਚਲੀ ਜਾਂਦੀ ਹੈ ਤੇ ਉੱਥੋਂ ਫਿਰ ਜਿਹੜੀਆਂ ਟੀਮਾਂ ਹੈਗੀਆਂ ਅੱਗੇ ਜਾ ਕੇ ਉੱਥੇ ਫਿਊਮੀਗੇਸ਼ਨ ਕਰਨਗੀਆਂ, ਸਫਾਈ ਕਰਨਗੀਆਂ, ਸਟੈਗਨੇਸ਼ਨ ਦੇਖਣਗੀਆਂ, ਜੇ ਮਿਕਸਿੰਗ ਹੋ ਰਹੀ ਹੈ ਤਾਂ ਉਹਨੂੰ ਰੈਕਟੀਫਾਈ ਕਰਨਗੇ।
0: ਪੰਜਾਬ ਦੇ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀਆਂ ਬਾਰੇ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਮੋਹਾਲੀ ਸਥਿਤ ਅੰਬੇਡਕਰ ਇੰਸਟੀਚਿਊਟ ਆਫ ਕਰੀਅਰ ਐਂਡ ਕੋਰਸਿਸ ਵਿਖੇ ਆਯੋਜਿਤ ਸਮਾਰੋਹ ਦੌਰਾਨ ਵਿਦਿਆਰਥੀਆਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹੁਨਰ ਵਿਕਾਸ ਤੇ ਆਤਮ ਨਿਰਭਰਤਾ ਵੱਲ ਅੱਗੇ ਵਧਣ ਵਾਸਤੇ ਪ੍ਰੇਰਿਤ ਕੀਤਾ। ਮੰਤਰੀ ਨੇ ਕਿਹਾ ਕਿ ਸੰਸਥਾਨ ਦੀ ਇਮਾਰਤ ਦੇ ਵਿਕਾਸ ਤੇ ਬੁਨਿਆਦੀ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਸਰਕਾਰ ਵੱਲੋਂ 1,35,00,000 ਰੁਪਏ ਖਰਚ ਕੀਤੇ ਗਏ ਨੇ ਤਾਂ ਜੋ ਵਿਦਿਆਰਥੀਆਂ ਨੂੰ ਵਧੀਆ ਸਿੱਖਣ ਦਾ ਮਾਹੌਲ ਮਿਲ ਸਕੇ। ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਕਿਹਾ ਕਿ ਸੰਸਥਾਨ ਵਿਖੇ ਵੱਖ ਵੱਖ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਦੀ ਮੁਫ਼ਤ ਕੋਚਿੰਗ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਯੋਜਨਾਵਾਂ ਅਤੇ ਸਿਖਲਾਈ ਪ੍ਰੋਗਰਾਮਾਂ ਤੋਂ ਲਾਭ ਲੈਣ ਤੇ ਆਪਣੇ ਸੁਨਹਿਰੇ ਭਵਿੱਖ ਦੀ ਮਜ਼ਬੂਤ ਬੁਨਿਆਦ ਰੱਖਣ। SAS ਨਗਰ ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਦੇ 25 ਕੈਡਟਾਂ ਦੀ ਪਿਛਲੇ 3 ਮਹੀਨਿਆਂ ਵਿੱਚ ਰੱਖਿਆ ਸੇਵਾਵਾਂ ਦੀਆਂ ਵੱਖ ਵੱਖ ਅੰਡਰ ਗ੍ਰੈਜੂਏਟ ਅਤੇ ਪ੍ਰੀ ਕਮਿਸ਼ਨਿੰਗ ਸਿਖਲਾਈ ਅਕਾਦਮੀਆਂ 'ਚ ਚੋਣ ਹੋਈ ਹੈ। ਇਹਨਾਂ ਕੈਡਟਾਂ ਨੇ ਭਾਰਤੀ ਰੱਖਿਆ ਅਕਾਦਮੀ ਸਮੇਤ ਦੇਸ਼ ਦੀਆਂ ਪ੍ਰਮੁੱਖ ਰੱਖਿਆ ਸੰਸਥਾਵਾਂ 'ਚ ਦਾਖਲਾ ਪ੍ਰਾਪਤ ਕੀਤਾ। ਸੰਸਥਾ ਦੇ 16 ਕੈਡਟ ਅੰਡਰ ਗ੍ਰੈਜੂਏਟ ਸਿਖਲਾਈ ਲਈ NTA 156 ਕੋਰਸ ਵਿੱਚ ਸ਼ਾਮਲ ਹੋਏ ਨੇ। ਚੁਣੇ ਗਏ ਕੈਡਟ ਮੋਹਾਲੀ, ਮਲੇਰਕੋਟਲਾ, ਗੁਰਦਾਸਪੁਰ, ਬਠਿੰਡਾ, ਅੰਮ੍ਰਿਤਸਰ, ਪਠਾਨਕੋਟ, ਬਰਨਾਲਾ, ਫਰੀਦਕੋਟ, ਰੂਪਨਗਰ, ਪਟਿਆਲਾ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਨੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੇ ਇਕ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕੀਤਾ। ADCP ਵਿਸ਼ਾਲਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਤੇ ਸਿਹਤ ਵਿਭਾਗ ਦੀ ਟੀਮ ਨੇ ਸਾਂਝੇ ਤੌਰ ਤੇ ਛਾਪਾ ਮਾਰ ਕੇ 43 ਵਿਅਕਤੀਆਂ ਨੂੰ ਬਚਾਇਆ ਜਿਨ੍ਹਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਕੇਂਦਰ ਵਿਚ ਰੱਖਿਆ ਗਿਆ ਸੀ। ਇਸ ਮਾਮਲੇ 'ਚ ਮੁੱਖ ਸੰਚਾਲਕ ਕੁਲਦੀਪ ਕੁਮਾਰ ਉਰਫ ਚੌਹਾਨ ਤੇ ਉਸਦੇ ਪੁੱਤਰ ਸਮੇਤ ਕੁੱਲ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਸੁਲਤਾਨਪੁਰ ਲੋਧੀ ਦੀ ਪਵਿੱਤਰ ਕਾਲੀ ਵੇਈ ਦੀ ਕਾਰ ਸੇਵਾ ਦੇ 25 ਵਰੇ ਪੂਰੇ ਹੋਣ ਤੇ 26ਵੀਂ ਵਰੇਗੰਢ ਦਾ ਸਮਾਰੋਹ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਕੀਤਾ ਗਿਆ। ਵੇਈ ਦੀ ਕਾਰ ਸੇਵਾ ਸਾਲ 2000 ਵਿੱਚ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਦੀ ਅਗਵਾਈ 'ਚ ਕੀਤੀ ਗਈ ਸੀ ਤੇ ਇਸ ਕਾਰ ਸੇਵਾ ਤੋਂ ਬਾਅਦ ਇਸ ਦੀ ਸੁੰਦਰਤਾ ਨੇ ਵੇਈ ਨੂੰ ਵਿਸ਼ਵ ਪੱਧਰ ਤੇ ਉਭਾਰਿਆ ਸੀ ਤੇ ਸੰਤ ਸੀਚੇਵਾਲ ਨੂੰ ਪਾਣੀਆਂ ਦੇ ਰਾਖੇ ਮੰਨਿਆ ਜਾਣ ਲੱਗਿਆ ਸੀ।

0: ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਤੇ ਇੰਗਲੈਂਡ ਦਰਮਿਆਨ 3 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਕਾਰਡਿਫ ਦੇ ਸੋਫੀਆ ਗਾਰਡਨਸ ਵਿਖੇ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ ਮਾਫ ਕਰਨਾ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਆਖਰੀ ਖਬਰਾਂ ਲਿਖੇ ਜਾਣ ਤੱਕ ਭਾਰਤ ਨੇ 12 ਓਵਰਾਂ 'ਚ 1 ਵਿਕਟ ਦੇ ਨੁਕਸਾਨ ਤੇ 73 ਦੌੜਾਂ ਬਣਾ ਲਈਆਂ ਸਨ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ 22,640 ਕਰੋੜ ਰੁਪਏ ਦੇ ਵੱਖ ਵੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਤੇ ਨੀਂਹ ਪੱਥਰ ਵੀ ਰੱਖਣਗੇ। ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮੱਦੇਨਜ਼ਰ ਕੱਲ੍ਹ ਨੂੰ ਜ਼ਿਲ੍ਹਾ ਜਲੰਧਰ ਵਿਖੇ ਨੋ ਫਲਾਇੰਗ ਜ਼ੋਨ ਐਲਾਨਿਆ ਗਿਆ। ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਿਆ ਕਿਸ਼ੋਰ ਰਹਾਟਕਰ ਵੱਲੋਂ ਅੱਜ ਬਠਿੰਡਾ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ, ਮਹਿਲਾਵਾਂ ਨਾਲ ਸਬੰਧਤ ਮਾਮਲਿਆਂ ਬਾਰੇ ਦਿੱਤੇ ਨਿਰਦੇਸ਼। ਅਤੇ ਭਾਰਤ ਤੇ ਇੰਗਲੈਂਡ ਦਰਮਿਆਨ 3 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਕਾਰਡਿਫ ਵਿਖੇ ਖੇਡਿਆ ਜਾ ਰਿਹਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: ਤੇ ਹੁਣੇ ਤੁਸੀਂ ਸੁਣ ਰਹੇ ਸੀ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 6:30 ਤੇ 16 ਸਕਿੰਟ ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਨੌਜਵਾਨ ਸਰੋਤਿਆਂ ਲਈ ਪ੍ਰੋਗਰਾਮ ਯੁਵਾਣੀ।

0: दोस्तों आज है वर्ल्ड स्नेक डे यानी कि विश्व सांप दिवस। विश्व सांप दिवस दी तुहानू बहुत बहुत मुबारक। सांपा बारे असी होर ज्यादा जानकारी हासिल करन लई मैं ते मनदीप रजोरा जी मुलाकात कीती सनी जोड़ा जी नाल। सनी जोड़ा जी नाल मुलाकात थोड़ी नजर है।
1: सनी जोड़ा जी तुहाडा बहुत बहुत स्वागत है आकाशवाणी बठिंडा दे प्रसारण च।
2: थैंक यू जी ते मेरे सारे स्रोतियां नू भी मेरे वल्लों मैं सनी जोड़ा बठिंडा तो वाइल्ड लाइफ रेस्क्यू मेरे वल्लों सारे नू सत श्री अकाल।
1: तुहानू अज संसार सप दिवस यानी के वर्ल्ड स्नेक डे दियां बहुत बहुत मुबारक।
2: तुहानू भी जी सारे सारी दुनिया नू ही वर्ल्ड स्नेक डे दियां बहुत बहुत मुबारक जी।
1: की उद्देश रहिंदा है अज दा इह दिन मनाए जाण दा? ਸੱਪਾਂ ਦਾ ਵੀ ਦਿਨ ਹੁੰਦਾ ਹੈ ਤੇ ਇਸ ਦਿਨ ਦਾ ਕੀ ਉਦੇਸ਼ ਹੈ, ਕੀ ਕਹੋਗੇ?
2: ਜੀ ਬਿਲਕੁਲ, ਵਰਲਡ ਸਨੇਕ ਡੇ ਦੇ ਵਿੱਚ ਆਪਾਂ ਇਹੀ ਕਹਿਣਾ ਚਾਹੂੰਗਾ, ਮੈਂ ਸਾਰਿਆਂ ਨੂੰ ਇੱਕ ਰਿਕੁਐਸਟ ਹੀ ਕਰਨਾ ਚਾਹੂੰਗਾ ਕਿ ਜਿਹੜੇ ਸੱਪ ਨੇ ਉਹ ਸਾਡੇ ਲਈ ਬਹੁਤ ਜ਼ਰੂਰੀ ਨੇ। ਜੇਕਰ ਅਸੀਂ ਸਾਰੇ ਸੱਪਾਂ ਨੂੰ ਖਤਮ ਕਰਤਾ ਮਾਰਤਾ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਦਵਾਈਆਂ ਨੇ ਜਿਵੇਂ ਕਿ ਕੈਂਸਰ ਵਰਗੀਆਂ ਦਵਾਈਆਂ ਨੇ ਜਾਂ ਹੋਰ ਚੀਜ਼ਾਂ ਦੀਆਂ ਦਵਾਈਆਂ ਨੇ ਬਿਮਾਰੀਆਂ ਦੀਆਂ, ਉਹਨਾਂ ਦੇ ਵਿੱਚ ਜਿਹੜੇ ਜ਼ਹਿਰ ਸੱਪ ਦੀ ਜ਼ਹਿਰ ਨੂੰ ਕਿਤੇ ਕਿਤੇ ਥੋੜ੍ਹੀ ਮੋਟੀ ਮਾਤਰਾ 'ਚ ਯੂਜ਼ ਕੀਤਾ ਜਾਂਦਾ, ਅਸੀਂ ਉਸ ਉਹਨਾਂ ਚੀਜ਼ਾਂ ਤੋਂ ਵੀ ਵਾਂਝੇ ਰਹਿ ਜਾਂਗੇ, ਉਹਨਾਂ ਬਿਮਾਰੀਆਂ ਤੋਂ ਸਾਡਾ ਖਹਿੜਾ ਨਹੀਂ ਛੁੱਟਣਾ, ਉਹਨਾਂ ਬਿਮਾਰੀਆਂ ਨਾਲ ਲੋਕਾਂ ਦੀ ਮੌਤ ਜ਼ਿਆਦਾ ਤੇਜ਼ੀ ਨਾਲ ਹੋਣੀ ਸ਼ੁਰੂ ਹੋ ਜੂਗੀ। ਅਤੇ ਹੋਰ ਵੀ ਕਈ ਚੀਜ਼ਾਂ ਨੇ ਜਿਵੇਂ ਮੰਨ ਲਓ ਅਸੀਂ ਸੱਪ ਮਾਰ ਦਿੰਦੇ ਹਾਂ ਤਾਂ ਸਾਡੇ ਖੇਤਾਂ ਦੇ ਵਿੱਚ ਉੱਗਣ ਵਾਲੇ ਜਿਹੜੀਆਂ ਫਸਲਾਂ ਨੇਗੀਆਂ ਉਹਨਾਂ ਨੂੰ ਚੂਹੇ ਜਾਂ ਟਿੱਡੀਆਂ ਜਾਂ ਹੋਰ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਨਾਲ ਖਤਮ ਹੋ ਜਾਣੀਆਂ ਸਾਡੀਆਂ ਇਹ ਫਸਲਾਂ, ਤਾਂ ਸਾਨੂੰ ਇਨਸਾਨ ਨੂੰ ਇੱਕ ਮਤਲਬ ਇੱਕ ਅੰਨ ਦਾ ਦਾਣਾ ਵੀ ਨਹੀਂ ਮਿਲਣਾ ਖਾਣ ਵਾਸਤੇ। ਤਾਂ ਓਵਰਆਲ ਕਹਿਣ ਦਾ ਭਾਵ ਇਹ ਹੈ ਕਿ ਜੇ ਇਨਸਾਨ ਹੋਰ ਲੱਖਾਂ ਕਰੋੜਾਂ ਸਾਲ ਇਸ ਧਰਤੀ ਉੱਤੇ ਜਿਉਣਾ ਚਾਹੁੰਦਾ ਹੈ ਤਾਂ ਸਾਨੂੰ ਸੱਪ ਜਾਂ ਹੋਰ ਜਿਹੜੇ ਜੰਗਲੀ ਜਾਨਵਰ ਨੇ ਬਚਾਉਣੇ ਪੈਣਗੇ।
1: ਜੜਾ ਸਾਹਿਬ, ਤੁਸੀਂ ਸਾਨੂੰ ਇਹ ਦੱਸੋ ਕਿ ਸਾਡੇ ਇਲਾਕੇ ਦੇ ਵਿੱਚ ਹੁਣ ਗਰਮੀ ਹੈ, ਗਰਮੀ ਤੋਂ ਅਗਾਹਾਂ ਸਾਡੇ ਇਲਾਕੇ ਦੇ ਵਿੱਚ ਮੌਨਸੂਨ ਸੀਜ਼ਨ ਜਿਹੜਾ ਉਹ ਸ਼ੁਰੂ ਹੋ ਗਿਆ ਪਰ ਬਾਰਿਸ਼ਾਂ ਅਜੇ ਨਹੀਂ ਹੋਈਆਂ। ਬਾਰਿਸ਼ਾਂ ਦੇ ਵਿੱਚ ਸੱਪ ਜਿਹੜੇ ਹੈ ਉਹ ਬਾਹਰ ਆਉਣਗੇ। ਸਾਡੇ ਇਲਾਕੇ 'ਚ ਕਿਹੜੇ ਜ਼ਹਿਰੀਲੇ ਤੇ ਕਿਹੜੇ ਬਿਨਾਂ ਜ਼ਹਿਰ ਤੋਂ ਸੱਪ ਪਾਏ ਜਾਂਦੇ ਹੈ ਸਾਨੂੰ ਦੱਸੋ।
2: ਜੀ ਬਿਲਕੁਲ, ਸਾਡੇ ਇਲਾਕੇ ਦੇ ਵਿੱਚ ਤਕਰੀਬਨ ਦੋ ਤਰ੍ਹਾਂ ਦੇ ਜ਼ਹਿਰੀਲੇ ਸੱਪ ਪਾਏ ਜਾਂਦੇ ਹਨ, ਇੱਕ ਕੋਬਰਾ ਇੱਕ ਕੋਮਨ ਕਰੇਤ। ਕੋਬਰਾ ਜਿਸਨੇ ਫਣ ਚੱਕ ਲਿਆ ਅਤੇ ਕੋਮਨ ਕਰੇਤ ਜਿਸ ਦੇ ਬਾਰੇ ਚ ਲੋਕਾਂ ਦੇ ਵਿੱਚ ਇਹ ਵਹਿਮ ਹੈ ਕਿ ਉਹ ਬਿਸਤਰੇ ਚਾ ਕੇ ਸੌਂਦਾ, ਉਹ ਸ਼ਾਹ ਕਾਲੇ ਰੰਗ ਦਾ ਹੁੰਦਾ ਉਹਤੇ ਚਿੱਟੇ ਰੰਗ ਦੀਆਂ ਧਾਰੀਆਂ ਹੁੰਦੀਆਂ। ਮੈਂ ਚਲੋ ਇਸ ਚੀਜ਼ ਦੇ ਉੱਤੇ ਭ੍ਰਾਂਤੀਆਂ ਨੂੰ ਆਪਾਂ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਲੋਕਾਂ ਨੇ ਬੜੀ ਇੱਕ ਅਫਵਾਹ ਉਡਾ ਰੱਖੀ ਹੈ ਫੇਸਬੁੱਕ ਦੇ ਉੱਤੇ ਵੀ, ਇੰਸਟਾ ਦੇ ਉੱਤੇ ਵੀ, ਕਿ ਕੋਮਨ ਕਰੇਤ ਹੈ ਜੀ ਸੱਪ ਬਿਸਤਰੇ ਚਾ ਕੇ ਸੋ ਜਾਂਦਾ, ਇਨਸਾਨ ਦੇ ਨਾਲ ਪੈ ਜਾਂਦਾ, ਪਏ ਇਨਸਾਨ ਦੇ ਡੰਗ ਮਾਰ ਕੇ ਚਲਾ ਜਾਂਦਾ, ਇੱਦਾਂ ਦਾ ਕੁਛ ਨਹੀਂ ਹੈ। ਠੀਕ ਹੈਗਾ, ਇਹ ਕੋਲਡ ਬਲੱਡਡ ਐਨੀਮਲਸ ਹੁੰਦੇ ਆ, ਇਹਨਾਂ ਦਾ ਖੂਨ ਠੰਡਾ ਹੁੰਦਾ। ਜਦੋਂ ਅੱਗੇ ਅੱਗੇ ਹਜੇ ਇਹ ਕੋਮਨ ਕਰੇਤ ਘੱਟ ਹੈਗਾ ਤਾਂ ਜਿਵੇਂ ਜਿਵੇਂ ਜਿਹੜਾ ਠੰਡ ਦਾ ਮੌਸਮ ਵਧੂਗਾ ਉਦੋਂ ਕੋਮਨ ਕਰੇਤ ਦੀ ਜਿਹੜੀ ਆਵਾਜਾਈ ਆ ਉਹ ਵੱਧ ਜੂਗੀ। ਤਾਂ ਉਸ ਕੇਸ ਦੇ ਵਿੱਚ ਕੀ ਹੋਊਗਾ ਕਿ ਜਦੋਂ ਠੰਡ ਹੁੰਦੀ ਹੈ ਠੰਡੇ ਖੂਨ ਵਾਲੇ ਜੀਵ ਨੂੰ ਹੋਰ ਜ਼ਿਆਦਾ ਠੰਡ ਲੱਗਦੀ ਹੈ ਤਾਂ ਉਹ ਸਾਡੇ ਬਿਸਤਰੇ ਦੇ ਵਿੱਚ ਇੱਕ ਨਿੱਘ ਲੈਣ ਲਈ ਜਾਂ ਸਾਡੇ ਬਿਸਤਰੇ ਸਾਡੇ ਨਾਲ ਨਹੀਂ ਪੈਂਦਾ, ਹੋ ਸਕਦਾ ਕੱਪੜਿਆਂ ਦੇ ਵਿੱਚ ਬਿਸਤਰਿਆਂ 'ਚ ਆ ਕੇ ਬੈਠ ਜੇ, ਸਿਰਹਾਣੇ ਦੇ ਥੱਲੇ ਬਹਿ ਜੇ, ਤੌਲੀਏ ਦੇ ਥੱਲੇ ਬੈਠ ਜੇ, ਤਾਂ ਬਾਈ ਚਾਂਸ ਸਾਨੂੰ ਇਹ ਲੱਗਦਾ ਵੀ ਅਸੀਂ ਯਾਰ ਆਪਦਾ ਸਮਾਨ ਚੱਕ ਲਈਏ ਜਾ ਕੇ, ਜਾਂ ਅਸੀਂ ਆਪਦੇ ਬਿਸਤਰੇ ਦੇ ਵਿੱਚ ਜਦੋਂ ਵੜਨ ਦੀ ਕੋਸ਼ਿਸ਼ ਕਰਦੇ ਹੈਗੇ ਜਿਵੇਂ ਕਈ ਲੋਕ ਬਾਹਰ ਪੈਂਦੇ ਹੈਗੇ ਜਾਂ ਥੱਲੇ ਫਰਸ਼ ਦੇ ਉੱਤੇ ਸੌਂਦੇ ਨੇ, ਤਾਂ ਉਦੋਂ ਹੋ ਸਕਦਾ ਹੈ ਕਿ ਉਹ ਕੋਮਨ ਕਰੇਤ ਉੱਥੇ ਨਿੱਘ ਲੈਣ ਲਈ ਪਹਿਲਾਂ ਹੀ ਬੈਠਾ ਹੋਵੇ। ਪਰ ਜਦੋਂ ਅਸੀਂ ਜਾਂਦੇ ਹਾਂ ਤਾਂ ਉਸਨੂੰ ਲੱਗਦਾ ਕਿ ਅਸੀਂ ਉਸਨੂੰ ਮਾਰਨ ਲੱਗੇ ਹਾਂ, ਉਹ ਉਸ ਤੋਂ ਪਹਿਲਾਂ ਆਪਦਾ ਅਟੈਕ ਕਰ ਦਿੰਦਾ ਸੈਲਫ ਡਿਫੈਂਸ ਦੇ ਵਿੱਚ। ਔਰ ਜ਼ਰੂਰੀ ਨਹੀਂ ਹੁੰਦਾ ਕਿ ਹਰ ਵਾਰ ਸੱਪ ਜ਼ਹਿਰ ਛੱਡੂਗਾ ਹੀ, ਕਈ ਵਾਰ ਸੱਪ ਸਿਰਫ ਆਪਦੇ ਬਚਾਅ ਲਈ ਦੰਦੀ ਭਰਦਾ ਹੈ ਲੇਕਿਨ ਜ਼ਹਿਰ ਨਹੀਂ ਛੱਡਦਾ, ਪਰ ਫਿਰ ਵੀ ਇਨਸਾਨ ਦੀ ਮੌਤ ਹੋ ਜਾਂਦੀ ਹੈ। ਇਨਸਾਨ ਦੀ ਮੌਤ ਹੁੰਦੀ ਹੈ ਆਪਦੇ ਡਰ ਕਾਰਨ ਕਿ ਸੱਪ ਲੜ ਗਿਆ ਯਾਰ, ਪਤਾ ਨੀ ਕਿੱਡੀ ਵੱਡੀ ਸ਼ੈ ਹੈ, ਮੈਂ ਤਾਂ ਹੁਣ ਮਰ ਜਾਣਾ ਹੈ। ਜਦੋਂ ਇਨਸਾਨ ਨੇ ਨੈਗੇਟਿਵ ਸੋਚ ਲਿਆ ਉਹਦੀ ਮੌਤ ਪੱਕੀ ਹੈ। ਸੋ ਮੈਂ ਲੋਕਾਂ ਨੂੰ ਇਹੀ ਬੇਨਤੀ ਕਰਨਾ ਚਾਹੂੰਗਾ ਕਿ ਸੱਪਾਂ ਤੋਂ ਡਰੋ ਨਾ। ਜਿਵੇਂ ਅਸੀਂ ਬਾਕੀ ਜਾਨਵਰਾਂ ਦੇ ਨਾਲ ਵਿਚਰਨਾ ਸਟਾਰਟ ਕਰਤਾ, ਕੁੱਤੇ ਬਿੱਲੀਆਂ ਹੋ ਗਏ ਢੱਠੇ ਹੋ ਗਏ ਜਾਂ

0: ਔਰ ਜੀਵ ਨੇਗੇ, ਇਹ ਵੀ ਜੰਗਲੀ ਨੇ ਇੱਕ ਹਿਸਾਬ ਨਾਲ। ਤਾਂ ਜਿਵੇਂ ਅਸੀਂ ਇਹਨਾਂ ਦੇ ਵਿੱਚ ਵਿਚਰਨਾ ਸਟਾਰਟ ਕਰਤਾ, ਉਵੇਂ ਹੀ ਸਾਨੂੰ ਅਸੀਂ ਕੋਸ਼ਿਸ਼ ਕਰਨੀ ਹੈ ਕਿ ਅਸੀਂ ਸੱਪਾਂ ਦੇ ਨਾਲ ਵੀ ਵਿਚਰਨਾ ਸ਼ੁਰੂ ਕਰੀਏ, ਕਿਉਂਕਿ ਸੱਪ ਜੰਗਲਾਂ ਟਿੱਬਿਆਂ ਦੇ ਵਿੱਚ ਰਹਿੰਦੇ ਸੀ। ਅਸੀਂ ਉਹ ਸਾਰੇ ਜੰਗਲ ਖਤਮ ਕਰਤੇ, ਵੱਢ ਤੇ, ਟਿੱਬੇ ਵਾਹ ਤੇ, ਅਸੀਂ ਟਿੱਬੇ ਵਾਹ ਕੇ ਉੱਥੇ ਅਸੀਂ ਆਪਦੀ ਸ਼ਾਨਦਾਰ ਕੋਠੀ ਪਾ ਲਈ। ਤਾਂ ਹੁਣ ਸੱਪ ਕਿੱਥੇ ਜਾਣਗੇ?
1: ਜੀ
0: ਉਸ ਘਰਾਂ ਦੇ ਵਿੱਚ ਹੀ ਆਉਣਗੇ, ਉਹਨਾਂ ਟਿੱਬਿਆਂ ਦੇ ਵਿੱਚ ਹੀ ਆਉਣਗੇ ਵਾਪਸ, ਜਿੱਥੇ ਅਸੀਂ ਘਰ ਪਾਲੇ। ਐਕਚੁਅਲ 'ਚ ਉਹ ਆਪਦੇ ਘਰੇ ਆਉਂਦੇ ਨੇ, ਆਪਦਾ ਘਰ ਭਾਲਦੇ ਨੇ ਆ ਕੇ, ਪਰ ਉੱਥੇ ਅਸੀਂ ਘਰ ਆਪਦੀ ਕੋਠੀ ਪਾ ਕੇ ਬੈਠੇ ਹੁੰਦੇ ਹਾਂ। ਤਾਂ ਅਸੀਂ ਕਹਿ ਦਿੰਦੇ ਹਾਂ ਸਾਡੇ ਘਰੇ ਵੜ ਗਿਆ ਸੱਪ, ਸਾਡੇ ਨਹੀਂ ਵੜਿਆ, ਸੱਪ ਆਪਦੇ ਘਰੇ ਆਇਆ ਸੀ ਜਿਸ ਘਰ ਦੇ ਵਿੱਚ ਅਸੀਂ ਕਬਜ਼ਾ ਕਰ ਲਿਆ। ਸਿਰਫ ਇੱਕ ਸੋਚ ਨੂੰ ਬਦਲਣ ਦੀ ਜ਼ਰੂਰਤ ਹੈ।
1: ਸੱਪ ਕੋਈ ਦਿਖਾਈ ਦਿੰਦਾ ਹੈ ਤਾਂ ਇਨਸਾਨ ਦੇ ਉੱਤੇ ਡਰ ਇੰਨਾ ਹਾਵੀ ਹੋ ਜਾਂਦਾ ਹੈ ਕਿ ਉਸ ਨੂੰ ਮਾਰਨ ਤੋਂ ਇਲਾਵਾ ਹੋਰ ਕੁਝ ਨਹੀਂ ਸੁਝਦਾ। ਅਜਿਹੇ 'ਚ ਉਹਨਾਂ ਨੇ ਕੀ ਕਰਨਾ? ਸਾਨੂੰ ਇਸ ਬਾਰੇ ਜਾਣਕਾਰੀ ਦਿਓ।
0: ਜੀ ਬਿਲਕੁਲ, ਜਦੋਂ ਹੀ ਮੰਨ ਲਓ ਮੇਰੇ ਘਰ ਸੱਪ ਆ ਜਾਂਦਾ ਹੈ, ਤਾਂ ਮੇਰੀ ਡਿਊਟੀ ਸਿਰਫ ਦੋ ਚੀਜ਼ਾਂ ਦੀ ਬਣਦੀ ਹੈ। ਪਹਿਲੀ ਡਿਊਟੀ ਹੈ ਕਿ ਉਸ ਸੱਪ ਨੂੰ ਜਿੱਥੇ ਬੈਠਾ ਹੋਇਆ ਹੈ ਸਿਰਫ ਉਸ ਦੇ ਉੱਪਰ ਨਿਗਾਹ ਰੱਖਣੀ ਹੈ, ਉਸਨੂੰ ਛੇੜਨਾ ਨਹੀਂ। ਜੇ ਉਸਨੂੰ ਛੇੜਾਂਗੇ ਤਾਂ ਉਹ ਇੱਧਰ ਉੱਧਰ ਭੱਜੂਗਾ, ਕਿਸੇ ਹੋਰ ਜਗ੍ਹਾ ਤੇ ਲੁਕੂਗਾ ਜਾਂ ਬਾਈਟ ਕਰਨ ਦੀ ਕੋਸ਼ਿਸ਼ ਕਰੂਗਾ। ਤਾਂ ਅਸੀਂ ਸਿਰਫ ਉਸ ਦੇ ਉੱਪਰ ਨਿਗਾਹ ਰੱਖਣੀ ਹੈ, ਜਿੱਥੇ ਬੈਠਾ ਉਹਨੂੰ ਬੈਠਾ ਰਹਿਣ ਦਿਓ, ਸਿਰਫ ਉਹਦੇ ਵੱਲ ਦੇਖੀ ਚੱਲੋ, ਹੋਰ ਕੁਛ ਨਹੀਂ ਕਰਨਾ। ਸੈਕਿੰਡ ਜ਼ਿੰਮੇਵਾਰੀ ਸਾਡੀ ਹੈ ਕਿ ਕੋਈ ਵੀ ਸਨੇਕ ਰੈਸਕਿਊਰ, ਚਾਹੇ ਵਾਈਲਡ ਲਾਈਫ ਰੈਸਕਿਊਰ ਹੈ, ਚਾਹੇ ਮੈਂ ਆ, ਚਾਹੇ ਫੋਰੈਸਟ ਡਿਪਾਰਟਮੈਂਟ ਹੈ, ਜਿਸ ਨੂੰ ਮਰਜ਼ੀ ਕਾਲ ਕਰ ਦਿਓ, ਉਹਨਾਂ ਨੂੰ ਦੱਸੋ ਵੀ ਸਾਡੇ ਘਰੇ ਸੱਪ ਬੈਠਾ ਜਾਂ ਕਿਸੇ ਵੀ ਤਰ੍ਹਾਂ ਦਾ ਜੀਵ ਜਾਨਵਰ ਜੰਗਲੀ ਆ ਗਿਆ, ਉਸ ਨੂੰ ਰੈਸਕਿਊ ਕਰਨ ਲਈ ਫਟਾਫਟ ਇਸ ਥਾਂ ਦੇ ਉੱਤੇ ਆ ਜਾਓ।
1: ਜੀ
0: ਜੀ ਮੇਰਾ ਨੰਬਰ ਹੈ ਜੀ 9530878078, 9530878078। ਅੱਛਾ, ਇੱਕ ਇੱਕ ਨਾਲ ਨਾਲ ਹੋਰ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਹੋਰ ਦੇਣਾ ਚਾਹੁੰਦਾ। ਜੇ ਸੱਪ ਜ਼ਹਿਰ ਵਾਲਾ ਹੈ ਤਾਂ ਉਹ ਸਾਡੇ ਸਾਹਮਣੇ ਅੜ ਕੇ ਖੜ ਜਾਵੇਗਾ।
1: ਜੀ
0: ਜੇ ਸੱਪ ਬਿਨਾਂ ਜ਼ਹਿਰ ਤੋਂ ਹੈ ਤਾਂ ਉਹ ਸਾਡੇ ਤੋਂ ਖਹਿੜਾ ਛੁਡਾਵੇਗਾ।
1: ਠੀਕ ਹੈ ਜੀ।
0: ਕਹਿਣ ਦਾ ਭਾਵ, ਜੇ ਮੰਨ ਲਓ ਸੱਪ ਸਾਡੇ ਸਾਹਮਣੇ ਬੈਠਾ ਹੈ, ਅਸੀਂ ਉਸਦੇ ਜ਼ਿਆਦਾ ਨਜ਼ਦੀਕ ਨਹੀਂ ਜਾਣਾ, ਉਸ ਤੋਂ 5-7 ਫੁੱਟ ਦੀ ਦੂਰੀ ਬਣਾ ਕੇ ਖੜ ਜਾਣਾ।
1: ਜੀ
0: ਜ਼ਿਆਦਾ ਨਜ਼ਦੀਕ ਜਾਵਾਂਗੇ ਤਾਂ ਸਾਡੇ ਬਾਈਟ ਹੋ ਸਕਦੀ ਹੈ। 5-7 ਫੁੱਟ ਦੀ ਦੂਰੀ ਬਣਾ ਕੇ ਖੜਾਂਗੇ ਤਾਂ ਸੱਪ ਨੇ ਦੇਖ ਲਿਆ ਵੀ ਕੋਈ ਵੱਡਾ ਜੀਵ ਹੈ ਜਿਹੜਾ ਐਕਚੁਅਲੀ, ਕਿਉਂਕਿ ਸੱਪ ਨੂੰ ਇਹ ਨਹੀਂ ਪਤਾ ਵੀ ਅਸੀਂ ਇਨਸਾਨ ਹੈ, ਸੱਪ ਵਾਸਤੇ ਅਸੀਂ ਵੱਡੇ ਜਾਨਵਰ ਆ।
1: ਜੀ
0: ਤਾਂ ਸੱਪ ਨੇ ਦੇਖਿਆ ਵੀ ਇੱਕ ਬਹੁਤ ਵੱਡਾ ਜਾਨਵਰ ਉਸਦੇ ਕੋਲੇ ਖੜਾ ਹੈ, ਉਹ ਉਸਨੂੰ ਮਾਰ ਸਕਦਾ ਹੈ। ਤਾਂ ਸੱਪ ਜੇ ਤਾਂ ਜ਼ਹਿਰ ਹੋਊਗੀ ਉਸਦੇ ਵਿੱਚ ਤਾਂ ਉਹ ਆਪਦੀ ਪ੍ਰੈਜੈਂਸ ਸ਼ੋ ਕਰੂਗਾ। ਮੰਨ ਲਓ ਕੋਬਰਾ ਹੈ ਤਾਂ ਕੋਬਰੇ ਨੇ ਆਪਦਾ ਫਣ ਚੱਕ ਲੈਣਾ, ਔਰ ਫਣ ਚੱਕ ਕੇ ਉਸਨੂੰ ਪ੍ਰੈਜੈਂਟ ਦਿਖਾਊਗਾ ਵੀ ਮੈਂ ਬੈਠਾ ਹੈ ਭਰਾਵਾ, ਮੇਰੇ ਉੱਤੇ ਨਾ ਚੜ੍ਹਦੀ ਆ ਕੇ।
1: ਜੀ
0: ਜੇ ਸੱਪ ਹੋਊਗਾ ਬਿਨਾਂ ਜ਼ਹਿਰ ਵਾਲਾ, ਮੰਨ ਲਓ ਧਾਮਣ ਹੈ, ਰੈਡ ਸਨੇਕ ਹੈ, ਜਾਂ ਕੋਈ ਗਲੋਸੀ ਬੈਲਡ ਹੈ, ਜਾਂ ਵੁਲਫ ਸਨੇਕ ਹੈਗਾ, ਜਾਂ ਕੋਈ ਹੋਰ ਸੱਪ ਹੈ ਬਿਨਾਂ ਜ਼ਹਿਰ ਵਾਲੇ, ਕੁਕਰੀ ਹੈ, ਤਾਂ ਉਹ ਉੱਥੋਂ ਭੱਜਣ ਦੀ ਕੋਸ਼ਿਸ਼ ਕਰਨਗੇ। ਤਾਂ ਇਹ ਸਭ ਤੋਂ ਮੇਨ ਪੁਆਇੰਟ ਹੈ ਕਿ ਸੱਪ ਜ਼ਹਿਰ ਵਾਲਾ ਖੜੂਗਾ, ਬਿਨਾਂ ਜ਼ਹਿਰ ਵਾਲਾ ਭੱਜੂਗਾ। ਉਸ ਤੋਂ ਬਾਅਦ ਆ ਜਾਂਦੇ ਆਪਾਂ ਕਿ ਸੱਪ ਨੂੰ, ਤੁਸੀਂ ਜਿਵੇਂ ਕੋਈ ਕੁਐਸਚਨ ਪੁੱਟ ਕੀਤਾ ਸੀਗਾ ਵੀ ਆਪਾਂ ਕਿਵੇਂ ਉਸਨੂੰ ਪਛਾਣ ਸਕਦੇ ਹਾਂ। ਮੰਨ ਲਓ ਸੱਪ ਬਾਈਟ ਹੋ ਜਾਂਦੀ ਹੈ, ਤਾਂ ਬਾਈਟ ਹੋਣ ਦੇ ਨਾਲ ਨਾਲ ਆਪਾਂ ਨੂੰ ਸਿਰਫ ਇਹੀ ਦੇਖਣਾ ਵੀ ਸੱਪ ਦਾ ਮੇਨ ਬੇਸਿਕ ਕਲਰ ਕਿਹੜਾ ਸੀਗਾ, ਕਿਹੜੇ ਰੰਗ ਦਾ ਸੱਪ ਸੀ, ਉਹਦੇ ਉੱਪਰ ਡਿਜ਼ਾਈਨ ਕਿਹੜਾ ਸੀ, ਇਹੀ ਚੀਜ਼ ਅਸੀਂ ਡਾਕਟਰ ਨੂੰ ਦੱਸਣੀ ਹੁੰਦੀ ਹੈ ਜਾ ਕੇ ਵੀ ਇਸ ਰੰਗ ਦਾ, ਇਸ ਡਿਜ਼ਾਈਨ ਵਾਲਾ ਸੱਪ ਸੀਗਾ ਜਿਸਨੇ ਸਾਨੂੰ ਬਾਈਟ ਕੀਤੀ ਹੈ। ਤਾਂ ਉੱਥੋਂ ਪਛਾਣ ਆ ਜਾਂਦੀ ਹੈ ਵੀ ਉਹ ਸੱਪ ਜ਼ਹਿਰ ਵਾਲਾ ਹੈ ਜਾਂ ਬਿਨਾਂ ਜ਼ਹਿਰ ਤੋਂ ਹੈ। ਕੁਐਸਚਨ ਸੀਗਾ ਵੀ ਆਪਾਂ ਰੈਡ ਸਨੇਕ ਤੇ ਕੋਬਰਾ ਦੇ ਵਿੱਚ ਥੋੜਾ ਜਿਹਾ ਡਿਫਰੈਂਸ ਕਰ ਦਈਏ। ਜਿਹੜਾ ਕੋਬਰਾ ਸੱਪ ਹੈਗਾ ਉਹ ਫਣ ਚੱਕ ਕੇ ਖੜਾ ਹੋ ਜਾਊਗਾ, ਹੋਰ ਕਿਸੇ ਵੀ ਸੱਪ ਕੋਲੇ ਫਣ ਨਹੀਂ ਹੈਗਾ, ਸਿਰਫ ਕੋਬਰਾ ਕੋਲੇ ਹੈ।
1: ਜੀ।
0: ਔਰ ਜਿਹੜਾ ਰੈਡ ਸਨੇਕ ਹੈ, ਰੈਡ ਸਨੇਕ ਹਮੇਸ਼ਾ ਲੰਬਾਈ ਬਹੁਤ ਜ਼ਿਆਦਾ ਹੋਊਗੀ ਉਹਦੀ, ਮਤਲਬ 2 ਫੁੱਟ ਤੋਂ ਲੈ ਕੇ ਤੇ 10 ਫੁੱਟ ਤੱਕ ਦਾ ਕੋਬਰਾ ਰੈਡ ਸਨੇਕ ਜਿਹੜਾ ਹੋ ਸਕਦਾ ਹੈਗਾ।
1: ਜੀ।
0: ਰੈਡ ਸਨੇਕ ਤੇ ਕੋਬਰੇ ਦੀ ਪਹਿਚਾਣ ਦਾ ਡਿਫਰੈਂਸ ਇਹ ਹੈ, ਜਿਹੜਾ ਕੋਬਰਾ ਸੱਪ ਹੁੰਦਾ ਹੈ, ਅਗਰ ਉਸਦੀ ਅਸੀਂ ਬਣਤਰ ਦੇਖੀਏ ਤਾਂ ਉਹਦੀ ਜਿਹੜੀ ਸਿਰ ਤੋਂ ਲੈ ਕੇ ਜਿਹੜੀ ਗਰਦਨ ਤੋਂ ਲੈ ਕੇ ਪੂਛ ਤੱਕ ਦੀ ਜਿਹੜੀ ਉਹਦੀ ਬਾਡੀ ਹੈ ਉਹ ਤਕਰੀਬਨ ਗੋਲ ਹੋਊਗੀ।
1: ਜੀ।
0: ਲੇਕਿਨ ਜਿਹੜਾ ਧਾਮਣ ਸੱਪ ਹੈ ਉਸਦੀ ਗਰਦਨ ਤੋਂ ਲੈ ਕੇ ਪੂਛ ਤੱਕ ਦੀ ਜਿਹੜੀ ਬਾਡੀ ਹੈ ਉਹ ਜਿਵੇਂ ਰੀੜ ਦੀ ਹੱਡੀ ਬਾਹਰ ਨੂੰ ਉੱਭਰੀ ਹੋਈ ਹੁੰਦੀ ਹੈ, ਉੱਪਰ ਨੂੰ ਟ੍ਰਾਇੰਗੂਲਰ ਸ਼ੇਪ ਦੇ ਵਿੱਚ ਹੋਊਗੀ।
1: ਜੀ।
0: ਤਾਂ ਇਹ ਸੱਪ ਬਿਨਾਂ ਜ਼ਹਿਰ ਤੋਂ ਹੈ, ਕੋਬਰਾ ਜ਼ਹਿਰ ਵਾਲਾ ਹੈ। ਦੂਜੀ ਗੱਲ, ਕੋਬਰਾ ਸੱਪ ਜਿਹੜਾ ਉਹ ਫਣ ਚੱਕ ਲੂਗਾ। ਕੋਬਰਾ ਸੱਪ ਸਾਰੇ ਸੱਪਾਂ ਦੇ ਵਿੱਚੋਂ ਸਭ ਤੋਂ ਸਿਆਣਾ ਸੱਪ ਹੈ।
1: ਜੀ।
0: ਜਦੋਂ ਤੱਕ ਅਸੀਂ ਕੋਬਰੇ ਦੇ ਗਲ 'ਚ ਹੱਥ ਨਹੀਂ ਪਾਉਂਦੇ ਉਦੋਂ ਤੱਕ ਉਹ ਸਾਨੂੰ ਬਾਈਟ ਨਹੀਂ ਕਰਦਾ।
1: ਬਹੁਤ ਅੱਛਾ।
0: ਜੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜੰਗਲੀ ਜੀਵ ਹੈ, ਚਾਹੇ ਸੱਪ ਹੈ ਜਾਂ ਕੋਈ ਵੀ ਨਿਓਲਾ ਹੈ, ਮੰਨ ਲਓ ਕੋਈ ਮੋਨੀਟਰ ਲਿਜ਼ਰਡ ਹੈ, ਗੋਹ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ, ਅਗਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਨਵਰ ਸਾਡੇ ਘਰ 'ਚ ਆਉਂਦਾ ਹੈ, ਉਸ ਤੋਂ ਇੱਕ ਦੂਰੀ ਬਣਾ ਕੇ ਰੱਖੋ, 7 ਫੁੱਟ 10 ਫੁੱਟ ਦੀ ਦੂਰੀ ਬਣਾ ਕੇ ਉਸਦੇ ਉੱਤੇ ਨਿਗਾਹ ਰੱਖਦੇ ਰਹੋ। ਜਦੋਂ ਉਸ ਜਾਨਵਰ ਨੂੰ ਲੱਗੂਗਾ ਕਿ ਉਸ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾ ਰਿਹਾ, ਉਹ ਸੇਫ ਹੈ, ਉਹ ਆਪਣੇ ਆਪ ਉੱਥੋਂ ਨਿਕਲ, ਤੁਹਾਡੇ ਘਰੋਂ ਨਿਕਲ ਕੇ ਬਾਹਰ ਚਲਾ ਜਾਊਗਾ।
1: ਸਾਨੂੰ ਇਹ ਵੀ ਦੱਸੋ ਕਿ ਜੇ ਖੁਦਾ ਨਾ ਖਾਸਤਾ ਕੋਈ ਹਾਦਸਾ ਹੋ ਜਾਂਦਾ ਹੈ, ਸੱਪ ਕਿਸੇ ਕਿਸਮ ਦਾ ਜ਼ਹਿਰੀਲਾ ਜਾਂ ਬਿਨਾਂ ਜ਼ਹਿਰੀਲਾ ਸੱਪ ਡੰਗ ਜਾਂਦਾ ਹੈ ਕਿਸੇ ਵੀ ਬੰਦੇ ਨੂੰ, ਤਾਂ ਉਸ ਨੇ ਇਲਾਜ ਲਈ ਕਿੱਥੇ ਪਹੁੰਚ ਕਰਨੀ ਹੈ, ਕਿੱਥੇ ਸਹੀ ਇਲਾਜ ਅਵੇਲੇਬਲ ਹੈ, ਕਿਉਂਕਿ ਮੌਕੇ ਤੇ ਬੰਦੇ ਨੂੰ ਕੁਝ ਨਹੀਂ ਔੜਦਾ, ਉਹ ਕਿਸੇ ਵੀ ਹਸਪਤਾਲ ਚ ਜਾ ਕੇ ਵੜ ਸਕਦਾ ਹੈ, ਸਾਡਾ ਸਮਾਂ ਨਾ ਖਰਾਬ ਹੋਵੇ, ਕਿੱਥੇ ਜਾਣਾ ਹੈ, ਕਿਸ ਤਰ੍ਹਾਂ ਦਾ ਇਲਾਜ ਲੈਣਾ, ਦੱਸੋ।
0: ਅਗਰ ਸਨੇਕ ਬਾਈਟ ਹੁੰਦੀ ਹੈ ਤਾਂ ਪਹਿਲੀ ਪ੍ਰੀਕੋਸ਼ਨ ਇਹੀ ਹੈ ਵੀ ਸੱਪ ਦੀ ਆਪਾਂ ਪਹਿਚਾਣ ਕਰਨੀ ਹੈ।

0: ਤਾਂ ਉੱਥੇ ਜਿਹੜਾ ਹੈਗਾ ਸਾਰਾ ਇਲਾਜ ਹੈ ਜਿਹੜਾ ਉਹ ਫ੍ਰੀ ਦੇ ਵਿੱਚ ਹੋਵੇਗਾ, ਸੱਪ ਦੇ ਬਾਈਟ ਹੋਣ ਦਾ ਇਲਾਜ ਸਾਰਾ ਫ੍ਰੀ ਹੈ, ਠੀਕ ਹੈ। ਤਾਂ ਦੂਸਰੀ, ਜੇ ਅਸੀਂ ਕੋਈ ਥੋੜੀ ਜੇਬ ਸਾਡੀ ਭਾਰ ਝੱਲ ਸਕਦੀ ਹੈ ਤਾਂ ਅਸੀਂ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਜਾ ਸਕਦੇ ਹਾਂ, ਜਿੰਨੇ ਵੀ ਮਲਟੀ ਸਪੈਸ਼ਲਿਟੀ ਹਸਪੀਟਲਸ ਨੇ, ਜਿਹੜੇ ਹਸਪੀਟਲਸ ਦੇ ਅੰਦਰ ਬਹੁਤ ਸਾਰੇ ਡਾਕਟਰਸ ਬੈਠੇ ਹੁੰਦੇ ਅੱਡ ਅੱਡ ਕੈਟੇਗਰੀ ਦੇ, ਉਹਨਾਂ ਹਸਪੀਟਲਸ ਦੇ ਵਿੱਚ ਇਹਨਾਂ ਦਾ ਇਲਾਜ ਹੈਗਾ।
1: ਜੀ
0: ਪਰ ਉੱਥੇ ਸਾਡਾ ਥੋੜਾ ਜਿਹਾ ਖਰਚਾ ਹੋ ਜਾਂਦਾ ਹੈ, ਤਾਂ ਉੱਥੇ ਅਗਰ ਸਾਡੀ ਜੇਬ ਅਫੋਰਡ ਕਰਦੀ ਹੈ ਤਾਂ ਅਸੀਂ ਉੱਥੇ ਜਾਵਾਂਗੇ, ਨਹੀਂ ਤਾਂ ਅਸੀਂ ਸਿਵਲ ਹਸਪੀਟਲ ਚਲੇ ਜਾਵਾਂਗੇ।
1: ਤੇ ਸੰਨੀ ਜੋੜਾ ਜੀ, ਅਖੀਰ ਵਿੱਚ ਸਾਡੇ ਸਾਥੀਆਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਵਰਲਡ ਸਨੇਕ ਡੇ ਤੇ?
0: ਜੀ ਬਸ ਇਹੀ ਹੈ ਕਿ ਸੱਪਾਂ, ਜ਼ਰੂਰੀ ਨਹੀਂ ਸੱਪ, ਹਰ ਇੱਕ ਤਰ੍ਹਾਂ ਦੇ ਜੰਗਲੀ ਜਾਨਵਰ ਨੂੰ ਬਚਾਉਣ ਦੇ ਵਿੱਚ ਮੇਰੀ ਮਦਦ ਕਰੋ। ਕਿਸੇ ਵੀ ਘਰ ਦੇ ਵਿੱਚ ਅਗਰ ਕੋਈ ਜੰਗਲੀ ਜਾਨਵਰ ਆ ਜਾਂਦਾ ਹੈ ਤਾਂ ਉਸਨੂੰ ਮਾਰੋ ਨਾ, ਉਸ ਦੇ ਉੱਪਰ ਨਿਗਾਹ ਰੱਖਦੇ ਹੋਏ ਮੈਨੂੰ ਕਾਲ ਕਰ ਦਿਓ ਜਾਂ ਫੋਰੈਸਟ ਡਿਪਾਰਟਮੈਂਟ ਨੂੰ ਕਾਲ ਕਰ ਦਿਓ, ਕੋਈ ਨਾ ਕੋਈ ਬੰਦਾ ਆ ਕੇ ਉਸ ਜਾਨਵਰ ਨੂੰ ਬਚਾ ਲਵੇਗਾ। ਔਰ ਜਾਨਵਰ ਨੂੰ ਬਚਾਉਣ ਦੇ ਵਿੱਚ ਜੋ ਤੁਹਾਡੀ ਭੂਮਿਕਾ ਰਹੇਗੀ, ਉਸ ਦਾ ਜਿਹੜਾ ਪੁੰਨ ਹੈਗਾ ਉਹ ਸਾਰੇ ਜਿੰਨੇ ਵੀ ਅਸੀਂ ਪੁੰਨ ਕਰਦੇ ਸਭ ਤੋਂ ਵੱਡਾ ਪੁੰਨ ਲੱਗੇਗਾ।
1: ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਜੀ।
1: ਤੇ ਪ੍ਰੋਗਰਾਮ ਦੇ ਅਖੀਰ ਵਿੱਚ ਸੁਣਦੇ ਹਾਂ ਇੱਕ ਗੀਤ।

0: ਮੈਨੂੰ ਯਾਨੀ ਨਿਸ਼ਾਂਤ ਨੂੰ ਦਿਓ ਆਗਿਆ। ਜੈ ਹਿੰਦ।
1: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ, ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ।
2: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
3: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
2: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233।
4: एक प्रकार से पीएम जय अब गरीबों की जय बन गई।

0: आयुष्मान भारत प्रधानमंत्री जन आरोग्य योजना के तहत 60 करोड़ लोग बने ने 5 लाख रुपए तक के मुफ्त इलाज के हकदार। हुण तक 12 करोड़ तो ज्यादा मुफ्त इलाज किए जा चुके ने, जिस नाल गरीब परिवारों के इलाज खर्च विच लगभग 2 लाख करोड़ रुपए की बचत हुई है। आज ही आयुष्मान ऐप डाउनलोड करके आयुष्मान कार्ड बनवाओ। वधेरे जानकारी लई 14555 ते कॉल करो।
1: ਪੰਜਾਬ ਦੇ ਅਮਰ ਲੋਕ ਕਿੱਸਿਆਂ ਦੀ ਮਹਿਕ ਨਾਲ ਸਜੀ ਇੱਕ ਯਾਦਗਾਰ ਸ਼ਾਮ ਜੀ ਸਰੋਤਿਓ, ਬਲਜੀਤ ਸ਼ਰਮਾ ਜੀ ਪ੍ਰੋਗਰਾਮ ਪਿੰਡਾਂ ਵਾਲੇ ਦੇ ਤਹਿਤ ਲੈ ਕੇ ਆ ਰਹੇ ਨੇ ਦੌਲਤ ਰਾਮ ਜੀ ਦੀ ਅਮਰ ਰਚਨਾ ਕਿੱਸਾ ਰੂਪ ਬਸੰਤ ਭਾਗ ਦੂਜਾ। ਮਿਤੀ 17 ਜੁਲਾਈ, ਦਿਨ ਸ਼ੁੱਕਰਵਾਰ, ਸ਼ਾਮ 5 ਵਜੇ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੋਗਵਾਣੀ, ਪੇਸ਼ ਕਰ ਰਹੇ ਸਨ ਨਿਸ਼ਾਂਤ ਕੁਮਾਰ। ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਕ ਸਮਾਂ 7 ਵੱਜ ਚੁੱਕੇ ਨੇ। ਹੁਣ ਵੇਲਾ ਹੋ ਰਿਹਾ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਪ੍ਰੋਗਰਾਮ ਪੇਸ਼ ਕਰ ਰਹੇ ਨੇ ਖੁਸ਼ਪ੍ਰੀਤ ਸ਼ੇਰਗਿੱਲ।

0: आयुष्मान भारत प्रधानमंत्री जन आरोग्य योजना के तहत 60 करोड़ लोग बने ने 5 लाख रुपए तक के मुफ्त इलाज के हकदार। हुण तक 12 करोड़ तो ज्यादा मुफ्त इलाज किए जा चुके ने, जिस नाल गरीब परिवारों के इलाज खर्च विच लगभग 2 लाख करोड़ रुपए की बचत हुई है। आज ही आयुष्मान ऐप डाउनलोड करके आयुष्मान कार्ड बनवाओ। वधेरे जानकारी लई 14555 ते कॉल करो।
1: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਕਰਮਜੀਤ ਅਨਮੋਲ ਤੇ ਤੁਸੀਂ ਸੁਣ ਰਹੇ ਹੋ ਸਰੋਤਿਆਂ ਦੀ ਜ਼ੁਬਾਨ ਤੇ ਮਾਲਵੇ ਦੀ ਸ਼ਾਨ, ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
2: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ ਠੀਕ 7:06 ਦਾ ਤੇ ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ।
3: ਸਤਿ ਸ਼੍ਰੀ ਅਕਾਲ ਮੈਡਮ ਜੀ।
2: ਜੀ ਸਤਿ ਸ਼੍ਰੀ ਅਕਾਲ ਬਾਈ ਜੀ, ਆਪਣਾ ਨਾਮ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
3: ਪਰਮਜੀਤ ਸਿੰਘ ਜੀ, ਪਿੰਡ ਫੱਤਾ ਮਾਲੋਗਾ, ਜ਼ਿਲ੍ਹਾ ਮਾਨਸਾ ਜੀ।
2: ਜੀ ਪਰਮਜੀਤ ਬਾਈ ਜੀ, ਗੀਤ ਦੱਸ ਦਿਓ ਜੀ, ਕਿਹਨਾਂ ਦੀ ਆਵਾਜ਼ 'ਚ ਸੁਣਨਾ ਹੈ?
3: ਗੀਤ ਸੁਣਾ ਦਿਓ ਜੀ, ਸਤਿੰਦਰ ਸਰਤਾਜ ਦਾ ਜੀ।
2: ਜੀ ਜ਼ਰੂਰ ਸੁਣਾਵਾਂਗੇ ਬਾਈ ਜੀ। ਤੇ ਤੁਹਾਡਾ ਜ਼ਿਲ੍ਹਾ ਮਾਨਸਾ ਹੈ ਤੇ ਇਧਰਲੇ ਪਾਸੇ ਮੀਂਹ ਕਣੀ ਦਾ ਕੀ ਹਾਲ ਹੈ?
3: ਕੋਈ ਹਾਲ ਨਹੀਂ ਹੈਗਾ ਜੀ, ਇੱਧਰ ਤਾਂ ਬਹੁਤ ਹੁੰਮਸ ਭਰੀ ਗਰਮੀ ਹੈ ਜੀ, ਅੱਜ ਮਾੜੀ ਮੋਟੀ ਹੁਣ ਹਵਾ ਚੱਲੀ ਹੈ ਜੀ।
2: ਠੀਕ ਹੈ ਜੀ, ਮਤਲਬ ਨੇੜੇ ਤੇੜੇ ਕਿਤੇ ਨਾ ਕਿਤੇ ਮੀਂਹ ਪੈ ਰਿਹਾ ਹੋਏਗਾ, ਹੈਨਾ?
3: ਹਾਂਜੀ ਹਾਂਜੀ।
2: ਚਲੋ, ਕਹਿ ਰਹੇ ਸੀ ਜਿਸ ਤਰ੍ਹਾਂ ਵੀ ਬਹੁਤ ਹਨੇਰੀ ਤੂਫਾਨ ਆਉਣਾ, ਮੇਰਾ ਖਿਆਲ ਹੈ ਵੀ ਸਾਰੇ ਪੰਜਾਬ ਦੇ ਵਿੱਚ ਨਹੀਂ ਆਇਆ, ਪਰ ਕਿਤੇ ਕਿਤੇ ਬੂੰਦਾਬਾਂਦੀ ਜੀ ਕੱਲ ਹੋਈ ਹੈ।
3: ਹਾਂਜੀ ਹਾਂਜੀ ਮੈਡਮ, ਸਾਡੇ ਤਾਂ ਜੀ ਬਰਸੀ ਹੁੰਦੀ ਹੈ 22-23 ਤਰੀਕ ਦੀ, ਉਸ ਤੋਂ ਬਾਅਦ ਹੀ ਆਉਂਦਾ ਸਾਡੇ ਤਾਂ ਇੱਧਰ ਮੀਂਹ।
2: ਠੀਕ ਹੈ ਜੀ, ਠੀਕ ਹੈ। ਹਾਂ, ਕਈ ਵਾਰ ਇਸ ਤਰ੍ਹਾਂ ਦੀਆਂ ਮਾਨਤਾ ਵੀ ਜੁੜੀਆਂ ਹੁੰਦੀਆਂ ਤੇ ਪ੍ਰੋਗਰਾਮ 'ਚ ਤੁਸੀਂ ਸ਼ਾਮਿਲ ਹੋਏ ਬਾਈ ਜੀ, ਤੁਹਾਡਾ ਧੰਨਵਾਦ ਹੈ ਜੀ।
3: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
2: ਸਰੋਤਿਓ, ਆਪਾਂ ਬਾਈ ਜੀ ਦੀ ਪਸੰਦ ਤੇ ਸੁਣ ਲੈਂਦੇ ਹਾਂ ਪ੍ਰੋਗਰਾਮ 'ਚ ਅਗਲਾ ਗੀਤ। ਤੇ ਜੇਕਰ ਤੁਸੀਂ ਚੱਲਦੇ ਪ੍ਰੋਗਰਾਮ 'ਚ ਜੁੜਨਾ ਚਾਹੁੰਦੇ ਹੋ ਤਾਂ 0164-2240-331 ਸਟੂਡੀਓ ਦਾ ਨੰਬਰ ਡਾਇਲ ਕਰਕੇ ਜੁੜ ਸਕਦੇ ਹੋ ਤੇ ਆਪਣੀ ਪਸੰਦ ਦੇ ਪੰਜਾਬੀ, ਹਿੰਦੀ, ਫਿਲਮੀ ਤੇ ਗੈਰ ਫਿਲਮੀ ਗੀਤ ਸੁਣ ਸਕਦੇ ਹੋ।

0: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:12 ਤੇ 40 ਸਕਿੰਟ ਦਾ, ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਜੀ। ਬਹੁਤ ਬਹੁਤ ਸਵਾਗਤ ਪ੍ਰੋਗਰਾਮ ਸ਼ਾਮ ਸੁਹਾਨੀ ਚ। ਹੈਲੋ
1: ਹਾਂਜੀ
0: ਜੀ, ਬਾਈ ਜੀ ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
1: ਜਗਵੀਰ ਸਿੰਘ ਸਿਰਸਾ
0: ਜੀ, ਖਾਸ ਸਿਰਸੇ ਤੋਂ ਜਾਂ ਪਿੰਡ ਹੈ ਕੋਈ?
1: ਨਾਲ ਪਿੰਡ ਹੈ, ਭੂਰ ਪਿੰਡ ਪੈਂਦਾ
0: ਜੀ, ਭਭੂਰ ਪਿੰਡ ਹੈ ਤੁਹਾਡਾ, ਕਿਉਂਕਿ ਸਾਡੇ ਲਈ ਤਾਂ ਉਧਰਲੇ ਪਿੰਡਾਂ ਦੇ ਨਾਮ ਵੀ ਨਵੇਂ ਨੇ ਨਾ।
1: ਹਾਂਜੀ ਹਾਂਜੀ
0: ਜੀ, ਤੇ ਬਾਈ ਜੀ ਗੀਤ ਦੱਸ ਦਿਓ ਜੀ, ਕਿਹਨਾਂ ਦੀ ਆਵਾਜ਼ ਚ ਸੁਣਨਾ ਤੁਸੀਂ?
1: ਸ਼ਿੰਦੇ ਸ਼ਿੰਦੇ ਦਾ ਕੋਈ ਸੁਣਾਉਂਦਾ ਜਾਂ ਗੀਤ ਹੈ ਬਦਰਾਂ ਨੂੰ ਪੁੱਛ।
0: ਜੀ ਜ਼ਰੂਰ ਸੁਣਾਵਾਂਗੇ ਬਾਈ ਜੀ, ਤੇ ਅਸੀਂ ਪਿਛਲੇ ਜੋ ਸਾਡੇ ਨਾਲ ਕਾਲਰ ਜੁੜੇ ਸੀ ਉਹਨਾਂ ਤੋਂ ਵੀ ਮੌਸਮ ਬਾਰੇ ਪੁੱਛਿਆ ਸੀ, ਕਿਉਂਕਿ ਉਹ ਮਾਨਸਾ ਤੋਂ ਗੱਲ ਕਰ ਰਹੇ ਸੀ ਸਾਡੇ ਨਾਲ, ਤਾਂ ਤੁਸੀਂ ਥੋੜਾ ਜਿਹਾ ਮਾਨਸਾ ਤੋਂ ਅੱਗੇ ਸਿਰਸੇ ਵੱਲ ਨੂੰ ਚਲੇ ਗਏ, ਤਾਂ ਤੁਸੀਂ ਆਪਣੇ ਵਾਲੇ ਪਾਸੇ ਵੀ ਸਾਨੂੰ ਮੌਸਮ ਬਾਰੇ ਜਾਣਕਾਰੀ ਦਿਓ ਵੀ ਕੋਈ ਮੀਂਹ ਕਣੀ ਜਾਂ ਗਰਮੀ।
1: ਮੀਂਹ ਨੂੰ ਕੋਈ ਨਿਸ਼ਾਨ ਹੀ ਕੋਈ ਨਹੀਂ, ਗਰਮੀ ਪੈਂਦੀ ਹੈ, ਕਿਸੇ ਪਾਸੇ ਮੀਂਹ ਨਹੀਂ ਪੈ ਰਿਹਾ ਇੱਥੇ ਹਰਿਆਣੇ
0: ਜੀ, ਕਿਸੇ ਪਾਸੇ ਮੀਂਹ ਨਹੀਂ ਪੈ ਰਿਹਾ। ਖੈਰ ਕੋਈ ਗੱਲ ਨਹੀਂ, ਚਲੋ ਜਿਵੇਂ ਨਹੀਂ ਕਹਿੰਦੇ ਹੁੰਦੇ ਵੀ ਕੁਦਰਤ ਤੇ ਆਪਣਾ ਕੋਈ ਜ਼ੋਰ ਨਹੀਂ ਹੈਗਾ। ਅੱਛਾ, ਸਾਨੂੰ ਆਈ ਜਾਣਕਾਰੀ ਦਿਓ, ਵੈਸੇ ਉਮਰ ਕਿੰਨੀ ਕੁ ਹੋਊਗੀ ਤੁਹਾਡੀ?
1: ਮੇਰੀ ਹੈ 60।
0: 60 ਸਾਲ। ਜਦੋਂ ਆਪਾਂ ਨਿੱਕੇ ਨਿੱਕੇ ਹੁੰਦੇ ਸੀ ਹਨਾ, ਮਤਲਬ ਮੈਂ ਤਾਂ ਹਜੇ ਵੀ ਨਿੱਕੀ ਹੋਈ ਹੈ ਤੁਹਾਡੇ ਸਾਹਮਣੇ, ਤੇ ਵੀ ਉਦੋਂ ਨਾ ਗੁੱਡੀ ਫੂਕਦੇ ਹੁੰਦੇ ਸੀਗੇ।
1: ਹਾਂ,
0: ਕੀ ਹੁਣ ਵੀ ਉਹ ਜਿਹੜੀਆਂ ਪੁਰਾਣੀਆਂ ਰਵਾਇਤਾਂ ਹੈਗੀਆਂ ਉਹ ਚੱਲਦੀਆਂ ਨੇ ਕਿ ਸਾਰਾ ਕੁਝ ਬੰਦ ਹੋ ਗਿਆ ਜੀ ਹੁਣ?
1: ਇਸ ਤਰ੍ਹਾਂ ਪਹਿਲਾਂ ਨਾ ਸਾਡੇ ਪਿੰਡ ਨਹਿਰ ਡੱਬੀ ਸੀ ਕੱਚੀ, ਤੇ ਉੱਥੇ ਉਹਦੇ ਚ ਉਹ ਛੱਡਦੇ ਸੀ, ਮੱਟੀਆਂ ਛੱਡਦੇ ਸੀ, ਮੱਟੀਆਂ
0: ਜੀ,
1: ਮੱਟੀਆਂ ਜਿਹੜੀਆਂ ਚੀਚੀਆਂ ਦੀਆਂ ਬਣ ਗਈਆਂ ਸੀ, ਸੋਨੇ ਨੂੰ ਚੱਲਦੀਆਂ ਸੀਗੀਆਂ।
0: ਹਾਂਜੀ ਹਾਂਜੀ,
1: ਉਹ ਛੱਡਦੇ ਸੀ, ਬੜੇ ਕੁੜੀਆਂ ਇਕੱਠੀਆਂ ਹੋ ਕੇ ਮੁੰਡੇ ਮੁੰਡੇ ਸਾਰਾ ਪ੍ਰੋਗਰਾਮ ਇਕੱਠਾ, ਕਿੰਨਾ ਬੁਗਾ ਜੁਟਦੇ ਸੀਗੇ
0: ਜੀ। ਸਾਰੇ ਗਰਮੀ ਚ ਔਖੇ ਹੋਏ ਹੁੰਦੇ ਸੀ, ਇਸ ਬਹਾਨੇ ਪਿੰਡ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਤੇ ਬਜ਼ੁਰਗ ਵੀ ਹਨਾ, ਮਾਈਆਂ ਬਾਬੇ ਸਾਰੇ ਇਕੱਠੇ ਹੋ ਜਾਂਦੇ ਸੀ, ਗੱਲਾਂ ਬਾਤਾਂ ਹੋ ਜਾਂਦੀਆਂ ਸੀ, ਦਿਲ ਦਾ ਗੁੱਬ ਗੁਬਾਟ ਨਿਕਲ ਜਾਂਦਾ ਸੀ, ਇੰਨੇ ਨਾਲ ਸਾਰੇ ਖੁਸ਼ ਹੋ ਜਾਂਦੇ ਸੀ।
1: ਮਨ ਦਾ ਸ਼ੰਕਾ ਖਤਮ ਹੋ ਜਾਂਦੀ ਸੀ।

0: ਜੀ ਜੀ ਬਿਲਕੁਲ, ਤੇ
1: ਠੀਕ
0: ਤੁਸੀਂ ਪ੍ਰੋਗਰਾਮ ਚ ਜੁੜੇ ਬਾਈ ਜੰਗੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ।
1: ਧੰਨਵਾਦ, ਮਿਹਰਬਾਨੀ।
0: ਜੀ ਸਰੋਤਿਓ, ਆਪਾਂ ਬਾਈ ਜੀ ਦੀ ਪਸੰਦ ਤੇ ਸੁਣ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ।

0: ਦੋਸਤੋ ਮੈਂ ਤੁਹਾਡਾ ਆਪਣਾ ਕਰਮਜੀਤ ਅਨਮੋਲ ਤੇ ਤੁਸੀਂ ਸੁਣ ਰਹੇ ਹੋ ਸਰੋਤਿਆਂ ਦੀ ਜ਼ੁਬਾਨ ਤੇ ਮਾਲਵੇ ਦੀ ਸ਼ਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
1: ਜੀ ਸਰੋਤੇ, ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ।
2: ਹੈਲੋ
1: ਜੀ।
2: ਹੈਲੋ
1: ਜੀ, ਸਵਾਗਤ ਹੈ ਬਾਈ ਜੀ। ਆਪਣਾ ਨਾਮ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਦੇ ਹੋ ਜੀ, ਕੌਣ ਬੋਲਦੇ ਹੋ ਤੇ ਕਿੱਥੋਂ? ਮੀਂਹ ਕਣੀ ਦਾ ਮੌਸਮ ਕਿਵੇਂ ਆ ਤੁਹਾਡੇ ਆਲੇ ਪਾਸੇ?
2: ਖੁਸ਼ਕ ਜਿਹੀ ਆ, ਗਰਮੀ ਬਹੁਤ ਆ, ਕੁਛ ਨੀ, ਕੋਈ ਕਣੀ ਕੱਪਾ ਕੁਛ ਨੀ ਹੈਗਾ।
1: ਚਲੋ ਠੀਕ ਹੈ ਜੀ। ਆ ਜਿਹੜਾ ਤੁਸੀਂ ਕੱਪਾ ਬੋਲਤਾ ਜੀ, ਅੱਧਿਆਂ ਨੂੰ ਤਾਂ ਇਹ ਵੀ ਨੀ ਪਤਾ ਹੁਣ ਵੀ ਐ ਆ ਕੀ ਕਹਿ ਗਏ ਬਾਈ ਜੀ ਜੀ। ਚਲੋ, ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ।
2: ਧੰਨਵਾਦ ਜੀ, ਧੰਨਵਾਦ ਜੀ।
1: ਸਰੋਤਿਓ, ਆਪਾਂ ਬਾਈ ਜੀ ਦੀ ਪਸੰਦ ਤੇ ਸੁਣ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ। ਸਟੂਡੀਓ ਦੀ ਘੜੀ ਤੇ ਸਮਾਂ 7:20 ਤੇ 52 ਸਕਿੰਟ ਦਾ, 0164-2240-331 ਸਟੂਡੀਓ ਦਾ ਨੰਬਰ ਡਾਇਲ ਕਰਕੇ ਚੱਲਦੇ ਪ੍ਰੋਗਰਾਮ 'ਚ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਤੇ ਆਪਣੀ ਪਸੰਦ ਦੇ ਪੰਜਾਬੀ ਤੇ ਹਿੰਦੀ ਫਿਲਮੀ ਤੇ ਗੈਰ ਫਿਲਮੀ ਗੀਤ ਸੁਣ ਸਕਦੇ ਹੋ।

0: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:26 ਤੇ 42 ਸਕਿੰਟ ਦਾ, ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ। ਜੀ ਸਤਿ ਸ੍ਰੀ ਅਕਾਲ ਬਾਈ ਜੀ, ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
1: ਹਾਂਜੀ, ਸੰਤੋਖ ਸਿੰਘ ਬੋਲ ਰਿਹਾ ਜੀ, ਮੈਂ ਪਿੰਡ ਸੇਮਾ ਕਲਾਂ, ਜ਼ਿਲ੍ਹਾ ਬਠਿੰਡਾ ਤੋਂ ਜੀ।
0: ਜੀ, ਤੇ ਬਾਈ ਜੀ ਗੀਤ ਦੱਸ ਦਿਓ ਜੀ, ਕਿਹਨਾਂ ਦੀ ਆਵਾਜ਼ ਚ ਸੁਣਨਾ?
1: ਮਿਸ ਪੂਜਾ ਸੁਣਾ ਲਓ ਜੀ, ਮਿਰਜ਼ਾ ਸੌਂਗ।
0: ਜੀ ਜ਼ਰੂਰ ਸੁਣਾਵਾਂਗੇ ਬਾਈ ਜੀ। ਤੇ ਸੇਮਾ ਕਲਾਂ ਇਹ ਬਠਿੰਡਾ ਚ ਹੀ ਪੈ ਜਾਂਦਾ ਹੈ ਨਾ?
1: ਹਾਂਜੀ ਹਾਂਜੀ, ਇਹ ਪੁੱਛੋ ਵਾਲੀ ਸਾਈਡ ਜੀ।
0: ਠੀਕ ਹੈ ਜੀ। ਤੇ ਤੁਹਾਡੇ ਵਾਲੇ ਪਾਸੇ, ਕਿਉਂਕਿ ਅੱਜ ਕੱਲ ਨਾ ਇਹ ਹੋ ਰਿਹਾ, ਕੱਲ ਜਿਵੇਂ ਬਾਰਿਸ਼ ਆਈ ਬਠਿੰਡੇ ਦੇ ਕੁਝ ਹਿੱਸਿਆਂ ਚ ਤਾਂ ਆ ਗਈ, ਪਰ ਕੁਝ ਹਿੱਸਿਆਂ ਚ ਨਹੀਂ ਆਈ।
1: ਹਾਂਜੀ ਹਾਂਜੀ, ਇੱਧਰ ਲਹਿਰ ਮਾਬਤ ਵਾਲੀ ਸਾਈਡ ਜ਼ਿਆਦਾ ਸੀਗਾ ਜੀ,
0: ਜੀ
1: ਤੇ ਇੱਧਰ ਆਦੇਸ਼ ਮੈਡੀਕਲ ਵਾਲੀ ਸਾਈਡ ਉੱਧਰ ਹੈ ਨਹੀਂ ਜੀ।
0: ਜੀ, ਬਠਿੰਡੇ ਦੇ ਸ਼ਹਿਰ ਦੇ ਵਿੱਚ ਵੀ ਇਦਾਂ ਹੀ ਹੋਇਆ ਵੀ ਇੱਕ ਪਾਸੇ ਮੀਂਹ ਪੈ ਗਿਆ ਤੇ ਇੱਕ ਪਾਸੇ ਨਹੀਂ ਪਿਆ।
1: ਹਾਂਜੀ ਹਾਂਜੀ, ਐਵੇਂ ਹੋਇਆ। ਹਾਂਜੀ,
0: ਤੇ ਤੁਹਾਡੇ ਵਾਲੇ ਪਾਸੇ ਕੀ ਹਾਲ ਚਾਲ ਹੈ ਮੀਂਹ ਦਾ?
1: ਬਸ ਹੁਣ ਠੀਕ ਠਾਕ ਹੈ ਜੀ, ਗਰਮੀ ਅੱਜ ਬਹੁਤ ਸੀ, ਬੜਾ ਬੱਦਲ ਜੇ ਸੀਗੇ ਥੋੜੇ ਬਹੁਤੇ, ਬਸ ਮੀਂਹ ਨਾ ਨੀ ਕੋਈ ਹੈ।
0: ਚਲੋ ਠੀਕ ਹੈ, ਜਦੋਂ ਕਹਿੰਦੇ ਹੁੰਦੇ ਆ ਵੀ ਬਾਹਲੀ ਗਰਮੀ ਹੋ ਜੇ ਹਨਾ, ਤਾਂ ਫਿਰ ਮੀਂਹ ਆਉਣ ਦੇ ਆਸਾਰ ਵੱਧ ਜਾਂਦੇ ਹੁੰਦੇ ਆ। ਸੋ ਆਪਾਂ ਉਮੀਦ ਕਰਦੇ ਆ ਵੀ ਜੇ ਪਾਰਾ ਵੱਧ ਰਿਹਾ ਤਾਂ ਕਿਤੇ ਨਾ ਕਿਤੇ ਮੀਂਹ ਆਉਣ ਦੇ ਆਸਾਰ ਬਣ ਰਹੇ ਆ, ਹਨਾ?
1: ਹਾਂਜੀ ਹਾਂਜੀ ਹਾਂਜੀ
0: ਜੀ, ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਬਾਈ ਜੀ ਧੰਨਵਾਦ ਤੁਹਾਡਾ।
1: ਥੋੜੀ ਜਿਹੀ ਗੱਲ ਕਰਾਂ, ਮੇਰੀ ਵਾਈਫ ਨਾਲ ਕਰ ਲਓ ਜੀ, ਮਾੜੀ ਜਿਹੀ ਗੱਲ ਕਰ ਦਿਓ ਜੀ।
0: ਜਲਦੀ।
2: ਹੈਲੋ
0: ਜੀ, ਸਵਾਗਤ ਹੈ ਜੀ ਪ੍ਰੋਗਰਾਮ ਚ, ਸਤਿ ਸ੍ਰੀ ਅਕਾਲ ਜੀ। ਆਪਣਾ ਨਾਮ ਦੱਸ ਦਿਓ।
2: ਕੁਲਦੀਪ ਕੌਰ
0: ਜੀ। ਕੁਲਦੀਪ ਜੀ, ਕੰਮ ਕਾਜ ਕੀ ਕਰਦੇ ਹੋ?
2: ਬਸ ਘਰੇ ਹਾਊਸਵਾਈਫ
0: ਜੀ। ਹਾਊਸਵਾਈਫ ਹੋ ਤੇ ਰੇਡੀਓ ਦੇ ਪ੍ਰੋਗਰਾਮ ਸੁਣਦੇ ਹੋ ਫਿਰ ਸਾਡੇ?
2: ਜੀ, ਅਸੀਂ ਤਾਂ 5 ਵਜੇ ਹੀ ਲਾ ਲੈਂਦੇ ਹਾਂ, ਮੇਰੇ ਹਸਬੰਡ ਤਾਂ ਸੁੱਤੇ ਪਏ ਹੁੰਦੇ ਆ ਮਾਤਾ।
0: ਯਾਨੀ ਤੁਹਾਡਾ ਅਲਾਰਮ ਫਿਰ ਰੇਡੀਓ ਹੈ ਹਨਾ?
2: ਹਾਂਜੀ, ਮੈਂ ਤਾਂ 5 ਵਜੇ ਉੱਠ ਜਾਂਦੀ ਹਾਂ ਸੁਬਹ।
0: ਠੀਕ ਹੈ ਜੀ, ਠੀਕ ਹੈ। ਪਰ ਅਸੀਂ ਤਾਂ 5:53 ਤੇ ਸਾਡੀ ਟਿਊਨ ਵੱਜਣੀ ਸ਼ੁਰੂ ਹੁੰਦੀ ਹੈ, ਉਦੋਂ ਪਹਿਲਾਂ ਤਾਂ ਅਸੀਂ ਚੁੱਪ ਹੀ ਹੁੰਨੇ ਆ।
2: ਨਹੀਂ, ਅਸੀਂ ਤਾਂ 5 ਵਜੇ ਟਰਾਈ ਕਰਨ ਲੱਗ ਜਾਂਦੇ ਆ।
0: ਠੀਕ ਹੈ ਜੀ, ਠੀਕ ਹੈ, ਮੈਂ ਸਮਝ ਗਈ ਤੁਹਾਡੀ ਗੱਲ, ਤੇ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਆਪਣਾ ਨਾਮ ਵੀ ਦੱਸ ਦਿਓ ਜੀ।
2: ਕੁਲਦੀਪ ਕੌਰ
0: ਜੀ। ਕੁਲਦੀਪ ਜੀ, ਤੁਹਾਡੇ ਨਾਲ ਗੱਲ ਕਰਕੇ ਚੰਗਾ ਲੱਗਿਆ, ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਧੰਨਵਾਦ ਤੁਹਾਡਾ।
2: ਥੈਂਕ ਯੂ ਮੈਡਮ
0: ਜੀ। ਸਰੋਤਿਓ, ਸਟੂਡੀਓ ਦੀ ਘੜੀ ਹੈ ਜਿਹੜੀ ਉਹ ਹੋਰ ਆਗਿਆ ਨਹੀਂ ਦੇ ਰਹੀ, ਹੁਣ 7:40 ਤੇ ਅਸੀਂ ਮੁੜ ਹਾਜ਼ਰ ਹੋਵਾਂਗੇ।
3: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ, ਪੇਸ਼ ਕਰ ਰਹੇ ਸਨ ਖੁਸ਼ਪ੍ਰੀਤ ਸ਼ੇਰਗਿੱਲ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 7:29 ਤੇ। ਆਓ ਹੁਣ ਸੁਣਦੇ ਹਾਂ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ಈ ಆಕಾಶವಾಣಿಯೇ. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ. ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ. ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਕਹਿਣਾ ਕਿ ਭਾਰਤ ਨੇ ਚੁਣੌਤੀਆਂ ਦੇ ਬਾਵਜੂਦ ਇਸ ਸਾਲ ਅਨਾਜ ਦੀ ਇਤਿਹਾਸਕ 3 ਕਰੋੜ 76 ਲੱਖ ਟਨ ਉਪਜ ਪੈਦਾ ਕੀਤੀ ਏ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਕਰੀਬ 25,000 ਕਰੋੜ ਰੁਪਏ ਦੇ ਵੱਖ ਵੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਤੇ ਉਨ੍ਹਾਂ ਦਾ ਨੀਂਹ ਪੱਥਰ ਰੱਖਣਗੇ. ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਰ ਰਾਮਪੁਰ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਉਡਾਨ ਯੋਜਨਾ ਦੇ ਅਗਲੇ ਪੜਾਅ ਦਾ ਉਦੇਸ਼ 120 ਨਵੇਂ ਸਥਾਨਾਂ ਨਾਲ ਸੰਪਰਕ ਵਧਾ ਕੇ ਅਗਲੇ 10 ਸਾਲਾਂ ਵਿਚ 4 ਕਰੋੜ ਯਾਤਰੀਆਂ ਨੂੰ ਹਵਾਈ ਯਾਤਰਾ ਕਰਨ ਦੇ ਯੋਗ ਬਣਾਉਣਾ ਹੈ. ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਥਿਤ ਦਹਿਸ਼ਤਗਰਦ ਮਾਲੀ ਫੰਡਿੰਗ ਤੇ ਗੈਰ ਕਾਨੂੰਨੀ ਘੁਸਪੈਠ ਨੈਟਵਰਕ ਨਾਲ ਸਬੰਧਿਤ ਇੱਕ ਮਾਮਲੇ ਵਿਚ 13 ਥਾਵਾਂ ਤੇ ਤਲਾਸ਼ੀ ਲਈ ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ CBSE ਪਾਠਕ੍ਰਮ ਤਹਿਤ 9ਵੀਂ ਜਮਾਤ ਵਿਚ ਤੀਜੀ ਭਾਸ਼ਾ ਸ਼ੁਰੂ ਨਾ ਕਰਨ ਲਈ ਕਿਹਾ ਹੈ. ਹੁਣ ਖਬਰਾਂ ਵਿਸਥਾਰ ਨਾਲ. ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਜਲਵਾਯੂ ਤਬਦੀਲੀ ਵਰਗੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਨੇ ਇਸ ਸਾਲ 3 ਕਰੋੜ 76 ਲੱਖ ਟਨ ਅਨਾਜ ਅਤੇ 3 ਕਰੋੜ 77 ਲੱਖ ਟਨ ਬਾਗਵਾਨੀ ਉਪਜ ਪੈਦਾ ਕੀਤੀ ਏ. ਨਵੀਂ ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਵਿਗਿਆਨੀ ਹੁਣ ਕਿਸਾਨਾਂ ਨਾਲ ਕੰਮ ਕਰਨ ਲਈ ਸਿੱਧੇ ਖੇਤਾਂ ਵਿਚ ਜਾ ਰਹੇ ਨੇ. ਉਨ੍ਹਾਂ ਦੱਸਿਆ ਕਿ ਖੇਤ ਬਚਾਓ ਮੁਹਿੰਮ ਤਹਿਤ 1,600 ਤੋਂ ਵੱਧ ਵਿਗਿਆਨਕ ਟੀਮਾਂ ਨੇ 728 ਜ਼ਿਲ੍ਹਿਆਂ ਦਾ ਦੌਰਾ ਕੀਤਾ ਤੇ ਖਾਸ ਤੌਰ ਤੇ ਉਨ੍ਹਾਂ ਜ਼ਿਲ੍ਹਿਆਂ ਦਾ ਦੌਰਾ ਕੀਤਾ ਜਿਨ੍ਹਾਂ ਤੇ ਅਲ ਨੀਨੋ ਤੋਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ. ਉਨ੍ਹਾਂ ਟੀਮਾਂ ਨੇ ਕਰੀਬ 1 ਕਰੋੜ ਕਿਸਾਨਾਂ ਨਾਲ ਸੰਪਰਕ ਕੀਤਾ. ਮੰਤਰੀ ਨੇ ਕਿਹਾ ਕਿ ਸਰਕਾਰ ਮਿਸ਼ਨ ICR 100 ਸ਼ੁਰੂ ਕਰੇਗੀ ਜਿਸ ਤਹਿਤ 100 ਨੌਜਵਾਨ ਵਿਗਿਆਨੀ ਗ੍ਰਾਮ ਚੁਣੌਤੀ ਤਹਿਤ ਕੰਮ ਕਰਨਗੇ. ਸ੍ਰੀ ਚੌਹਾਨ ਨੇ ਕਿਹਾ ਕਿ ਇਸ ਚੁਣੌਤੀ ਦੌਰਾਨ ਨੌਜਵਾਨ ਵਿਗਿਆਨੀ ਰਾਸ਼ਟਰੀ ਪੱਧਰ ਤੇ ਆਰਟੀਫਿਸ਼ਲ ਇੰਟੈਲੀਜੈਂਸ, ਰੋਬੋਟਿਕਸ, ਸਟੀਕ ਖੇਤੀਬਾੜੀ ਅਤੇ ਜਲਵਾਯੂ ਪ੍ਰਤੀ ਸੁਖਾਵੀ ਖੇਤੀਬਾੜੀ ਵਰਗੇ ਭਵਿੱਖੀ ਖੇਤਰਾਂ ਵਿਚ ਨਵੀਨਤਾ ਲਿਆਉਣ ਲਈ ਮੁਕਾਬਲਾ ਕਰਨਗੇ. ਉਨ੍ਹਾਂ ਕਿਹਾ ਕਿ ਮੰਤਰਾਲਾ ਜਲਵਾਯੂ ਪ੍ਰਤੀ ਸੁਖਾਵੇਂ 100 ਪਿੰਡ ਵੀ ਵਿਕਸਿਤ ਕਰੇਗਾ ਜੋ ਜਲਵਾਯੂ ਪ੍ਰਤੀ ਲਚਕੀਲੀ, ਨਿਰੰਤਰ ਰਹਿਣਯੋਗ ਅਤੇ ਆਧੁਨਿਕ ਖੇਤੀਬਾੜੀ ਲਈ ਆਦਰਸ਼ ਵਜੋਂ ਕੰਮ ਕਰਨਗੇ. ਮੰਤਰੀ ਨੇ ਦੱਸਿਆ ਕਿ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਨੇ ਪਿਛਲੇ ਸਾਲ ਦੌਰਾਨ 44 ਫਸਲਾਂ ਵਿਚ 386 ਸੁਧਰੀਆਂ ਕਿਸਮਾਂ ਵਿਕਸਿਤ ਕੀਤੀਆਂ ਨੇ ਜਿਨ੍ਹਾਂ ਵਿਚੋਂ 94% ਜਲਵਾਯੂ ਪ੍ਰਤੀ ਲਚਕੀਲੀਆਂ ਅਤੇ 29 ਜੈਵਿਕ ਪੌਸ਼ਟਿਕ ਤੱਤਾਂ ਨਾਲ ਭਰਪੂਰ ਨੇ.
1: ਇੱਕ ਸਾਲ ਮੇਂ 44 ਫਸਲੋਂ ਕੀ 386 ਨਈ ਕਿਸਮੇਂ ਜਿਨਮੇ ਸੇ 94 ਕਲਾਈਮੇਟ ਰਿਜ਼ਿਲੈਂਟ ਹੈ, 29 ਬਾਏ 45 ਹੈ, ਯੇ ਵਿਕਸਿਤ ਕੀ ਹੈ. ਬਾਗਵਾਨੀ ਕੀ 117 ਕਿਸਮੇ ਹਮਨੇ ਅਲਗ ਅਲਗ ਅਲਨੀਨੋ ਕੇ ਪ੍ਰਭਾਵ ਕੇ ਕਾਰਨ ਔਰ ਵੈਸੇ ਵੀ ਜੋ ਸੰਵੇਦਨਸ਼ੀਲ ਜ਼ਿਲ੍ਹੇ ਹੈ ਉਨਕੇ ਲਈ ਆਕਸਮਿਕ ਯੋਜਨਾ ਬਣਾਈ ਹੈ. ਆਜ ਮੈਂ ਗਰਵ ਸੇ ਕਹਿਤਾ ਹੂੰ ICR ਕ੍ਰਿਸ਼ੀ ਪਰਿਵਰਤਨ ਕਾ ਅਗ੍ਰਦੂਤ ਬਨ ਚੁਕਾ ਹੈ.
0: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 17 ਜੁਲਾਈ ਨੂੰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਕਰੀਬ 25,000 ਕਰੋੜ ਰੁਪਏ ਦੇ ਵੱਖ ਵੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਤੇ ਉਨ੍ਹਾਂ ਦਾ ਨੀਂਹ ਪੱਥਰ ਰੱਖਣਗੇ. ਹਰਿਆਣਾ ਦੇ ਜੀਂਦ ਅਤੇ ਚੰਡੀਗੜ੍ਹ ਵਿਚ ਪ੍ਰੋਜੈਕਟਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਕੱਲ੍ਹ ਦੁਪਹਿਰ ਬਾਅਦ ਜਲੰਧਰ ਪਹੁੰਚਣਗੇ ਜਿੱਥੇ ਉਹ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਅਤੇ ਸੜਕ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ. ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਸੰਪਰਕ ਨੂੰ ਮਜ਼ਬੂਤ ਕਰਨਾ, ਮੁਸਾਫਰਾਂ ਦੀ ਸਹੂਲਤ ਵਿਚ ਸੁਧਾਰ ਕਰਨਾ ਅਤੇ ਖੇਤਰ ਵਿਚ ਆਰਥਿਕ ਵਿਕਾਸ ਨੂੰ ਤੇਜ਼ ਕਰਨਾ ਹੈ. ਜਲੰਧਰ ਵਿਚ ਪ੍ਰਧਾਨ ਮੰਤਰੀ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨ ਤੋਂ ਬਾਅਦ ਜਲੰਧਰ ਤੋਂ 20 ਰਾਜਾਂ ਦੇ ਮੁੜ ਵਿਕਸਿਤ ਕੀਤੇ ਗਏ 74 ਰੇਲਵੇ ਸਟੇਸ਼ਨਾਂ ਦਾ ਵਰਚੁਅਲੀ ਉਦਘਾਟਨ ਕਰਨਗੇ. ਪ੍ਰਧਾਨ ਮੰਤਰੀ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਤੋਂ ਸੰਤ ਰਵਿਦਾਸ ਐਕਸਪ੍ਰੈਸ ਨੂੰ ਵੀ ਹਰੀ ਝੰਡੀ ਦਿਖਾਉਣਗੇ. ਰਾਜ ਵਿਚ ਸੜਕੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਵਜੋਂ ਪ੍ਰਧਾਨ ਮੰਤਰੀ 30 ਕਿਲੋਮੀਟਰ ਤੋਂ ਵੱਧ ਲੰਮੇ 4 ਲੇਨ ਵਾਲੇ ਗ੍ਰੀਨਫੀਲਡ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਸਮੇਤ ਰਾਸ਼ਟਰੀ ਸ਼ਾਹਰਾਹ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ 25 ਕਿਲੋਮੀਟਰ ਤੋਂ ਵੱਧ ਲੰਮੇ 6 ਲੇਨ ਵਾਲੇ ਗ੍ਰੀਨਫੀਲਡ ਦੱਖਣੀ ਲੁਧਿਆਣਾ ਬਾਈਪਾਸ ਦਾ ਨੀਂਹ ਪੱਥਰ ਵੀ ਰੱਖਣਗੇ. ਪ੍ਰਧਾਨ ਮੰਤਰੀ ਚੰਡੀਗੜ੍ਹ ਵਿਚ ਸੜਕੀ ਬੁਨਿਆਦੀ ਢਾਂਚੇ ਤੋਂ ਇਲਾਵਾ PGI ਅਤੇ ਹੋਰ ਵਿਦਿਅਕ ਸੰਸਥਾਵਾਂ ਵਿਚ 4,700 ਕਰੋੜ ਰੁਪਏ ਤੋਂ ਵੱਧ ਦੇ ਸਿਹਤ ਸੰਭਾਲ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਦੌਰੇ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਭਲਕੇ 17 ਜੁਲਾਈ ਨੂੰ ਜ਼ਿਲ੍ਹਾ ਜਲੰਧਰ ਵਿਖੇ 9 ਫਲਾਇੰਗ ਜ਼ੋਨ ਐਲਾਨਿਆ ਗਿਆ ਹੈ. ਹੁਕਮਾਂ ਅਨੁਸਾਰ ਜ਼ਿਲ੍ਹਾ ਜਲੰਧਰ ਦੀ ਹੱਦ ਅੰਦਰ ਕਿਸੇ ਵੀ ਕਿਸਮ ਦਾ ਸਿਵਲ, ਰਿਮੋਟ, ਪਾਇਲਟ ਏਅਰਕ੍ਰਾਫਟ ਸਿਸਟਮ, ਡਰੋਨ, ਹੈਲੀਕਾਪਟਰ ਆਦਿ ਉਡਾਉਣ ਤੇ ਪਾਬੰਦੀ ਰਹੇਗੀ. ਇਹ ਹੁਕਮ ਭਲਕੇ ਦੁਪਹਿਰ 12 ਵਜੇ ਤੋਂ

शाम 8 बजे तक लागू रहेंगे। शहरी हवाबाजी मंत्री कंजरापुर राम मोहन नायडू ने अज कहा कि उड़ान योजना के अगले पड़ाव का उद्देश 120 नवे स्थानों नाल संपर्क बढ़ाना ते अगले 10 सालों में 4 करोड़ भारतीयों नूं हवाई यात्रा करन दे योग बनाना है। नवी दिल्ली विच उड़ान दे अगले पड़ाव ते एक वर्कशॉप नूं संबोधन करदे हां श्री नायडू ने कहा कि सोधी गई योजना विहारकता पाड़े दी फंडिंग लई योग्यता दा पसार करदी है। एयरलाइनां नूं 3 सालां तों 5 सालां तक सहायता प्रदान करदी है ते चोणवे टीयर 2 ते टीयर 3 हवाई अड्डियां लई संचालन ते रख रखा सहायता पेश करदी है। उन्होंने कहा कि सरकार ने पहला अगले पड़ाव लई 29,000 करोड़ रुपए का खर्च रखा सी, जिस विच अगले दहाके विच 100 होर हवाई अड्डे ते 200 हैलीपोर्ट विकसित करन दा टीचा है। मंत्री ने भी कहा कि उड़ान का अगला पड़ा स्वदेशी जहाज निर्माण नूं हमायत देके रख रखाव मरम्मत ते ओवरऑल MRO इकोसिस्टम नूं मजबूत करदे रुजगार पैदा करके ते खेतरी आर्थिक विकास नूं वधा के आत्म निर्भर भारत नूं होर उत्साहित करेगा। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@AIR.RN ਜਲੰਧਰ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਇੱਕ ਕਥਿਤ ਦਹਿਸ਼ਤਗਰਦ ਮਾਲੀ ਫੰਡਿੰਗ ਤੇ ਗੈਰ ਕਾਨੂੰਨੀ ਘੁਸਪੈਠ ਨੈਟਵਰਕ ਨਾਲ ਸੰਬੰਧਿਤ ਇੱਕ ਮਾਮਲੇ ਵਿਚ 13 ਥਾਵਾਂ ਤੇ ਤਲਾਸ਼ੀ ਲਈ। ਇਨ੍ਹਾਂ ਵਿਚ ਕੋਲਕਾਤਾ, ਉੱਤਰੀ 24 ਪਰਗਨਾ, ਦੱਖਣੀ 24 ਪਰਗਨਾ ਤੇ ਪੱਛਮੀ ਬੰਗਾਲ ਤੇ ਮੁਰਸ਼ਿਦਾਬਾਦ, ਹਰਿਆਣਾ ਤੇ ਫਰੀਦਾਬਾਦ ਵਿਚ ਬੱਲਭਗੜ੍ਹ, ਉੱਤਰ ਪ੍ਰਦੇਸ਼ ਤੇ ਸਹਾਰਨਪੁਰ ਵਿਚ ਦੇਵਬੰਦ, ਦਿੱਲੀ ਅਤੇ ਹੋਰ ਥਾਵਾਂ ਸ਼ਾਮਿਲ ਨੇ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਦਹਿਸ਼ਤਗਰਦੀ ਵਿਰੋਧੀ ਦਸਤੇ ATS ਵੱਲੋਂ ਰੋਹਿੰਗਿਆ ਅਤੇ ਬੰਗਲਾਦੇਸ਼ੀ ਨਾਗਰਿਕਾਂ ਦੀ ਭਾਰਤ ਵਿਚ ਗੈਰ ਕਾਨੂੰਨੀ ਘੁਸਪੈਠ, ਜਾਲੀ ਭਰਤੀ, ਭਾਰਤੀ ਪਛਾਣ ਪੱਤਰ ਬਣਾਉਣ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਉਨ੍ਹਾਂ ਦੇ ਮੁੜ ਵਸੇਬੇ ਵਿਚ ਕਥਿਤ ਤੌਰ ਤੇ ਸ਼ਾਮਿਲ ਇੱਕ ਸੰਗਠਿਤ ਗਿਰੋਹ ਵਿਰੁੱਧ ਦਰਜ ਕੀਤੀ ਗਈ FIR ਨਾਲ ਜੁੜਿਆ ਹੋਇਆ ਹੈ। ਪੱਛਮੀ ਬੰਗਾਲ ਦੇ ਕਲਿਕਪੁਰ ਵਿਚ ਹਰੋਰਾ ਅਲ ਜਮੀਆਤੁਲ ਇਸਲਾਮੀਆ ਦਾਰੁਲ ਉਲੂਮ ਵਿਚ ਤਲਾਸ਼ੀ ਦੌਰਾਨ 40 ਲੱਖ ਰੁਪਏ ਨਕਦ ਤੇ ਸੋਨੇ ਦੇ ਸਿੱਕੇ ਬਰਾਮਦ ਕੀਤੇ ਗਏ। ਜਾਂਚ ਨੇ ਕਈ ਚੈਰੀਟੇਬਲ ਟਰੱਸਟਾਂ ਤੇ ਸੰਸਥਾਵਾਂ ਨਾਲ ਜੁੜੇ ਇੱਕ ਮਜ਼ਬੂਤ ਮਾਲੀ ਨੈਟਵਰਕ ਦਾ ਪਰਦਾ ਫਾਸ਼ ਕੀਤਾ ਹੈ। ਇਨ੍ਹਾਂ ਵਿਅਕਤੀਆਂ ਤੇ ਵੱਡੀ ਰਕਮ ਵਿਦੇਸ਼ੀ ਦਾਨ ਪ੍ਰਾਪਤ ਕਰਨ ਅਤੇ ਕਈ ਬੈਂਕ ਖਾਤਿਆਂ ਤੇ ਵਿਚੋਲੇ ਰਾਹੀਂ ਗੈਰ ਕਾਨੂੰਨੀ ਗਤੀਵਿਧੀਆਂ ਲਈ ਉਨ੍ਹਾਂ ਦੀ ਵਰਤੋਂ ਕਰਨ ਦਾ ਇਲਜ਼ਾਮ ਹੈ। ਸੁਪਰੀਮ ਕੋਰਟ ਨੇ ਅੱਜ CBSE ਪਾਠਕ੍ਰਮ ਤਹਿਤ 9ਵੀਂ ਜਮਾਤ ਵਿਚ 3ਜੀ ਭਾਸ਼ਾ ਸ਼ੁਰੂ ਕਰਨ ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਤੇ ਤਣਾਅ ਵਧੇਗਾ। ਸੁਪਰੀਮ ਕੋਰਟ ਨੇ ਸੁਝਾਅ ਦਿੱਤਾ ਕਿ ਇਸ ਨੂੰ 5ਵੀਂ ਜਾਂ 6ਵੀਂ ਜਮਾਤ ਵਿਚ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਆਸਾਨੀ ਨਾਲ ਇਸ ਨੂੰ ਅਪਣਾ ਸਕਣ। ਜਸਟਿਸ BV ਨਾਗਰਤਨ ਅਤੇ R ਮਹਾਦੇਵਨ ਦੇ ਬੈਂਚ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ 9ਵੀਂ ਜਮਾਤ ਵਿਚ 3ਜੀ ਭਾਸ਼ਾ ਸ਼ੁਰੂ ਨਾ ਕਰੇ। ਇਹ ਟਿੱਪਣੀਆਂ ਤਮਿਲਨਾਡੂ ਸਰਕਾਰ ਵੱਲੋਂ ਮਦਰਾਸ ਹਾਈਕੋਰਟ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੀ ਸੁਣਵਾਈ ਦੌਰਾਨ ਕੀਤੀਆਂ ਗਈਆਂ, ਜਿਸ ਵਿਚ ਰਾਜ ਦੇ ਹਰ ਜ਼ਿਲ੍ਹੇ ਵਿਚ ਜਵਾਹਰ ਨਵੋਦਯ ਵਿਦਿਆਲੇ ਖੋਲ੍ਹਣ ਨੂੰ ਲਾਜ਼ਮੀ ਬਣਾਇਆ ਗਿਆ ਸੀ। ਕਾਂਗਰਸ ਸੰਸਦੀ ਦਲ CPP ਦੀ ਅੱਜ ਨਵੀਂ ਦਿੱਲੀ ਵਿਚ ਮੀਟਿੰਗ ਹੋਈ। ਇਸ ਮੀਟਿੰਗ ਵਿਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਪਾਰਟੀ ਦੇ ਹੋਰ ਮੈਂਬਰ ਮੌਜੂਦ ਸਨ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਸੰਸਦ ਮੈਂਬਰ ਪ੍ਰਮੋਦ ਤਿਵਾੜੀ ਨੇ ਕਿਹਾ ਕਿ ਮੀਟਿੰਗ ਵਿਚ ਆਉਣ ਵਾਲੇ ਮੌਨਸੂਨ ਇਜਲਾਸ ਵਿਚ ਉਠਾਏ ਜਾਣ ਵਾਲੇ ਮੁੱਖ ਮੁੱਦਿਆਂ ਤੇ ਪਾਰਟੀ ਦੇ ਰੁਖ ਤੇ ਚਰਚਾ ਕੀਤੀ ਗਈ। ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਦੇਸ਼ ਦਾ ਮਾਲੀ ਸਮਾਵੇਸ਼ ਸੂਚਕੰਕ ਜਾਂ F1 ਸੂਚਕੰਕ ਵਿਚ ਸੁਧਾਰ ਹੋਇਆ ਹੈ। ਇਹ ਸੂਚਕੰਕ ਮਾਰਚ 2025 ਵਿਚ 67 ਤੋਂ ਵੱਧ ਕੇ ਮਾਰਚ 2026 ਵਿਚ 70 ਹੋ ਗਿਆ ਹੈ। ਬੈਂਕ ਮੁਤਾਬਿਕ ਇਹ ਵਾਧਾ ਮਾਲੀ ਸੇਵਾਵਾਂ ਤੱਕ ਪਹੁੰਚ ਵਧਾਉਣ ਅਤੇ ਲੋਕਾਂ ਨੂੰ ਮਾਲੀ ਗਤੀਵਿਧੀਆਂ ਨਾਲ ਜੋੜਨ ਵਿਚ ਭਾਰਤ ਦੀ ਨਿਰੰਤਰ ਪ੍ਰਗਤੀ ਨੂੰ ਦਰਸਾਉਂਦਾ ਹੈ। ਭਾਰਤ ਨੇ ਸਮਾਜਿਕ ਸੁਰੱਖਿਆ ਕਵਰੇਜ ਵਿਚ 1 ਅਰਬ ਦਾ ਅੰਕੜਾ ਪਾਰ ਕਰ ਲਿਆ ਹੈ। ਕੇਂਦਰੀ ਕਿਰਤ ਤੇ ਰੁਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਸਮਾਜਿਕ ਸੁਰੱਖਿਆ ਕਵਰੇਜ 2026 ਤੱਕ 68.4% ਤੱਕ ਵੱਧ ਜਾਏਗੀ, ਜਿਸ ਨਾਲ 1 ਅਰਬ ਤੋਂ ਵੱਧ ਨਾਗਰਿਕ ਸਮਾਜਿਕ ਸੁਰੱਖਿਆ ਢਾਂਚੇ ਦੇ ਦਾਇਰੇ ਵਿਚ ਆ ਜਾਣਗੇ। 2015 ਵਿਚ ਇਹ ਸਿਰਫ 19% ਸੀ। ਖੇਡਾਂ ਵਿਚ ਮਰਦਾਂ ਦੇ ਕ੍ਰਿਕਟ ਵਿਚ ਆਖਰੀ ਖਬਰਾਂ ਮਿਲਣ ਸਮੇਂ ਤੱਕ ਭਾਰਤ ਨੇ ਮੇਜ਼ਬਾਨ ਇੰਗਲੈਂਡ ਦੇ ਖਿਲਾਫ਼ ਕਾਰਡਿਫ ਦੇ ਸੋਫੀਆ ਗਾਰਡਨ ਵਿਖੇ 3 ਮੈਚਾਂ ਦੀ ਲੜੀ ਦੇ ਦੂਜੇ 1 ਰੋਜ਼ਾ ਅੰਤਰਰਾਸ਼ਟਰੀ ਮੈਚ ਵਿਚ 28 ਓਵਰਾਂ ਚ 155 ਦੌੜਾਂ ਬਣਾ ਲਈਆਂ ਸਨ ਤੇ ਉਸਦੇ 3 ਖਿਡਾਰੀ ਆਊਟ ਹੋਏ ਸਨ। ਇਸ ਤੋਂ ਪਹਿਲਾਂ ਇੰਗਲੈਂਡ ਦੇ ਕਪਤਾਨ ਹੈਰੀ ਬਰੁਕ ਨੇ ਟੌਸ ਜਿੱਤਿਆ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਮੰਗਲਵਾਰ ਨੂੰ ਬਰਮਿੰਘਮ ਵਿਚ ਪਹਿਲੇ 1 ਰੋਜ਼ਾ ਮੈਚ ਵਿਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਤੀਜਾ 1 ਰੋਜ਼ਾ ਮੈਚ ਐਤਵਾਰ ਨੂੰ ਲੰਡਨ ਦੇ ਲਾਰਡਸ ਕ੍ਰਿਕਟ ਮੈਦਾਨ ਵਿਚ ਖੇਡਿਆ ਜਾਏਗਾ। ਆਖਿਰ ਚ ਖਾਸ ਖਬਰਾਂ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਕਹਿਣਾ ਕਿ ਭਾਰਤ ਨੇ ਚੁਣੌਤੀਆਂ ਦੇ ਬਾਵਜੂਦ ਇਸ ਸਾਲ ਅਨਾਜ ਦੀ ਇਤਿਹਾਸਕ 3,76,00,000 ਟਨ ਉਪਜ ਪੈਦਾ ਕੀਤੀ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਕਰੀਬ 25,000 ਕਰੋੜ ਰੁਪਏ ਦੇ ਵੱਖ

0: ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਤੇ ਨੀਂਹ ਪੱਥਰ ਰੱਖਣਗੇ। ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਉਡਾਨ ਯੋਜਨਾ ਦੇ ਅਗਲੇ ਪੜਾਅ ਦਾ ਉਦੇਸ਼ 120 ਨਵੇਂ ਸਥਾਨਾਂ ਨਾਲ ਸੰਪਰਕ ਵਧਾ ਕੇ ਅਗਲੇ 10 ਸਾਲਾਂ ਵਿੱਚ 4 ਕਰੋੜ ਯਾਤਰੀਆਂ ਨੂੰ ਹਵਾਈ ਯਾਤਰਾ ਕਰਨ ਦੇ ਯੋਗ ਬਣਾਉਣਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।
1: ਹੁਣ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰੋਗਰਾਮ। ਸਟੂਡੀਓ ਦੀ ਘੜੀ ਤੇ ਸਮਾਂ 7:40 ਹੋਏ ਨੇ। ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਬਾਕੀ ਹਿੱਸਾ।
2: ਜੀ ਸਰੋਤਿਓ, ਪ੍ਰੋਗਰਾਮ ਸ਼ਾਮ ਸੁਹਾਨੀ ਦਾ ਬਾਕੀ ਹਿੱਸਾ ਲੈ ਕੇ ਹਾਜ਼ਰ ਹਾਂ ਜੀ। ਮੈਂ ਖੁਸ਼ਪ੍ਰੀਤ ਸ਼ੇਰਗਿੱਲ। ਆਓ ਸੁਣ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ ਕੁਝ ਸੰਦੇਸ਼ ਤੇ ਖਬਰਾਂ। ਸੁਣਨ ਜਾਣ ਤੋਂ ਪਹਿਲਾਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਸੀ ਸੰਤੋਖ ਸਿੰਘ ਜੀ, ਤੇ ਉਹਨਾਂ ਦੀ ਪਸੰਦ ਆਪਾਂ ਗੀਤ ਵੀ ਸੁਣ ਲੈਂਦੇ ਹਾਂ ਪ੍ਰੋਗਰਾਮ 'ਚ।
3: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
4: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
3: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233।
5: ਪੰਜਾਬ ਦੇ ਅਮਰ ਲੋਕ ਕਿੱਸਿਆਂ ਦੀ ਮਹਿਕ ਨਾਲ ਸਜੀ ਇੱਕ ਯਾਦਗਾਰ ਸ਼ਾਮ। ਜੀ ਸਰੋਤਿਓ, ਬਲਜੀਤ ਸ਼ਰਮਾ ਜੀ ਪ੍ਰੋਗਰਾਮ ਪਿੰਡਾਂ ਵਾਲੇ ਦੇ ਤਹਿਤ ਲੈ ਕੇ ਆ ਰਹੇ ਨੇ ਦੌਲਤ ਰਾਮ ਜੀ ਦੀ ਅਮਰ ਰਚਨਾ ਕਿੱਸਾ ਰੂਪ ਬਸੰਤ ਭਾਗ ਦੂਜਾ। ਮਿਤੀ 17 ਜੁਲਾਈ, ਦਿਨ ਸ਼ੁੱਕਰਵਾਰ, ਸ਼ਾਮ 5 ਵਜੇ।

0: ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਜੱਸੀ ਗਿੱਲ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ ਐਫ ਐਮ ਬਠਿੰਡਾ।
1: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ ਜੀ 7:47:40 ਦਾ, ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ।
2: ਖੁਸ਼ਪ੍ਰੀਤ ਭੈਣ ਜੀ, ਸਤਿ ਸ੍ਰੀ ਅਕਾਲ
1: ਜੀ। ਸਤਿ ਸ੍ਰੀ ਅਕਾਲ ਬਾਈ ਜੀ, ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
2: ਮੇਰਾ ਨਾਮ ਜੀ ਜਸਵੀਰ ਸਿੰਘ, ਫੌਜੀ ਟੇਲਰ ਮਾਸਟਰ, ਪਿੰਡ ਫੂਲਗਰਾ, ਰਾਮਪੁਰਾ ਪੁਲ ਦੇ ਨਜ਼ਦੀਕ ਤੋਂ ਬੋਲਦਾ ਜੀ, ਬਾਬਾ ਸਾਹਿਬ ਸਥਾਨ ਤੋਂ ਜੀ।
1: ਜੀ, ਗੀਤ ਦੱਸ ਦਿਓ ਬਾਈ ਜੀ, ਕਿਹਨਾਂ ਦੀ ਆਵਾਜ਼ ਚ ਸੁਣਨਾ?
2: ਗੀਤ ਭੈਣ ਜੀ ਸਾਨੂੰ ਸੁਣਾ ਦਿਓ ਜੀ, ਅੱਜ ਉੱਚਾ ਗੁਰਾ ਪੰਜਾਬੀ ਫਿਲਮ ਉੱਚਾ ਦਰ ਬਾਬਾ ਨਾਨਕ ਦਾ, ਤੇ ਆਹ ਤਾਂ ਸ਼ਰਿੰਦਰ ਸ਼ਿੰਦਾ ਜੀ ਬਾਜ ਸਾਬੀ ਚੈਨਲ ਤੋਂ
1: ਜ਼ਰੂਰ ਸੁਣਾਵਾਂਗੇ ਬਾਈ ਜੀ। ਤੇ ਤੁਹਾਡੇ ਵਾਲੇ ਪਾਸੇ ਮੀਂਹ ਕਣੀ ਦਾ ਕੀ ਹਾਲ ਚਾਲ ਹੈ?
2: ਮੀਂਹ ਕਣੀ ਦਾ ਤਾਂ ਭੈਣ ਜੀ ਬਹੁਤ ਬੁਰਾ ਹਾਲ ਆ ਜੀ, ਹੁਮਸ ਬਣੀ ਪਈ ਆ, ਬਾਹਰ ਖੜੇ ਆ ਜੀ ਸਾਰੇ।
1: ਠੀਕ ਹੈ, ਦੇਖੋ ਇਹ ਵੀ ਕੁਦਰਤ ਦੇ ਰੰਗ ਨੇ ਹਨਾ, ਕਦੇ ਕਦੇ ਐਂ ਲੱਗਦਾ ਹੁੰਦਾ ਵੀ ਸੋਕਾ ਪੈ ਗਿਆ, ਤੇ ਕਦੇ ਲੱਗਦਾ ਹੁੰਦਾ ਵੀ ਡੋਬਾ ਹੀ ਹੋ ਗਿਆ, ਵੀ ਬਹੁਤ ਜ਼ਿਆਦਾ ਮੀਂਹ ਪੈ ਗਏ, ਤੇ ਆਪਾਂ ਵੀ ਮਤਲਬ ਜਿਵੇਂ ਨੀ ਕਹਿੰਦੇ ਹੁੰਦੇ ਵੀ ਥੋੜੇ ਜਿਹੇ ਹੋ ਆ, ਕੀ ਕਵਾਂ ਮੈਂ ਇਸ ਚੀਜ਼ ਨੂੰ ਵੀ ਹੁਣ ਜਿਵੇਂ ਵੱਧ ਗਿਆ ਤਾਪਮਾਨ ਤਾਂ ਸਾਨੂੰ ਮੀਂਹ ਦੀ ਉਡੀਕ ਹੈ, ਜਦੋਂ ਕਦੇ ਬਾਲਾ ਮੀਂਹ ਆ ਜਾਂਦਾ ਫਿਰ ਅਸੀਂ ਕਹਿੰਦੇ ਰੱਬਾ ਆ ਕੀ ਕਰਤਾ।
2: ਨਹੀਂ ਇਹਦੇ ਵਿੱਚ ਨਾ ਜੀ, ਮੇਰੀ ਤਾਂ ਮੇਰਾ ਤਾਂ ਇਹ ਖਿਆਲ ਆ ਜੀ, ਇਹਦੇ ਵਿੱਚ ਜ਼ਿੰਮੇਵਾਰ ਸਾਹਿਬ ਆਪਾਂ ਹੀ ਆ ਜੀ, ਕੁਦਰਤ ਨਾਲ ਫੇਰ ਚੜ ਕਰਕੇ ਆ।
1: ਗੱਲ ਇਹ ਹੈ ਸਰ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜ਼ਿੰਮੇਵਾਰ ਕੌਣ ਹੈ, ਤੇ ਸਾਨੂੰ ਇਹ ਵੀ ਪਤਾ ਹੈ ਕਿ ਅਸੀਂ ਕਿਵੇਂ ਜ਼ਿੰਮੇਵਾਰ ਹਾਂ, ਫੇਰ ਵੀ ਅਸੀਂ ਆਪਣੀ ਜ਼ਿੰਮੇਵਾਰੀ ਸਮਝਣ ਨੂੰ ਤਿਆਰ ਨਹੀਂ, ਇਹ ਜਿਹੜੀ ਗੱਲ ਹੈ ਨਾ ਇਹ ਬੜੀ ਦੁਖਦਾਈ ਆ।
2: ਇਹ ਤਾਂ ਹੈ ਜੀ, ਹੁਣ ਜੇ ਸਾਰੇ ਜਣੇ ਏਕਤਾ ਬਣਾ ਕੇ ਸਾਰਾ ਕੁਝ ਕਰਨ ਤਾਂ ਸਭ ਕੁਝ ਕਰ ਲਿਆ, ਕੁਦਰਤ ਨੇ ਆਪਾਂ ਨੂੰ ਕੀ ਨਹੀਂ ਦਿੱਤਾ?
1: ਬਿਲਕੁਲ,
2: ਪਰ ਕੀ ਕਰੀਏ ਜੀ, ਮਨੁੱਖ ਅੱਜ ਦਾ ਇੰਨਾ ਸਵਾਰਥੀ ਹੋ ਗਿਆ, ਇੱਕ ਸਿਰਫ ਆਪਦੇ ਖਾਤਰ ਬਹੁਤ ਕੁਝ ਕਰ ਦਿੰਦਾ ਜੀ।
1: ਜੀ, ਤੇ ਇਹ ਜਿਹੜੇ ਤੁਸੀਂ ਗੀਤ ਦੀ ਫਰਮਾਇਸ਼ ਕੀਤੀ ਹੈ ਜੀ, ਮੈਨੂੰ ਯਾਦ ਆ ਵੀ ਅਸੀਂ ਨਿੱਕੇ ਹੁੰਦੇ ਸੀ ਤੇ ਉਦੋਂ ਨਾਲ ਦੇ ਪਿੰਡ ਸਾਡਾ ਸਕੂਲ ਹੁੰਦਾ ਸੀ, ਤੇ ਪੀਟਰ ਰੇੜਾ ਜਿਹਨੂੰ ਕਹਿੰਦੇ ਸੀ ਜਾਂ ਫੀਟਰ ਰੇੜਾ ਕਹਿ ਦਿੰਦੇ ਸੀਗੇ, ਉਹਦੇ ਸਾਨੂੰ ਮਤਲਬ ਲੈ ਕੇ ਆਉਂਦੇ ਸੀ ਤੇ ਲੈ ਕੇ ਜਾਂਦੇ ਸੀ, ਸਕੂਲ ਵੱਲੋਂ ਹੀ ਲੱਗਿਆ ਹੁੰਦਾ ਸੀ, ਅੱਜ ਕੱਲ ਤਾਂ ਵੈਨਸ ਬੱਸਿਸ ਲੱਗ ਗਈਆਂ ਬੱਚਿਆਂ ਦੇ, ਮਤਲਬ ਜਿਵੇਂ ਨੀ ਕਹਿੰਦੇ ਵੀ ਨਵੇਂ ਗੁੱਡੀਆਂ ਨਵੇਂ ਪਟੋਲੇ ਵਾਲੀ ਗੱਲ, ਤੇ ਅਸੀਂ ਉਹਦੇ ਵਿੱਚ ਜਦੋਂ ਜਾਂਦੇ ਤਾਂ ਜਿਹੜੇ ਮਤਲਬ ਕਿ ਅੰਕਲ ਚਲਾਉਂਦੇ ਸੀ ਨਾ, ਉਹ ਇਹੀ ਗੀਤ ਚਲਾਉਂਦੇ

0: ਹੁੰਦੇ ਸੀ ਜਦੋਂ ਨੂੰ ਮਤਲਬ ਇਹ ਗੀਤ ਖਤਮ ਹੋਣਾ 3-4 ਮਿੰਟਾਂ ਚ ਉਦੋਂ ਨੂੰ ਸਾਡਾ ਘਰ ਆ ਜਾਂਦਾ ਹੁੰਦਾ ਸੀ। ਸੋ ਮੈਂ ਜਾਣ ਲੱਗਿਆਂ ਔਰ ਆਉਣ ਲੱਗਿਆਂ ਇਸ ਗੀਤ ਨੂੰ ਬਹੁਤ ਸੁਣਿਆ ਜੀ।
1: ਹਾਂ ਜੀ, ਮੈਨੂੰ ਅੱਜ ਤੋਂ 40 ਸਾਲ ਪਿੱਛੇ ਲੈ ਜਾਂਦਾ ਜੀ ਇਹ ਗੀਤ। ਇਹ ਉਦੋਂ VCR ਹੁੰਦੇ ਸੀ ਜੀ, ਅਸੀਂ ਮੂਵੀ ਦੇ ਵਿੱਚ ਗੀਤ ਚੱਲਦਾ ਹੁੰਦਾ ਸੀ। ਜਦੋਂ ਕਿਸੇ ਗਵਾਂਢੀ ਦੇ ਚੱਲਣਾ ਤਾਂ ਅਸੀਂ ਦੇਖਣ ਜਾਣਾ ਸੀ ਇਸ ਤਰ੍ਹਾਂ ਮੂਵੀ
0: ਜੀ,
1: ਘਰ
0: ਬਸ
1: ਇਕੱਠੀ ਸੀ
0: ਮੇਰੀਆਂ
1: ਅਸੀਂ।
0: ਮਤਲਬ ਪਿੰਡ ਨਾਲ ਜੋ ਮੇਰੇ ਆਪਦੇ ਜੱਦੀ ਪਿੰਡ ਨਾਲ ਜੁੜੀਆਂ ਹੋਈਆਂ ਕੋਈ ਬਹੁਤੀਆਂ ਯਾਦਾਂ ਨਹੀਂ ਹੈਗੀਆਂ, ਪਰ ਇਹ ਗੀਤ ਜ਼ਰੂਰ ਮੇਰੀਆਂ ਯਾਦਾਂ 'ਚ ਵਸਿਆ ਹੋਇਆ। ਸੋ ਤੁਸੀਂ, ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵਾਰ ਕਿਹਾ ਸੀ ਕਿ ਮੇਰੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ, ਸੋ ਇਸ ਲਈ ਇੱਕ ਵਾਰ ਫਿਰ ਤੋਂ ਤੁਹਾਡਾ ਧੰਨਵਾਦ ਹੈ ਜੀ।
1: ਬਹੁਤ ਬਹੁਤ ਧੰਨਵਾਦ ਭੈਣ ਜੀ ਤੁਹਾਡਾ
0: ਜੀ
1: ਵੀ।
0: ਪ੍ਰੋਗਰਾਮ 'ਚ ਜੁੜਨ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ।
1: ਥੈਂਕ ਯੂ ਭੈਣ ਜੀ।
0: ਸਰੋਤਿਓ, ਆਪਾਂ ਬਾਈ ਜੀ ਦੀ ਪਸੰਦ ਤੇ ਸੁਣ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ। ਸਟੂਡੀਓ ਦੀ ਘੜੀ ਤੇ ਸਮਾਂ 7:50 ਤੇ 26 ਸਕਿੰਟ ਦਾ 0164-2240-331 ਨੰਬਰ ਡਾਇਲ ਕਰਨ ਦਾ ਸਮਾਂ ਅਜੇ ਵੀ ਤੁਹਾਡੇ ਕੋਲ ਹੈ। ਨੰਬਰ ਡਾਇਲ ਕਰੋ, ਪ੍ਰੋਗਰਾਮ 'ਚ ਜੁੜੋ ਅਤੇ ਆਪਣੀ ਪਸੰਦ ਦੇ ਪੰਜਾਬੀ, ਹਿੰਦੀ, ਫਿਲਮੀ, ਗੈਰ ਫਿਲਮੀ ਗੀਤ ਤੁਸੀਂ ਸੁਣ ਸਕਦੇ ਹੋ।

0: ਜੀ ਸਰੋਤਿਓ, ਇੱਕ ਸਰੋਤਾ ਸਾਡੇ ਨਾਲ ਜੁੜੇ ਸੀ ਪਰ ਉਹਨਾਂ ਦੀ ਕਾਲ ਕਿਸੇ ਕਾਰਨ ਕਰਕੇ ਕੱਟੀ ਗਈ ਸੀ, ਸੋ ਇੱਕ ਹੋਰ ਸਰੋਤਾ ਸਾਡੇ ਨਾਲ ਜੁੜੇ ਨੇ ਅਤੇ ਆਪਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਕਰ ਲੈਂਦੇ ਹਾਂ ਜੀ ਸ਼ਾਮਿਲ। ਸਟੂਡੀਓ ਦੀ ਘੜੀ 'ਤੇ ਸਮਾਂ 7:57 ਦਾ। ਹੈਲੋ,
1: ਨਮਸਕਾਰ ਮੈਮ ਜੀ।
0: ਜੀ ਨਮਸਕਾਰ ਬਾਈ ਜੀ, ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
1: ਪਿੰਡ ਘੁੜਿਆਣਾ ਤੋਂ ਕੁਲਦੀਪ ਚੰਗਰਾ ਜੀ।
0: ਜੀ ਬਾਈ ਜੀ, ਗੀਤ ਦੱਸ ਦਿਓ ਜੀ, ਕਿਹਨਾਂ ਦੀ ਆਵਾਜ਼ 'ਚ ਸੁਣਨਾ?
1: ਸਿੰਧੇ ਸਰਤਾਜ ਦਾ ਸੋਹਣਾ ਰੁਤਬਾ ਜੀ।
0: ਜੀ ਜ਼ਰੂਰ ਸੁਣਾਵਾਂਗੇ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਧੰਨਵਾਦ ਤੁਹਾਡਾ।
1: ਸ਼ੁਕਰੀਆ ਜੀ।

ਗੀਤ ਦੇ ਇਹਨਾਂ ਬੋਲਾਂ ਦੇ ਨਾਲ ਹੀ ਪ੍ਰੋਗਰਾਮ ਸਮਾਪਤੀ ਦੇ ਵੱਲ ਹੈ ਜੀ। ਅਤੇ ਜਾਣ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ ਅਤੇ ਸਾਡੀ ਤਕਨੀਕੀ ਟੀਮ ਦਾ। ਸੋ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ, ਨਮਸਕਾਰ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਉਮੰਗ। ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਸੀ NCERT ਨੇ। ਸਰੋਤਿਓ, ਅੱਜ ਤੁਸੀਂ ਇਸ ਦੀ 1329ਵੀਂ ਕਿਸ਼ਤ ਸੁਣ ਰਹੇ ਸੀ FM ਬੈਂਡ 101.1 ਮੈਗਾਹਰਟਸ ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 8:31 ਦਾ। ਆਓ ਹੁਣ ਸੁਣ ਲੈਂਦੇ ਹਾਂ ਸਾਡਾ ਅਗਲਾ ਪ੍ਰੋਗਰਾਮ, ਪੰਜ ਪਾਣੀਆਂ ਦੇ ਗੀਤ।
1: ਪੰਜ ਪਾਣੀਆਂ ਦੇ ਗੀਤ।

ਨਮਸਕਾਰ ਸਰੋਤਿਓ, ਅੱਜ ਦਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਲੈ ਕੇ ਹਾਜ਼ਰ ਹਾਂ ਜੀ। ਮੈਂ ਖੁਸ਼ਪ੍ਰੀਤ ਸ਼ੇਰਗਿੱਲ। ਇਸ ਪ੍ਰੋਗਰਾਮ ਦੇ ਅੰਤਰਗਤ ਅਸੀਂ ਤੁਹਾਨੂੰ ਸੁਣਵਾਉਂਦੇ ਹਾਂ ਪੰਜਾਬੀ ਫਿਲਮੀ ਅਤੇ ਗੈਰ ਫਿਲਮੀ ਗੀਤ, ਅਤੇ ਗੀਤਾਂ ਦੀ ਜੋ ਫਰਮਾਇਸ਼ ਹੁੰਦੀ ਹੈ ਉਹ ਤੁਸੀਂ ਭੇਜ ਦਿਓ ਸਾਨੂੰ ਵਟਸਐਪ ਰਾਹੀਂ ਸੁਨੇਹੇ, ਅਤੇ ਅਸੀਂ ਪੜ੍ਹਦੇ ਹਾਂ ਤੁਹਾਡੇ ਵੱਲੋਂ ਭੇਜੇ ਹੋਏ ਖਤ। ਸੋ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਸੁਣ ਲੈਂਦੇ ਹਾਂ ਜੀ ਅਸੀਂ ਪਹਿਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਐਮੀ ਵਿਰਕ ਨੇ।

0: ਜੀ ਸਰੋਤਿਓ, ਇਸ ਗੀਤ ਨੂੰ ਸੁਣਨ ਦੇ ਲਈ ਸਾਨੂੰ ਫਰਮਾਇਸ਼ ਭੇਜੀ ਸੀ ਜੀ ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਤੋਂ ਲਿਖਣ ਵਾਲਿਆਂ ਦੇ ਨਾਮ ਲਛਮਣ ਸਿੰਘ ਗੋਰਾ, ਬੰਬੀਹਾ ਭਾਈ ਤੋਂ ਮੁਖਤਿਆਰ ਜਿਉਣ ਵਾਲਾ ਸੁਖਜੀਤ ਸਿੰਘ ਢਿੱਲਵਾਂ ਤੋਂ। ਔਰ ਅਗਲਾ ਜੋ ਸਾਡੇ ਕੋਲ ਸੁਨੇਹਾ ਪਹੁੰਚਿਆ ਹੈ ਜੀ ਇਸ ਗੀਤ ਨੂੰ ਸੁਣਨ ਦੇ ਲਈ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਤੋਂ ਇਹਨਾਂ ਨੇ ਲਿਖਣ ਵਾਲਿਆਂ ਨੇ ਆਪਣੇ ਨਾਮ ਬੜੀ ਸੋਹਣੀ ਰਾਈਟਿੰਗ ਦੇ ਵਿੱਚ ਲਿਖੇ ਨੇ ਜੀ, ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ ਸ਼ੰਮੀ, ਰਜਨੀ ਆਕਾਸ਼ਦੀਪ ਅਨਹਦ ਅਤੇ ਇਹਨਾਂ ਦਾ ਪੋਤਰਾ ਗੁਰਸ਼ਬਦ। ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ ਜੀ ਸੈਕਟਰ 67 ਮੁਹਾਲੀ ਚੰਡੀਗੜ੍ਹ ਤੋਂ। ਟੀ ਡੀ ਮਲਹੋਤਰਾ, ਰਿਤਿਕਾ ਮਲਹੋਤਰਾ, ਪ੍ਰਤੀਕ ਮਲਹੋਤਰਾ, ਨਵਨੀਤ ਰਾਏ, ਡਾਕਟਰ ਅਮਨਦੀਪ, ਅਨਿਲ ਸ਼ਰਮਾ ਅਤੇ ਕਾਲਕਾ ਤੋਂ ਇਹਨਾਂ ਦੇ ਨਾਲ ਨੇ ਸ਼ੁਭ ਚੰਦਰ ਬਜਾਜ, ਬਿੱਟਾ ਬਜਾਜ ਅਤੇ ਸਾਹਿਲ। ਅਗਲੇ ਗੀਤ ਦੀ ਫਰਮਾਇਸ਼ ਦੇ ਲਈ ਸਾਡੇ ਕੋਲ ਜੋ ਸੁਨੇਹਾ ਪਹੁੰਚਿਆ ਪਿੰਡ ਕੋਟਸ਼ਮੀਰ ਨੇੜੇ ਠਾਕਰਾਂ ਵਾਲਾ ਡੇਰਾ ਤੋਂ ਲਿਖਣ ਵਾਲਿਆਂ ਦੇ ਨਾਮ ਜਥੇਦਾਰ ਪਿਆਰਾ ਸਿੰਘ ਜੀ, ਜਨਕਰਾਜ, ਸੁਖਪਾਲ ਸਿੰਘ, ਪੱਪੂ ਸ਼ਰਮਾ, ਮੰਦਰ ਪਜਾਰਾ, ਪ੍ਰਗਟ ਸਿੰਘ ਢਿੱਲੋਂ, ਰਣਜੀਤ ਸਿੰਘ ਗਰਿਆਲ, ਸੁਖਦੀਪ ਸਿੰਘ ਗਿੱਲ, ਅਵਤਾਰ ਸਿੰਘ ਜੱਸੀ, ਇਹ ਸਾਰੇ ਸਾਥੀਆਂ ਨੇ ਸਾਨੂੰ ਲਿਖ ਕੇ ਭੇਜੇ ਸੀ ਜੀ ਖੱਤ, ਅਤੇ ਹੁਣ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਲੱਗੇ ਹਾਂ ਤੁਹਾਡੇ ਵੱਲੋਂ ਭੇਜੇ ਹੋਏ ਸੁਨੇਹੇ। ਅਤੇ ਸੁਨੇਹਿਆਂ ਦੇ ਵਿੱਚ ਜੋ ਸਭ ਤੋਂ ਪਹਿਲਾਂ ਸੁਨੇਹਾ ਮੈਨੂੰ ਦਿਖਾਈ ਦੇ ਰਿਹਾ ਜੀ, ਪ੍ਰਗਟ ਸਿੰਘ ਢਿੱਲੋਂ, ਇਹਨਾਂ ਦੇ ਨਾਲ ਪੋਤਰੇ ਜਸ਼ਨਪ੍ਰੀਤ ਸਿੰਘ, ਰਣਵੀਰ ਸਿੰਘ, ਮਨਰਾਜ ਸਿੰਘ ਢਿੱਲੋਂ ਔਰ ਇਹਨਾਂ ਦਾ ਦੋਹਤਾ ਗੁਰਫਤਿਹ ਸਿੰਘ ਧਾਲੀਵਾਲ, ਗੁਰਨੂਰ ਕੌਰ ਧਾਲੀਵਾਲ ਇਹਨਾਂ ਦੀ ਦੋਹਤੀ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ, ਤਹਿਸੀਲ ਤਪਾ ਤੋਂ ਇਹ ਸਾਨੂੰ ਜਿਹੜਾ ਹੈ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਸਤੀਸ਼ ਕੁਮਾਰ ਬਾਂਸਲ ਜੀ ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ ਪ੍ਰੋਗਰਾਮ 'ਚ ਸ਼ਿਰਕਤ ਕਰ ਰਹੇ ਨੇ ਜੀ, ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ ਇਹਨਾਂ ਦਾ ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਘੁੜਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ, ਸਮੂਹ ਬਰਾੜ ਪਰਿਵਾਰ, ਪਿਆਰਾ ਸਿੰਘ ਕੋਟਸ਼ਮੀਰ, ਕੁਲਵੰਤ ਗਿੱਲ ਮਲੋਟ, ਦਰਸ਼ਨ ਬੱਸ ਵਾਲੇ, ਕੈਲੇ ਬਾਂਦਰ, ਇਹ ਵੀ ਪ੍ਰੋਗਰਾਮ ਦੇ ਵਿੱਚ ਸਾਰੇ ਸਾਥੀਆਂ ਨੂੰ ਲੈ ਕੇ ਪਹੁੰਚੇ ਨੇ ਜੀ। ਪਿੰਡ ਲਾਲਬਾਈ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਨਛੱਤਰ ਸਿੰਘ ਢਿੱਲੋਂ, ਪਿੰਡ ਗਿੱਦੜਵਾਹਾ ਤੋਂ ਬਾਬੂ ਸਿੰਘ, ਪਿੰਡ ਗਦਰਾਣੇ ਤੋਂ ਜੈਲਾ ਸਿੰਘ, ਇਹ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਜੀ। ਅਗਲਾ ਸੁਨੇਹਾ ਸਾਡੇ ਕੋਲ ਪਿੰਡ ਢੱਡੇ ਤੋਂ ਲਿਖਣ ਵਾਲੇ ਗਿਆਨ ਸਿੰਘ ਢਿੱਲੋਂ, ਅਮਰਿੰਦਰ ਸਿੰਘ ਯੂਕੇ, ਬਲਜਿੰਦਰ ਕੌਰ ਯੂਕੇ, ਜਸਗੁਣ ਕੌਰ ਯੂਕੇ, ਉਪਕਾਰ ਸਿੰਘ ਸਿੱਧੂ, ਜਸਕੀਰਤ ਸਿੰਘ ਭਾਗੂ, ਹਰਬੰਸ ਸਿੰਘ ਢੱਡੇ। ਅਗਲਾ ਸੁਨੇਹਾ ਜੋ ਸਾਡੇ ਕੋਲ ਪਹੁੰਚਿਆ ਜੀ, ਹਰਜਿੰਦਰ ਸਿੰਘ ਬਰਾੜ ਲਿਖਣ ਵਾਲੇ ਨੇ, ਪਿੰਡ ਇਹਨਾਂ ਦਾ ਜੀਦਾ, ਜ਼ਿਲ੍ਹਾ ਬਠਿੰਡਾ ਤੋਂ। ਅਗਲਾ ਸੁਨੇਹਾ ਜੋ ਸਾਡੇ ਕੋਲ ਵਟਸਐਪ ਰਾਹੀਂ ਪਹੁੰਚਿਆ ਜੀ, ਪਿੰਡ ਫੁੱਲੋ ਮਿੱਠੀ ਤੋਂ, ਹਰਜਸ ਸਿੰਘ ਢਿੱਲੋਂ, ਦਪਿੰਦਰ ਸਿੰਘ ਢਿੱਲੋਂ, ਤਾਰੀ ਪੈਂਚਰਾਂ ਵਾਲਾ ਬਲਕੌਰ ਸਿੰਘ ਸਿੱਧੂ, ਜੀਤ ਸਿੰਘ ਕੌਲਦਾਰ ਭੋਲਾ ਸਿੰਘ ਬਹਿਣੀਵਾਲ, ਰਾਮ ਸਿੰਘ ਗੈਰੀ ਬੁੱਟਰ ਤੋਂ। ਅਗਲਾ ਸੁਨੇਹਾ ਲਿਖਣ ਵਾਲਿਆਂ ਦੇ ਨਾਮ ਨੇ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਔਰ ਜਗਸੀਰ ਸਿੰਘ, ਲਛਮਣ ਸਿੰਘ, ਮੌੜ ਚੜ੍ਹਤ ਸਿੰਘ ਵਾਲਾ, ਲੀਲਾ ਸਿੰਘ ਸੰਧੂਰਾ, ਸੰਧੂਰਾ ਸਿੰਘ, ਮੰਦਰ ਸਿੰਘ, ਗੁਰਮੇਲ ਸਿੰਘ, ਭੂਰਾ ਸਿੰਘ, ਗੁਰਜੀਤ ਸਿੰਘ, ਮੱਖਣ ਸਿੰਘ, ਪਿੰਡ ਬੱਲੋ, ਜ਼ਿਲ੍ਹਾ ਬਠਿੰਡਾ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਜੀ। ਅਗਲਾ ਜੋ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ ਜੀ, ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ, ਜਗਰਾਜ ਸਿੰਘ, ਕਣਕ ਵਾਲੀਆ, ਗੰਗਾ ਰਾਮ ਭੁੱਚੋ ਮੰਡੀ, ਦੋਹਤੇ ਇਹਨਾਂ ਦੇ ਸਤਿਕਾਰ, ਜੀਤ ਸਰਾਭਾ, ਸਮਰਿੰਦਰ ਬਾਈਆ। ਇਹ ਬਾਈ ਜੀ ਹੁਣਾਂ ਦੀ ਜਿਹੜੀ ਲਿਸਟ ਹੁੰਦੀ ਸੀ ਨਾ ਪਹਿਲਾਂ ਬੜੀ ਲੰਬੀ ਹੁੰਦੀ ਸੀ, ਅੱਜ ਕੱਲ੍ਹ ਪਤਾ ਨਹੀਂ ਕਿਉਂ ਘੱਟ ਜਣਿਆਂ ਦੇ ਨਾਮ ਲਿਖ ਕੇ ਭੇਜਣ ਲੱਗ ਗਏ, ਸ਼ਾਇਦ ਇਹਨਾਂ ਦੇ ਦੋਸਤ ਗੁੱਸੇ ਹੋ ਗਏ ਜਾਂ ਫਿਰ ਇਹ ਦੋਸਤਾਂ ਦੇ ਨਾਲ ਗੁੱਸੇ ਹੋ ਗਏ, ਖੈਰ ਪਤਾ ਨਹੀਂ। ਅਗਲਾ ਜੋ ਸੁਨੇਹਾ ਸਾਡੇ ਕੋਲ ਪਹੁੰਚਿਆ ਜੀ, ਗੁਰੂ ਨਾਨਕਪੁਰਾ ਬਠਿੰਡਾ ਤੋਂ, ਕਿਸ਼ੋਰ ਸਬਲਾਨੀਆ, ਸਵਿਤਰੀ ਸਬਲਾਨੀਆ, ਸੁਮਨ ਸਬਲਾਨੀਆ ਅਤੇ ਇਹਨਾਂ ਦੀ ਬੇਟੀ ਦਾ ਨਾਮ ਇਹਨਾਂ ਨੇ ਅੰਸ਼ੂ ਲਿਖਿਆ, ਔਰ ਬੜਾ ਸੋਹਣਾ ਇਹਨਾਂ ਨੇ ਲਿਖਿਆ ਹੈ, ਟਾਈਪ ਕੀਤਾ ਹੈ ਕਿ ਇਹਨਾਂ ਨੇ ਮੋਹਰ ਬਣਾਈ ਹੈ ਪਤਾ ਨਹੀਂ, ਪਰ ਬਹੁਤ ਸੋਹਣਾ ਵਟਸਐਪ ਦੇ ਉੱਤੇ ਇਹਨਾਂ ਨੇ ਇੱਕ ਪੇਜ ਦੇ ਉੱਤੇ ਸਾਨੂੰ ਜੋ ਲਿਖਿਆ ਹੋਇਆ ਨਜ਼ਰ ਆ ਰਿਹਾ, ਸ਼ਾਇਦ ਹੋ ਸਕਦਾ ਕਿਸੇ ਬੱਚੇ ਨੇ ਪੇਂਟ ਦੇ ਵਿੱਚ ਪੇਂਟ ਕੀਤਾ ਹੋਵੇ, ਪੇਂਟ ਬ੍ਰੱਸ਼ ਦੇ ਵਿੱਚ, ਮੈਂ ਕਹਿ ਨਹੀਂ ਸਕਦੀ, ਪਰ ਬਹੁਤ ਸੋਹਣਾ ਲੱਗਿਆ ਮੈਨੂੰ। ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ। ਅਤੇ ਅਗਲਾ ਜੋ ਸੁਨੇਹਾ ਸਾਡੇ ਕੋਲ ਪਹੁੰਚਿਆ ਜੀ, ਗੁਰਲਾਲ ਮਾਹੀਨੰਗਲ, ਇਹਨਾਂ ਦਾ ਭਤੀਜਾ ਰਬਾਬ ਸਿੰਘ ਮਾਹੀਨੰਗਲ ਤੋਂ, ਜਰਨੈਲ ਸਿੰਘ ਮਾਨ, ਦੇਵ ਮਹੰਤ ਮਾਹੀਨੰਗਲ ਤੋਂ, ਬੱਬੂ ਜਸਵੀਰ ਮਾਹੀ। ਅਗਲਾ ਸੁਨੇਹਾ ਜੋ ਸਾਡੇ ਕੋਲ ਪਹੁੰਚਿਆ ਹੈ ਜੀ, ਇਹ ਹੈ ਮੇਨ ਬਾਜ਼ਾਰ ਚੌਕੇ ਤੋਂ, ਜੋ ਕਿ ਜ਼ਿਲ੍ਹਾ ਬਠਿੰਡਾ ਦਾ ਪਿੰਡ ਹੈ। ਬਸੰਤ ਸਿੰਘ, ਲਵਦੀਪ ਸਿੰਘ ਜੱਸਲ, ਜੋਗਿੰਦਰ ਸਿੰਘ, ਅਰਪਣ ਸਿੰਘ ਜੱਸਲ, ਅਜਮੇਰ ਸਿੰਘ ਐਮ ਸੀ ਅਤੇ ਰਵੀ ਪੁਰਬਾ। ਅਗਲਾ ਜੋ ਸੁਨੇਹਾ ਸਾਡੇ ਕੋਲ ਪਹੁੰਚਿਆ ਜੀ, ਮਲਕੀਤ ਸਿੰਘ ਗੁਨਿਆਣਾ ਮੰਡੀ ਤੋਂ ਲਿਖਦੇ ਨੇ, ਨਿਹਾਲ ਸਿੰਘ ਛੋਟਾ ਗੁਨਿਆਣਾ ਪਿੰਡ ਤੋਂ, ਸੁਰਜੀਤ ਸਿੰਘ ਖਿਆਲੀ ਵਾਲਾ ਤੋਂ, ਇਹਨਾਂ ਨੇ ਵੀ ਆਪਣੇ ਜੋ, ਹਾਂ ਇੱਕ ਹੋਰ ਨਾਮ ਇਹਨਾਂ ਨੇ ਲਿਖਿਆ, ਪੋਨੀ ਗੋਲ ਗੱਪੇ ਵਾਲੇ, ਇਹ ਵੀ ਇਹਨਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਗਏ ਨੇ ਜੀ। ਸੋ ਸਾਰੇ ਹੀ ਸਾਥੀਆਂ ਦੀ ਰਲਵੀਂ ਮਿਲਵੀਂ ਫਰਮਾਇਸ਼ 'ਤੇ ਸੁਣ ਲੈਂਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ। ਉਸ ਤੋਂ ਪਹਿਲਾਂ ਸੁਣ ਲੈਂਦੇ ਹਾਂ ਸੰਦੇਸ਼।
1: ਸਰੋਤਿਓ, ਆਕਾਸ਼ਵਾਣੀ FM ਬਠਿੰਡਾ ਵੱਲੋਂ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗਰਾਮਾਂ

0: ਤੁਸੀਂ ਵੀ ਆਪਣੀ ਰਾਏ ਰੱਖ ਸਕਦੇ ਹੋ ਅਤੇ ਦੇ ਸਕਦੇ ਹੋ ਆਪਣੇ ਨੇਕ ਸੁਝਾਅ ਪ੍ਰੋਗਰਾਮ ਸਰੋਤਾ ਮੰਚ ਦੇ ਵਿੱਚ। ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਖਤ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ। ਨਾਲ ਹੀ ਚਲਦੇ ਪ੍ਰੋਗਰਾਮ ਵਿੱਚ ਤੁਸੀਂ ਫੋਨ ਕਰ ਸਕਦੇ ਹੋ ਸਟੂਡੀਓ ਦੇ ਫੋਨ ਨੰਬਰ 0164-2240-331 ਤੇ। ਪ੍ਰੋਗਰਾਮ ਸਰੋਤਾ ਮੰਚ ਤੁਸੀਂ ਸੁਣਦੇ ਹੋ ਹਰ ਹਫਤੇ ਦਿਨ ਸ਼ੁੱਕਰਵਾਰ ਸ਼ਾਮ 5:30 ਵਜੇ।
1: ਇਸ ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।
2: ਜੀ ਸਰੋਤਿਓ, ਗੀਤ ਮੈਂ ਚਲਾਵਾਂ ਇਸ ਤੋਂ ਪਹਿਲਾਂ ਸੁਨੇਹੇ ਸਾਡੇ ਕੋਲ ਹੋਰ ਵੀ ਪਹੁੰਚ ਗਏ ਨੇ, ਪਹੁੰਚ ਰਹੇ ਨੇ ਜੀ। ਗੁਰਮੀਤ ਸਿੰਘ ਬਰਾੜ ਬਿਸ਼ਨੰਦੀ ਰੋਡ ਜੈਤੋ ਜ਼ਿਲ੍ਹਾ ਫਰੀਦਕੋਟ ਤੋਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਜੀ। ਗੀਤ ਆਪਾਂ ਉਹੀ ਚਲਾਵਾਂਗੇ ਜੀ ਜਿਸ ਦਾ ਤੁਹਾਡੇ ਨਾਲ ਵਾਅਦਾ ਕੀਤਾ। ਆਵਾਜ਼ ਹੈ ਜੀ ਕੁਲਵਿੰਦਰ ਬਿੱਲੇ ਦੀ।

0: ਪੰਜ ਪਾਣੀਆਂ ਦੇ ਗੀਤ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਰਾਤ ਦੇ 8:44 ਆਓ ਹੁਣ ਸੁਣ ਲੈਂਦੇ ਹਾਂ ਠੀਕ 8:45 ਤੇ ਹਿੰਦੀ ਵਿੱਚ ਖ਼ਬਰਾਂ ਤੇ ਰਾਤ 9 ਵਜੇ ਅੰਗਰੇਜ਼ੀ ਵਿੱਚ ਖ਼ਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਰਾਤ ਦੇ 11:20 ਹੋ ਰਹੇ ਨੇ। ਇਸ ਦੇ ਨਾਲ ਹੀ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਜੈ ਹਿੰਦ।